两夫妇呢而家都系成为咗牧师，喺廿几年嘅侍奉当中，虽然面对好多嘅困难同埋挑战，我心都充满欢喜快乐，去靠主去跨。

丹杯两盏，晚来风急，寻寻觅觅，似曾相识，岁月流星，卢永亨。

0: 来翻开，先来逛逛本周的星河唱片行。
1: 星河唱片行。

来到今天星河唱片行，来听听田馥甄她的最新单曲，这首歌曲叫做《要去什么地方》。

在台湾是一个人寿公司寿险公司的这个形象广告主题歌，但唱起来感觉像是男女的情歌。

0: 包滴下来了哦。
1: 在这里有一个桶子，很大的桶子，可以盛满你的心情。这是星河夜雨的心情。

0: 老板，哎，年轻人要来看吉他啦，
1: 好玩了一把，
0: 来吧，啊，那把是琵琶，不是吉他，
1: 我说旁边那把，
0: 旁边那把很贵的，
2: 你怎么自然一点？

我记得你习惯闭着眼抱着我，好像我是你的脸笑嘻嘻，我不知该如何对你笑对你哭。

0: Hello, dear.
1: Most people fall in love quite a few times.

spending a lot of time with you, you know? So,

0: 公主，你睇下，真系为情回来了啊！
1: 真是夫君回来，你扶我起来呀、啊！
0: 为夫出战匈奴，你因何一病不起呀、啊？

0: 麻醉鸣叫吗？
1: 啊，系，系我策马入宫，像他系在柳树之下。
0: 这汗血宝马，曾为梅氏回忆前尘，真是岁月匆匆。

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store. Connecting you to the community, anytime, anywhere.
1: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਪੂਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਦਾ ਨੰਬਰ 4577 1947
2: 94.7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਪੰਨੂ ਰੇਡੀਓ ਸੁਰਸੰਗਮ .ca ਫੋਨ 403-585-0910 ਰੇਡੀਓ ਸੁਰਸੰਗਮ
3: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਕਿ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਜਾਰੀ ਰੱਖਾਂਗੇ ਸਬਰੰਗ ਰੇਡੀਓ 94.7 ਉੱਤੇ, ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ।
1: ਅੱਜ ਦਾ ਪ੍ਰੋਗਰਾਮ ਜਿਹੜਾ ਆਪਾਂ 5 ਵਜੇ ਤੱਕ ਚੱਲੇਗਾ ਤੇ ਡਿਫਰੈਂਟ ਡਿਫਰੈਂਟ ਖਬਰਾਂ ਤੇ ਗੱਲਾਂ ਬਾਤਾਂ ਅੱਜ ਦੇ ਪ੍ਰੋਗਰਾਮ ਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਇਨਫੋਰਮੇਸ਼ਨ ਜਿਹੜੀ ਹੈ, ਕਿਉਂਕਿ 4 ਘੰਟੇ ਪ੍ਰੋਗਰਾਮ ਹੁੰਦਾ ਤੇ ਇਹਦੇ ਚ ਵੱਖਰੀ ਵੱਖਰੀ ਗੱਲਬਾਤ ਦੇ ਨਾਲ ਪੇਸ਼ ਕੀਤੀ ਜਾਂਦੀ ਹੈ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਥੋੜੀ ਜਿਹੀ ਹਲਚਲ ਜਿਹੜੀ ਹੈ ਜੀ ਆਪਾਂ

ਵੈਦਰ ਅਪਡੇਟ ਤੋਂ ਕਰ ਲੈਂਦੇ ਹਾਂ ਕਿਉਂਕਿ ਵੈਦਰ ਜਿਹੜਾ ਜਿਸ ਤਰ੍ਹਾਂ ਦਾ ਬੰਦਾ ਉਸੇ ਹਿਸਾਬ ਨਾਲ ਹੀ ਸਾਡਾ ਮੂਡ ਜਿਹੜਾ ਸੈੱਟ ਹੋ ਜਾਂਦਾ। ਅੱਜ ਦਾ ਵੈਦਰ ਜਿੱਦਾਂ ਪਿਛਲੇ ਵੀਕ ਜਾਣ ਤੋਂ ਪਹਿਲਾਂ ਦੱਸਿਆ ਸੀਗਾ ਵੀ ਇਹ ਵਧੀਆ ਵੈਦਰ ਰਹੇਗਾ, ਆਲਰੇਡੀ 14 ਡਿਗਰੀ ਟੈਂਪਰੇਚਰ ਜਿਹੜਾ ਉਹ ਦੇਖਿਆ ਜਾ ਰਿਹਾ। ਸੋ ਆਲਰੇਡੀ 14 ਡਿਗਰੀ ਟੈਂਪਰੇਚਰ ਜਿਹੜਾ ਕਿ ਤੁਸੀਂ ਬਾਅਦ ਚਮਕਦਾਰ ਧੁੱਪ ਦੇ ਨਾਲ ਦੇਖ ਰਹੇ ਹੋ, ਹੌਲੀ ਹੌਲੀ ਕਰਦੇ ਆ 18 ਤੱਕ ਜਾਏਗਾ ਜਦੋਂ ਪ੍ਰੋਗਰਾਮ ਖਤਮ ਕਰਾਂਗੇ 5 ਵਜੇ ਤੱਕ, ਤੇ ਘੱਟ ਤੋਂ ਘੱਟ ਜਿਹੜਾ 2 ਡਿਗਰੀ ਟੈਂਪਰੇਚਰ ਮੰਨਿਆ ਜਾ ਰਿਹਾ। ਸੋ ਕੱਲ ਨੂੰ ਥੋੜਾ ਜਿਹਾ ਵੈਦਰ ਬੈਟਰ ਹੋਏਗਾ ਗਰਮੀ ਦੇ ਹਿਸਾਬ ਨਾਲ, ਕੱਲ 21 ਡਿਗਰੀ ਵੱਧ ਤੋਂ ਵੱਧ ਟੈਂਪਰੇਚਰ ਹੋਏਗਾ ਤੇ ਘੱਟ ਤੋਂ ਘੱਟ 8 ਡਿਗਰੀ ਮੰਡੇ ਦਾ ਟੈਂਪਰੇਚਰ ਜਿਹੜਾ ਉਹ ਵੀ ਦੇਖਿਆ ਜਾਏਗਾ। ਟਿਊਜ਼ਡੇ ਮੰਗਲਵਾਰ ਵਾਲੇ ਦਿਨ 17 ਡਿਗਰੀ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 5 ਡਿਗਰੀ ਦੇਖਿਆ ਜਾਏਗਾ, ਤੇ ਵੈਡਨੈਸਡੇ 14 ਡਿਗਰੀ ਤੇ 3 ਡਿਗਰੀ। ਥਰਸਡੇ ਦੀ ਗੱਲਬਾਤ ਕਰੀਏ ਤੇ ਥਰਸਡੇ ਬੁੱਧਵਾਰ ਤੋਂ ਬਾਅਦ ਜਿਹੜਾ ਵੀਰਵਾਰ ਵਾਲਾ ਦਿਨ ਆਏਗਾ ਉਸ ਦਿਨ 13 ਡਿਗਰੀ ਟੈਂਪਰੇਚਰ ਦੇਖਿਆ ਜਾਏਗਾ ਵੱਧ ਤੋਂ ਵੱਧ, ਘੱਟ ਤੋਂ ਘੱਟ 4 ਡਿਗਰੀ ਹੋਏਗਾ ਫਰਾਈਡੇ ਨੂੰ, ਅਗੇਨ 13 ਤੇ 6 ਡਿਗਰੀ। ਤੇ ਆਉਣ ਵਾਲੇ ਕੁਛ ਇੱਕ ਦਿਨਾਂ ਦਾ ਟੈਂਪਰੇਚਰ ਜਿਹੜਾ ਜੀ ਰਹਿਣ ਜਾ ਰਿਹਾ, ਬਟ ਉਸ ਤੋਂ ਬਾਅਦ ਕੀ ਹੋਏਗਾ ਉਹਦੇ ਬਾਰੇ ਵੀ ਇਨਫੋਰਮੇਸ਼ਨ ਦਿੰਦੇ। ਸੋ ਥਰਸਡੇ ਤੋਂ ਬਾਅਦ ਫਰਾਈਡੇ ਤੋਂ ਬਾਅਦ ਸੈਟਰਡੇ ਨੂੰ ਜਿਹੜਾ ਇਹ ਹਲਕੀ ਫੁਲਕੀ ਸਨੋਅ ਦੀ ਵਾਰਨਿੰਗ ਜਿਹੜੀ ਲੱਗ ਰਹੀ ਹੈ ਉਸ ਤਰੀਕੇ ਦਾ ਮਾਹੌਲ ਜਿਹੜਾ, ਸੋ ਪ੍ਰੈਸੀਪਿਟੇਸ਼ਨ ਜਿਹੜੀ ਹੈ ਉਹ ਹੋਏਗੀ ਥਰਸਡੇ ਸੈਟਰਡੇ ਐਂਡ ਸੰਡੇ ਨੂੰ। ਸੋ ਇਹ ਜਿਹੜਾ ਟੈਂਪਰੇਚਰ ਵੀ ਨਾਲ ਹੀ ਆਲ ਆਫ ਸਡਨ ਡਾਊਨ ਹੋ ਜਾਣਾ, ਕਿੱਥੇ 13 ਡਿਗਰੀ ਫਰਾਈਡੇ ਨੂੰ ਆਉਣਾ ਸੀਗਾ ਤੇ ਸੈਟਰਡੇ ਵਾਲੇ ਦਿਨ ਤੱਕ ਪਹੁੰਚਦਾ ਪਹੁੰਚਦਾ -1 ਤੇ 16-6 ਡਿਗਰੀ ਤੱਕ ਇਹ ਟੈਂਪਰੇਚਰ ਜਿਹੜਾ ਪਹੁੰਚ ਜਾਣਾ ਜੀ। ਇਸ ਤੋਂ ਇਲਾਵਾ ਸੰਡੇ ਨੂੰ ਜਦੋਂ ਤੁਸੀਂ 1 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਸੁਣੋਗੇ ਉਹਦੇ ਡਿਊਰਿੰਗ ਇਹ ਟੈਂਪਰੇਚਰ -4 ਉਸ ਦਿਨ ਹੋਣਾ ਤੇ ਨਾਲ ਦੀ ਨਾਲ ਹੀ 8 ਡਿਗਰੀ ਪਲੱਸ ਤੱਕ ਜਾਏਗਾ। ਸਿੰਗਲ ਡਿਜਿਟ ਦੇ ਵਿੱਚ 2 ਦਿਨ ਰਹਿਣ ਵਾਲਾ ਟੈਂਪਰੇਚਰ, ਸੋ ਅਗਲਾ ਵੀਕਐਂਡ ਜਿਹੜਾ ਕਾਫੀ ਠੰਡਾ ਹੋਣਾ। ਮੰਡੇ ਨੂੰ ਫਿਰ ਤੋਂ 12 ਡਿਗਰੀ ਤੇ 1 ਡਿਗਰੀ ਪਲੱਸ ਦੇ ਵਿੱਚ, ਫਿਰ 13 ਤੇ 2 ਇਹ ਆਉਣ ਵਾਲੇ 8-10 ਦਿਨਾਂ ਦਾ ਟੈਂਪਰੇਚਰ ਜਿਹੜਾ ਹੋਏਗਾ ਜੀ। ਇਸ ਤੋਂ ਇਲਾਵਾ ਵੀ ਜਿਹੜੀ ਇਨਫੋਰਮੇਸ਼ਨ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਜਿਵੇਂ ਜਿਵੇਂ ਵੈਦਰ ਦੇ ਵਿੱਚ ਹਲਚਲ ਮਚਦੀ ਹੈ, ਬਟ ਰਾਈਟ ਨੋ ਜਿਹੜੀ ਸਭ ਤੋਂ ਜ਼ਿਆਦਾ ਹਲਚਲ ਚੱਲ ਰਹੀ ਹੈ ਉਹ ਸਾਡੇ ਪੋਲੀਟੀਕਲ ਲੈਂਡਸਕੇਪ ਦੀ ਚੱਲ ਰਹੀ ਹੈ, ਕਿਉਂਕਿ ਅਲਬਰਟਾ ਦੇ ਵਿੱਚ ਬਹੁਤ ਕੁਛ ਖਾਸ ਹੋ ਰਿਹਾ ਜਿਹਦੇ ਵਿੱਚ ਸਪੈਸ਼ਲੀ ਜਦੋਂ ਗੱਲ ਕਰਦੇ ਹਾਂ ਆਪਾਂ ਵੀ ਸਾਡੇ ਰੈਫਰੈਂਡਮ ਨੂੰ ਲੈ ਕੇ, ਕਿਉਂਕਿ 19 ਤਰੀਕ ਨੂੰ ਰੈਫਰੈਂਡਮ ਹੈ ਤੇ 15 ਦਿਨ ਰਹਿ ਗਏ ਆ ਅਗਲੇ ਮੰਡੇ ਜਿਹਨੂੰ ਕਹਿੰਦੇ ਨਵੀਂ, 1 ਤੇ ਇਹ ਮੰਡੇ ਆ, ਫਿਰ ਉਸ ਤੋਂ ਬਾਅਦ 2 ਹੋਰ ਮੰਡੇ ਜਿਹੜੇ ਹੋਣਗੇ ਉਦੋਂ ਰੈਫਰੈਂਡਮ ਦੀਆਂ ਵੋਟਾਂ ਪੈਣੀਆਂ 19 ਤਰੀਕ ਨੂੰ। ਪਰ ਉਸ ਤੋਂ ਪਹਿਲਾਂ ਕੱਲ ਦਾ ਦਿਨ ਜਿਹੜਾ ਉੱਥੇ ਕਿਊਬਿਕ ਦੇ ਵਿੱਚ ਵੋਟਸ ਪੈਣਗੀਆਂ, ਤੇ ਕਿਊਬਿਕ ਦੇ ਵਿੱਚ ਮੰਨਿਆ ਜਾ ਰਿਹਾ ਵੀ ਪਾਰਟੀ ਕਿਊਬਿਕ ਵਾ ਜਿਹੜੀ ਕਿ ਇੱਕ ਸੈਪਰੇਟਿਸਟ ਪਾਰਟੀ ਮੰਨੀ ਜਾਂਦੀ ਹੈ ਉੱਥੋਂ ਦੀ, ਤੇ ਉਹਨਾਂ ਵੱਲੋਂ ਮੈਜੋਰਟੀ ਦੇ ਨਾਲ ਵਿਨ ਕਰਕੇ ਤੇ ਗੌਰਮੈਂਟ ਫਾਰਮ ਕੀਤੀ ਜਾ ਸਕਦੀ ਹੈ, ਮੈਜੋਰਟੀ ਜਾਂ ਮਿਨੋਰਟੀ, ਬਟ ਗੌਰਮੈਂਟ ਦੇ ਉਹਨਾਂ ਦੇ ਪੂਰੇ ਪੂਰੇ ਚਾਂਸਿਸ ਨੇ। ਜਿੱਥੇ ਉਹਨਾਂ ਦੇ ਲੀਡਰ ਦਾ ਵੀ ਇਹ ਮੰਨਣਾ ਹੈ ਕਿ ਵੀ ਜੇ ਮੈਂ ਫਿਰ ਤੋਂ ਰੈਫਰੈਂਡਮ ਕਰਾਵਾਂਗਾ 3ਰਾ ਰੈਫਰੈਂਡਮ, ਬਟ ਉਸ ਰੈਫਰੈਂਡਮ ਤੋਂ ਪਹਿਲਾਂ ਉਹ ਕਹਿੰਦੇ ਨੇ ਵੀ ਜੇ ਡੋਨਾਲਡ ਟਰੰਪ ਜਿਹੜਾ ਉੱਥੋਂ ਜਾ ਚੁੱਕਿਆ ਹੋਏਗਾ ਆਫਿਸ ਤੋਂ, ਉਸ ਤੋਂ ਬਾਅਦ ਸੋ ਜਿੰਨਾ ਕੁ ਟਾਈਮ ਡੋਨਾਲਡ ਟਰੰਪ ਦਾ ਰਹਿੰਦਾ ਉਨਾ ਕੁ ਟਾਈਮ ਜੇ ਗੌਰਮੈਂਟ ਫਾਰਮ ਕਰਦੇ ਨੇ। ਹਾਲਾਂਕਿ 3 ਸੀਟਾਂ ਸੀਗੀਆਂ ਪਿਛਲੀ ਇਲੈਕਸ਼ਨ ਚ ਇਹਨਾਂ ਕੋਲ ਸਿਰਫ, ਤੇ 3 ਇਲੈਕਸ਼ਨਾਂ ਤੋਂ ਐਂਡ ਵਨ ਆਫ ਦਾ ਬਿਗੈਸਟ ਪ੍ਰੋਵਿੰਸ ਮੰਨੀ ਜਾਂਦੀ ਹੈ। ਤੁਹਾਨੂੰ ਪਤਾ ਵੀ ਜ਼ਿਆਦਾਤਰ ਲੋਕੀ ਜਦੋਂ ਪ੍ਰਾਈਮ ਮਿਨਿਸਟਰ ਬਣਾਉਣ ਦੀ ਗੱਲ ਆਉਂਦੀ ਹੈ ਤੇ ਕਿਊਬਕ ਜਾਂ ਓਨਟੇਰੀਓ, ਦੋ ਵੱਡੀਆਂ ਜਿਹੜੀਆਂ ਕਮਿਊਨਿਟੀਜ਼ ਨੇ, ਦੋ ਵੱਡੀਆਂ ਪ੍ਰੋਵਿੰਸ਼ੀਅਲ ਜਿਹੜੀਆਂ ਨੇ ਪ੍ਰੋਵਿੰਸਿਸ ਨੂੰ ਦੇਖਦੇ ਹਾਂ ਆਪਾਂ, ਤੇ ਇਹਨਾਂ ਦੇ ਨਾਲ ਹੀ ਗਵਰਨਮੈਂਟ ਜਿਹੜੀ ਹੈ ਫੋਰਮ ਹੋ ਜਾਂਦੀ ਹੈ। ਸੋ ਇੱਥੇ ਇਸ ਤਰ੍ਹਾਂ ਦੇ ਰੁਝਾਨ ਜਿਹੜੇ ਦੇਖੇ ਜਾ ਰਹੇ ਨੇ। ਹਾਲਾਂਕਿ ਅਲਬਰਟਾ ਦੇ ਅੰਦਰ ਇਸ ਤਰ੍ਹਾਂ ਦਾ ਕੁਛ ਹੁੰਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਰੈਫਰੈਂਡਮ ਦੇ ਵਿੱਚ ਕਾਫੀ ਵੱਡੇ ਵੱਡੇ ਲੀਡਰ ਜਿਹੜੇ ਨੇ ਇਹਨਾਂ ਗੱਲਾਂ ਨੂੰ ਕੰਡੈਮ ਕਰ ਰਹੇ ਨੇ ਕਿ ਵੀ ਇਹ ਠੀਕ ਨਹੀਂ ਜੋ ਕੁਛ ਹੋ ਰਿਹਾ, ਤੇ ਬੜੀ ਮਿਨੀਮਮ ਜੇ ਲੋਕੀ ਜਿਹੜੇ ਨੇ ਇਹਦੀ ਸਪੋਰਟ ਦੇ ਵਿੱਚ ਆ ਰਹੇ ਨੇ। ਸੋ ਜਿਹਦੇ ਕਰਕੇ ਜੇ ਮਿਨੀਮਮ ਸਪੋਰਟ ਦੇ ਉੱਤੇ ਤੁਸੀਂ ਦੇਖਦੇ ਹੋ ਤੇ ਇਹਦਾ ਮਤਲਬ ਵੀ ਰੈਫਰੈਂਡਮ ਦਾ ਕੋਈ ਬਹੁਤਾ ਮਤਲਬ ਨਹੀਂ ਰਹਿ ਜਾਂਦਾ, ਬਟ ਉਹਦੇ ਨਾਲ ਨਾਲ ਜਿਹੜਾ 55% ਜਿਹੜੇ ਸਾਡੇ ਲੋਕਲ ਬਿਜ਼ਨਸਿਸ ਨੇ ਤੇ ਇਹਨਾਂ ਦੇ ਕਹਿ ਵੀ ਚੈਂਬਰ ਆਫ ਕਾਮਰਸ ਦੇ ਇੱਕ ਸਰਵੇ ਚ ਕਿਹਾ ਕਿ ਵੀ ਆਪਾਂ ਕਾਫੀ ਨੁਕਸਾਨ ਫੀਲ ਕਰ ਰਹੇ ਹਾਂ ਤੇ ਇਸ ਰੈਫਰੈਂਡਮ ਦੇ ਨਾਲ ਜਿਹੜਾ ਚੇਂਜਿਸ ਜਿਹੜੀਆਂ ਸਾਨੂੰ ਲੱਗ ਰਹੀਆਂ ਤੇ

ਸਿਰਫ ਰੈਫਰੈਂਡਮ ਕਹਿਣ ਦੇ ਨਾਲ ਹੀ ਜਿਹੜਾ ਨਾ ਜੀ ਉਹ ਨੁਕਸਾਨ ਜਿਹੜਾ ਹੁੰਦਾ ਨਜ਼ਰ ਆ ਰਿਹਾ ਬਿਜ਼ਨਸ ਦੇ ਵਿੱਚ ਇਨਵੈਸਟਰ ਜਿਹੜੇ ਨੇ ਉਹ ਬਾਹਰੋਂ ਉਹ ਵੀ ਇੱਥੇ ਆ ਕੇ ਤੇ ਇਨਵੈਸਟਮੈਂਟ ਕਰਨਾ ਨਹੀਂ ਪਸੰਦ ਕਰਦੇ ਤੁਹਾਨੂੰ ਪਤਾ ਹੀ ਹੈ ਕਿਉਂਕਿ ਇੱਕ ਨਵੀਂ ਪਾਈਪਲਾਈਨ ਜਿਹੜੀ ਹੈ ਬਣਾਉਣ ਦੀ ਗੱਲਬਾਤ ਕੀਤੀ ਗਈ ਤੇ ਸਾਲ ਦੇ ਵਿੱਚ ਰਿਜ਼ਲਟ ਜਿਹੜੇ ਡਿਲੀਵਰ ਕਰਨੇ ਮਤਲਬ ਸਾਲ ਦੇ ਵਿੱਚ ਅਗਲੀ ਸਤੰਬਰ ਤੱਕ ਜਿਹੜੀ ਇਹਦੀ ਖੁਦਾਈ ਜਿਹੜੀ ਸ਼ੁਰੂ ਕਰ ਦੇਣੀ ਹੈ ਸੋ ਇਸ ਤਰ੍ਹਾਂ ਦੀਆਂ ਕਮਿਟਮੈਂਟ ਜਿਹੜੀਆਂ ਨੇ ਪ੍ਰਾਈਮ ਮਿਨਿਸਟਰ ਕਾਰਨੀ ਵੱਲੋਂ ਕੀਤੀਆਂ ਗਈਆਂ ਕਿ ਵੀ ਆਪਾਂ ਇਹ ਸਭ ਕੁਛ ਕਰਕੇ ਅੱਗੇ ਗੱਲਬਾਤ ਨੂੰ ਚਲਾਵਾਂਗੇ ਜਦਕਿ ਇਹਦਾ ਵਿਰੋਧ ਜਿਹੜਾ ਕਈ ਲੋਕੀ ਕਰ ਰਹੇ ਨੇ ਉਹਦੇ ਚ ਸਪੈਸ਼ਲੀ ਜਿਹੜੇ ਸਾਡੇ ਫਸਟ ਨੇਸ਼ਨ ਕਮਿਊਨਿਟੀ ਭਾਈਚਾਰੇ ਦੇ ਲੋਕੀ ਨੇ ਉਹਨਾਂ ਵੱਲੋਂ ਕਾਫੀ ਵਿਰੋਧ ਕੀਤਾ ਜਾ ਰਿਹਾ ਇਸ ਗੱਲ ਦਾ ਵੀ ਇੱਕ ਸਾਲ ਦੇ ਅੰਦਰ ਤੁਸੀਂ ਕਿੱਦਾਂ ਡਿਸੀਜਨ ਮੇਕ ਕਰ ਸਕਦੇ ਬਟ ਉਹ ਕਹਿੰਦੇ ਵੀ ਇਹ ਇਸ ਤਰ੍ਹਾਂ ਦੇ ਡਿਸੀਜਨ ਮੇਕ ਕਰਨੇ ਬੜੇ ਜ਼ਰੂਰੀ ਨੇ ਸਾਨੂੰ ਵੱਧ ਤੋਂ ਵੱਧ ਕੁਇਕਲੀ ਐਕਟ ਕਰਨਾ ਪਏਗਾ ਤੇ $32 million ਜਿਹੜਾ ਹੈ $34 million ਜਿਹੜਾ ਇਹ ਇਨਵੈਸਟਮੈਂਟ ਜਿਹੜੀ ਉਹ ਸੀਕ ਕੀਤੀ ਜਾ ਰਹੀ ਹੈ ਹਾਲਾਂਕਿ 10% ਇਸ ਪਾਈਪਲਾਈਨ ਨੂੰ ਬਾਏ ਕਰਨ ਵਾਸਤੇ ਸ਼ੇਅਰ ਵਾਸਤੇ ਪੰਬੀਨਾ ਪਾਈਪਲਾਈਨ ਵੱਲੋਂ ਹਾਮੀ ਭਰੀ ਗਈ ਹੈ ਗੌਰਮੈਂਟ ਕਹਿੰਦੀ ਹੈ ਫੈਡਰਲ ਗੌਰਮੈਂਟ ਦੀ ਜੇ ਗੱਲ ਕਰੀਏ ਤਾਂ ਉਹਨਾਂ ਦਾ ਮੰਨਣਾ ਵੀ 10% ਤੋਂ 20% ਤੱਕ ਵੀ ਜਾ ਸਕਦੀ ਹੈ ਉਸੇ ਤਰੀਕੇ ਨਾਲ ਅਲਬਰਟਾ ਗੌਰਮੈਂਟ ਵੱਲੋਂ ਵੀ ਆਸ ਕੀਤੀ ਜਾਂਦੀ ਵੀ ਇਹ ਵੀ ਇਨਵੈਸਟ ਕਰਨਗੇ ਤੇ ਫੈਡਰਲ ਗੌਰਮੈਂਟ ਵੀ ਇਨਵੈਸਟ ਕਰਨ ਦੇ ਚਾਂਸਿਸ ਦੱਸੇ ਜਾ ਰਹੇ ਤੇ ਇਸ ਤੋਂ ਇਲਾਵਾ ਉਹਨਾਂ ਦਾ ਮੰਨਣਾ ਵੀ ਜਿੱਦਾਂ LPG ਦੇ ਪ੍ਰੋਜੈਕਟ ਦੇ ਵਿੱਚ ਦੁਨੀਆਂ ਭਰ ਦੇ ਵਿੱਚ ਦੱਸਣ ਤੋਂ ਬਾਅਦ ਇਨਵੈਸਟਮੈਂਟਸ ਆਈਆਂ ਤੇ ਪ੍ਰਾਈਵੇਟ ਇਨਵੈਸਟਰ ਜਿਹੜੇ ਨੇ ਹੋਰ ਆਣਗੇ ਬਟ ਤੁਹਾਨੂੰ ਯਾਦ ਹੋਏਗਾ ਵੀ ਪਹਿਲਾਂ ਜਦੋਂ ਅਪਰੂਵਲ ਕੀਤੀ ਗਈ ਸੀ ਤੇ ਉਦੋਂ ਇਹ ਕਿਹਾ ਗਿਆ ਸੀਗਾ ਵੀ ਜੇ ਪ੍ਰਾਈਵੇਟ ਇਨਵੈਸਟਰ ਹੀ ਇਹਦੇ ਚ ਇਨਵੈਸਟਮੈਂਟ ਕਰਨਗੇ ਬਟ ਕਿਸੇ ਨੇ ਵੀ ਆਪਣਾ ਹੱਥ ਪੱਲਾ ਨਹੀਂ ਉਸ ਟਾਈਮ ਤੇ ਫੜਾਇਆ ਤੇ ਹੁਣ ਇਹ ਸਿਚੁਏਸ਼ਨ ਜਿਹੜੀ ਹੈ ਕਾਰਨੀ ਗੌਰਮੈਂਟ ਜਿਹੜੀ ਉਹ ਮੰਨਦੀ ਹੈ ਕਿ ਵੀ ਹੁਣ ਇਕੱਲੇ ਪ੍ਰਾਈਵੇਟ ਇਨਵੈਸਟਰ ਉੱਤੇ ਨਹੀਂ ਆਪਾਂ ਦੇਖ ਸਕਦੇ ਸਾਨੂੰ ਗੱਲਬਾਤ ਨੂੰ ਅੱਗੇ ਵਧਾਉਣ ਵਾਸਤੇ ਆਪਣਾ ਕੰਮਕਾਰ ਜਿਹੜਾ ਅੱਗੇ ਵਧਾਉਂਦੇ ਰਹਿਣਾ ਚਾਹੀਦਾ ਨਾ ਕਿ ਆਪਾਂ ਇਹ ਸੋਚੀਏ ਕਿ ਵੀ ਪ੍ਰਾਈਵੇਟ ਇਨਵੈਸਟਰ ਆਉਣਗੇ ਤੇ ਫਿਰ ਵੀ ਹਾਲਾਂਕਿ ਬਹੁਤ ਹੋਪਫੁਲ ਨੇ ਜਿਸ ਤਰੀਕੇ ਨਾਲ ਬਾਕੀ ਪ੍ਰੋਜੈਕਟ ਦੇ ਵਿੱਚ ਜਾਂ ਦੇਖਿਆ ਪਹਿਲੀ ਨੈਸ਼ਨਲ ਸਮਿਟ ਹੋਈ ਹੈ ਕੈਨੇਡਾ ਇਨਵੈਸਟਮੈਂਟ ਦੀ ਤੇ ਜਿਹਦੇ ਚ $500 billion ਦੀ ਗੱਲਬਾਤ ਕੀਤੀ ਗਈ ਹੈ $500 billion ਜਿਹੜਾ ਇਨਵੈਸਟ ਕੀਤਾ ਜਾ ਰਿਹਾ ਕੈਨੇਡਾ ਦੇ ਵਿੱਚ ਤੇ ਅਗਲੇ 5 ਸਾਲਾਂ ਦੇ ਵਿੱਚ $1 trillion ਜਿਹੜਾ ਉਹ ਇਨਵੈਸਟਮੈਂਟ ਦੀ ਆਸ ਜਿਹੜੀ ਕੀਤੀ ਜਾ ਰਹੀ ਸੋ ਇਸ ਤਰ੍ਹਾਂ ਦੀਆਂ ਕਈ ਹੋਰ ਖ਼ਬਰਾਂ ਜਿਵੇਂ ਜਿਵੇਂ ਆਉਂਦੀਆਂ ਰਹਿਣਗੀਆਂ ਗੱਲਾਂ ਬਾਤਾਂ ਦੇ ਨਾਲ ਹੋਰ ਵੀ ਕਰਾਂਗੇ ਅੱਜ ਦੇ ਪ੍ਰੋਗਰਾਮ ਚ ਬਟ ਥੋੜੀ ਜਿਹੀ ਗੱਲਬਾਤ ਤੁਹਾਨੂੰ ਇੱਕ

0: ਇਹ ਸੀਗਾ ਜੀ ਇੱਕ ਗੀਤ ਜਿਹੜਾ ਤੁਸੀਂ ਸੁਣਿਆ, ਬਟ ਇਹਦੇ ਨਾਲ ਨਾਲ ਕਿਉਂਕਿ ਅਕਸਰ ਆਪਾਂ ਤੁਸੀਂ ਦੇਖਿਆ ਵੀ ਜਿਹੜੇ ਸਾਡੇ ਕੁਛ ਇੱਕ ਦੋਸਤ ਨੇ ਉਹ ਹਮੇਸ਼ਾ ਹੀ ਇਸ ਗੱਲ ਦੀ ਪੈਰਵੀ ਕਰਦੇ ਆ ਕਿ ਵੀ ਪਾਮਿਸਟਰੀ ਜਾਂ ਐਸਟ੍ਰੋਲੋਜੀ ਜਾਂ ਇਹਦੇ ਨਾਲ ਰਿਲੇਟਡ ਚੀਜ਼ਾਂ ਜਿਹੜੀਆਂ ਨੇ ਬੜੀਆਂ ਸੱਚ ਹੁੰਦੀਆਂ, ਤੇ ਦੂਜੇ ਪਾਸੇ ਕੁਛ ਇੱਕ ਐਸੇ ਗਰੁੱਪ ਵੀ ਨੇ ਤਰਕਸ਼ੀਲ ਸੁਸਾਇਟੀਆਂ ਜਿਹੜੀਆਂ ਇਹ ਕਹਿੰਦੀਆਂ ਨੇ ਵੀ ਇਹਦਾ ਕੁਛ ਨੀ ਹੈਗਾ, ਸਿਰਫ ਝੂਠ ਫੇਰ ਵੀ ਤੋਲਿਆ ਜਾਂਦਾ, ਤੇ ਜੇ ਵਾਕਈ ਤੁਹਾਡੇ ਚ ਦਮ ਹੈਗਾ ਤੇ ਆਓ ਸਾਡੇ ਕੋਲ $1,00,000 ਲੈ ਜਾਓ ਤੇ ਸਾਡੇ ਕੁਛ ਇੱਕ ਸਵਾਲਾਂ ਦੇ ਜਵਾਬ ਦੋ ਤੇ $1,00,000, ਪਰ ਅੱਜ ਤੱਕ ਕਹਿੰਦੇ ਵੀ ਇੰਨੇ ਸਾਲ ਹੋ ਗਏ ਨੇ ਕੋਈ ਨੀ ਆਇਆ, ਕਿਸੇ ਨੇ ਵੀ $1,00,000 ਜਿੱਤਣ ਦੀ ਜਿਹੜੀ ਕੋਸ਼ਿਸ਼ ਨੀ ਕੀਤੀ, ਤੇ ਇਹਦਾ ਮਤਲਬ ਕੀ ਹੁੰਦਾ ਵੀ ਇਹ ਸੱਚ ਏ ਕਿ ਝੂਠ ਏ, ਕਿ ਜਾਂ ਉਹ ਸਮਝਦੇ ਨੇ ਵੀ ਇਹ ਵਾਜਾਤ ਕੁਸਚਨ, ਇਹਨਾਂ ਦੇ ਕੋਈ ਮਤਲਬ ਨੀ ਬਣਦਾ, ਆਪਾਂ ਜੋ ਵੀ ਕਰਨਾ ਆਪਣੇ ਤਰੀਕੇ ਨਾਲ ਕਰਨਾ। ਸੋ ਇਸ ਤਰ੍ਹਾਂ ਦੀਆਂ ਕਈ ਜਿਹੜੀਆਂ ਖ਼ਬਰਾਂ ਤੇ ਗੱਲਾਂ ਬਾਤਾਂ ਸਾਡੇ ਸਾਹਮਣੇ ਆਉਂਦੀਆਂ ਹੁੰਦੀਆਂ। ਅੱਜ ਇੱਕ ਪ੍ਰੋਗਰਾਮ ਮੇਰੇ ਅੱਖਾਂ ਦੇ ਸਾਹਮਣੇ ਆਇਆ, ਮੈਨੂੰ ਲੱਗਿਆ ਵੀ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਥੋੜੀ ਜਿਹੀ ਦਈਏ, ਤੇ ਡਿਸੀਜਨ ਤੁਸੀਂ ਆਪ ਮੇਕ ਕਰੋ ਵੀ ਵਾਕਈ ਕੀ ਠੀਕ ਹੈ ਕੀ ਗਲਤ ਹੈ। ਬਟ ਸੁਣਦੇ ਹਾਂ ਰਿਪੋਰਟ, ਫਿਰ ਇਸ ਤੋਂ ਬਾਅਦ ਵਾਪਸ ਮਿਲਦੇ ਹਾਂ ਤੇ ਬਾਕੀ ਦੀਆਂ ਗੱਲਾਂ ਪਤਾ ਕਰਦੇ ਹਾਂ ਜੀ।
1: ਬਹੁਤ ਸੇ ਲੋਗੋ ਕੋ ਲਗਤਾ ਹੈ ਕਿ ਹਾਥੋਂ ਕੀ ਲਕੀਰੋਂ ਮੇਂ ਆਪਕੀ ਕਿਸਮਤ ਲਿਖੀ ਹੋਈ ਹੈ। ਇਹ ਵਾਲੀ ਲਾਈਨ ਬਤਾਏਗੀ ਕਿ ਮੈਂ ਕਿਤਨੀ ਉਮਰ ਤੱਕ ਜੀਊਂਗਾ, ਇੱਕ ਦੂਸਰੀ ਬਤਾਏਗੀ ਕਿ ਮੈਂ ਜ਼ਿੰਦਗੀ ਮੇਂ ਕਿਤਨਾ ਕਾਮਯਾਬ ਹੋਊਂਗਾ। ਲੇਕਿਨ ਕਿਆ ਸਹੀ ਮੇਂ ਐਸਾ ਹੈ? इंडिया में लगभग 70% लोग मानते हैं कि उनका फ्यूचर पहले ही लिखा जा चुका है, और केवल इंडियंस ही नहीं, वेस्टर्न कंट्रीज के लोग भी हथेलियों की लाइंस में अपना फ्यूचर ढूंढते हैं।
2: One time when I was in college, I decided to go to a palm reader.
1: आज के दिन ये एक बड़ा मार्केट बन गया है, ढेरों वेबसाइट्स और एप्स आ गई हैं जो हथेली को पढ़कर फ्यूचर बताने का काम करती हैं।
3: इसको 1,00,000 से ज्यादा लोगों ने कर लिया है डाउनलोड, तो स्टेप बाय स्टेप सारी चीजें बताएगी, केसेस को यूज करना है।
1: लाखों लोग तो AI चैटबॉट्स पर भी अपने हाथ की फोटोज अपलोड करके पूछ रहे हैं।
4: आपको बस अपने हाथ की क्लियर पिक्चर अपलोड करनी है और इस प्रॉम्प्ट को ऐड कर देना है।
1: क्या है इसके पीछे की सच्चाई, आइए जानते हैं पामिस्ट्री को पूरी तरह से आज के इस वीडियो में।
5: 10 लोगों का भविष्य बता अभी,

ਬਿਲਕੁਲ ਜੀ, ਇਹ ਜਿਹੜਾ ਗੀਤ ਸੰਗੀਤ ਦਾ ਕੰਮ ਕਰ ਇਹ ਇਸੇ ਤਰੀਕੇ ਨਾਲ ਹੀ ਚੱਲਦਾ ਰਹਿੰਦਾ। ਬਟ ਤੁਹਾਨੂੰ ਪਤਾ ਵੀ ਪਿਆਰ ਮੁਹੱਬਤ ਜਿਹੜਾ ਇਹ ਚੀਜ਼ ਹੀ ਐਸੀ ਹੁੰਦੀ ਹੈ, ਜਦੋਂ ਲੋਕੀ ਪਿਆਰ 'ਚ ਹੁੰਦੇ ਤਾਂ ਉਹਨਾਂ ਨੂੰ ਸਭ ਕੁਝ ਚੰਗਾ ਚੰਗਾ ਹੀ ਲੱਗਦਾ। ਸੋ ਇਸ ਤਰ੍ਹਾਂ ਦੀਆਂ ਕੁਛ ਗੱਲਾਂ ਬਾਤਾਂ ਅਤੇ ਖਬਰਾਂ ਜਿਹੜੀਆਂ ਨੇ ਵੀ ਨਾਲ ਸੁਣਨੀਆਂ ਆਪਾਂ, ਕਿਉਂਕਿ ਪ੍ਰੋਗਰਾਮ ਜਿਹੜਾ 5 ਵਜੇ ਤੱਕ ਚੱਲੇਗਾ। ਅਤੇ ਹੁਣੇ ਹੁਣੇ ਤੁਸੀਂ ਜਿਹੜੀ ਰਿਪੋਰਟ ਸੁਣੀ ਹੈ ਬੇਸਿਕਲੀ, ਕਿਉਂਕਿ ਪਾਮ ਰੀਡਿੰਗ ਦੇ ਉੱਤੇ, ਸੋ ਬਹੁਤ ਇੰਟਰਸਟਿੰਗ ਅਤੇ ਵਧੀਆ ਰਿਪੋਰਟ, ਇਸ ਕਰਕੇ ਇਹਨੂੰ ਸਮਝਦੇ ਹਾਂ ਆਪਾਂ, ਕਿਉਂਕਿ ਕਈ ਗੱਲਾਂ ਅਕਸਰ ਆਪਾਂ ਸੋਚਦੇ ਰਹਿੰਦੇ ਹਾਂ ਵੀ ਜੇ ਸਭ ਕੁਛ ਸੱਚ ਹੋ ਜਾਂਦਾ ਅਤੇ ਇਹਦਾ ਮਤਲਬ ਵੀ ਉਹ ਠੀਕ ਹੀ ਹੁੰਦਾ ਹੋਏਗਾ। ਜਦੋਂ ਲੋਕ ਕਿਸੇ ਨੂੰ ਕਹਿੰਦੇ ਵੀ ਯਾਰ ਮੈਨੂੰ ਤਾਂ ਉਸ ਬਾਬੇ ਨੇ, ਉਸ ਜੋਤਸੀ ਨੇ, ਉਸ ਪਾਮ ਰੀਡਰ ਜਿਹੜਾ ਵੀ ਬੰਦਾ ਸੀਗਾ, ਉਹਨੇ ਵਧੀਆ ਗਾਈਡ ਕੀਤਾ, ਉਹਨੇ ਮੇਰੀ ਪ੍ਰੈਡਿਕਸ਼ਨ ਕੀਤੀ, ਜਿਹਦੇ ਕਰਕੇ ਤੁਸੀਂ ਸੋਚਿਆ ਹੋਏਗਾ ਵੀ ਇੱਕ ਪੰਡਿਤ ਵਰਡ ਆਉਂਦਾ ਆਪਣੀ ਇੰਗਲਿਸ਼ ਡਿਕਸ਼ਨਰੀ ਦੇ ਵਿੱਚ ਵੀ, ਕਿ ਵੀ ਜਿਹੜਾ ਬੰਦਾ ਪ੍ਰਡਿਕਟਰ ਹੁੰਦਾ ਉਹਨੂੰ ਕਹਿੰਦੇ ਵੀ ਇਹ ਪ੍ਰਡਿਕਟ ਕਰਕੇ ਇਹਨੇ ਦੱਸਿਆ, ਅਤੇ ਪੋਲੀਟੀਕਲ ਪੰਡਿਤ ਇੱਦਾਂ ਕਰਕੇ ਇੱਕ ਵਰਡ ਤੁਸੀਂ ਸੁਣਿਆ ਹੋਏਗਾ, ਅਕਸਰ ਖਬਰਾਂ ਦੇ ਵਿੱਚ ਯੂਜ਼ ਕੀਤਾ ਜਾਂਦਾ। ਸੋ ਉਹਦਾ ਮਤਲਬ ਇਹੀ ਹੈ ਵੀ ਇਹ ਪ੍ਰਡਿਕਟ ਕਰ ਸਕਦਾ ਵੀ ਇਹ ਕੀ ਕੁਛ ਗੱਲਾਂ ਪਤਾ। ਅਦਰਵਾਈਜ਼ ਪਾਠ ਪੂਜਾ ਦੇ ਨਾਲ ਰਿਲੇਟਡ ਪੰਡਿਤ ਦਾ ਤਾਂ ਕੋਈ ਮਤਲਬ ਨਹੀਂ ਬਣਦਾ, ਕਿਉਂਕਿ ਇਹ ਚੀਜ਼ਾਂ ਦੇ ਵਿੱਚ ਐਡ ਕਰਨ ਦਾ, ਜੇ ਆਪਾਂ ਖਬਰਾਂ ਦੇ ਵਿੱਚ ਕਹੀਏ। ਸੋ ਇਸ ਕਰਕੇ ਜਦੋਂ ਇੱਕ ਪ੍ਰਡਿਕਸ਼ਨ ਦੀ ਗੱਲਬਾਤ ਕੀਤੀ ਜਾਂਦੀ ਹੈ ਤਾਂ ਦੂਜੇ ਪਾਸੇ ਜਿਹੜੇ ਤਰਕਸ਼ੀਲ ਵਾਲੇ ਨੇ ਉਹ ਕਹਿੰਦੇ ਨੇ ਵੀ ਇਹ ਬਿਲਕੁਲ ਝੂਠ ਪਖੰਡ ਹੁੰਦਾ, ਇਹਦੇ 'ਚ ਕੋਈ ਸੱਚਾਈ ਨਹੀਂ ਇਸ ਤਰੀਕੇ ਨਾਲ ਤੁਸੀਂ ਕਹਿੰਦੇ ਹੋ, ਅਤੇ ਉਹ ਆਪਣੀ ਗੱਲਬਾਤ ਰੱਖਦੇ ਆ। ਬਟ ਤੁਸੀਂ ਜਾਣ ਲਿਆ ਵੀ ਰਿਪੋਰਟ ਦੇ ਵਿੱਚ ਜਿਹੜੀਆਂ ਪੁਰਾਣੀਆਂ ਕਈ 100 ਸਾਲ ਪਹਿਲਾਂ ਦੀਆਂ ਜਿਹੜੀਆਂ ਰਿਸਰਚ ਅਤੇ ਉਹਦੇ 'ਚ ਜੋ ਗੱਲਾਂ ਬਾਤਾਂ ਹੋਈਆਂ, ਕਿਸ ਤਰੀਕੇ ਦੇ ਨਾਲ ਪ੍ਰਡਿਕਸ਼ਨ ਕੀਤੀ ਜਾਂਦੀ ਸੀਗੀ, ਅਤੇ ਉਹ ਸੱਚ ਹੋ ਜਾਂਦੀ ਸੀ, ਕਿਉਂਕਿ ਸਾਡਾ ਜਿਹੜਾ ਮਨ ਹੁੰਦਾ, ਕਈ ਵਾਰੀ ਕਹਿੰਦੇ ਨੇ ਵੀ ਤੁਸੀਂ ਪੋਜ਼ਿਟਿਵ ਚੀਜ਼ਾਂ ਨੂੰ ਆਪਣੇ ਇਰਦ ਗਿਰਦ ਰੱਖੋ, ਆਪਣੀਆਂ ਗੱਲਾਂ ਬਾਤਾਂ ਦੇ ਵਿੱਚ ਜਾਂ ਆਪਣੇ ਸਰੀਰ ਦੇ ਵਿੱਚ ਉਹ ਸਾਰਾ ਕੁਝ ਰੱਖੋ। ਜਿੱਦਾਂ ਇੱਕ ਬੰਦੇ ਨੂੰ ਪੈਸਾ ਹੋ ਗਿਆ, ਉਹਦੀ ਲਾਈਫ ਦੇ ਵਿੱਚ ਚੇਂਜਿਸ ਹੋ ਗਈਆਂ, ਇਹ ਬਟ ਨੈਚੁਰਲ ਹੈ ਅਤੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਹੋਣਾ ਹੀ ਹੈ। ਪੈਸੇ ਦੇ ਨਾਲ ਸਾਰੀ ਦੁਨੀਆ ਪਰੇਸ਼ਾਨ ਹੈ, ਜੇ ਨਹੀਂ ਪਰੇਸ਼ਾਨ ਹੋਏਗੀ ਤਾਂ ਫਿਰ ਇਹਦਾ ਮਤਲਬ ਵੀ ਉਹ ਬੰਦੇ ਦੇ ਉੱਤੇ ਕੋਈ ਬਹੁਤਾ ਅਸਰ ਨਹੀਂ ਹੋ ਰਿਹਾ। ਪਰੇਸ਼ਾਨੀ ਹੁੰਦੀ ਹੈ, ਬਟ ਕਿੰਨਾ ਉਹ ਦਿਖਾ ਪਾ ਰਿਹਾ ਉਹਨੂੰ, ਕਿੰਨਾ ਨਹੀਂ ਦਿਖਾ ਪਾ ਰਿਹਾ, ਇਹ ਚੀਜ਼ਾਂ ਮੈਟਰ ਕਰਦੀਆਂ ਨੇ। ਉਸ ਤੋਂ ਬਾਅਦ ਫਿਰ ਤੁਸੀਂ ਦੇਖ ਸਕਦੇ ਹੋ ਵੀ ਪਰੇਸ਼ਾਨੀ ਦੇ ਨਾਲ ਨਾਲ ਜਿਹੜੀਆਂ ਹੋਰ ਚੀਜ਼ਾਂ ਆ ਜਾਂਦੀਆਂ, ਕਿਉਂਕਿ ਆਪਾਂ ਨੈਗੇਟਿਵਿਟੀ ਜਿਹੜੀ ਹੈ, ਹਰ ਬੰਦੇ ਨੂੰ ਲੱਗਦਾ ਹੁੰਦਾ ਵੀ ਮੇਰਾ ਕਸੂਰ ਕੋਈ ਨਹੀਂ ਹੈਗਾ, ਦੂਜੇ ਬੰਦੇ ਦਾ ਕਸੂਰ ਹੈ, ਜੋ ਕੁਛ ਵੀ ਗਲਤ ਹੋ ਰਿਹਾ ਉਹਦੇ 'ਚ ਕਿਸੇ ਨਾ ਕਿਸੇ ਹੋਰ ਦਾ ਹੀ ਹੱਥ ਹੈ, ਮੇਰਾ ਹੱਥ ਨਹੀਂ ਹੈਗਾ। ਜਦੋਂ ਆਪਾਂ ਪ੍ਰਡਿਕਸ਼ਨ ਦੇ ਵਿੱਚ ਇੱਦਾਂ ਦੀਆਂ ਗੱਲਾਂ ਆ ਜਾਂਦੀਆਂ ਤਾਂ ਫਿਰ ਲੱਗਦਾ ਵੀ ਵਾਕਈ ਕਿਸੇ ਹੋਰ ਨੇ ਗਲਤੀ ਕੀਤੀ ਹੈ, ਅਤੇ ਸਾਨੂੰ ਉਹ ਭੁਗਤਣੀ ਪੈ ਰਹੀ ਹੈ, ਉਹਦੇ ਕਰਕੇ ਹੀ ਇਹ ਸਭ ਕੁਛ ਹੁੰਦਾ ਪਿਆ। ਜਦਕਿ ਜਿਹੜੇ ਸਕਸੈਸ ਨੂੰ ਫੋਲੋ ਕਰਨ ਵਾਲੇ ਲੋਕ ਨੇ ਜਾਂ ਜਿਹੜੇ ਬੰਦੇ ਗਾਈਡ ਕਰਦੇ ਲੋਕਾਂ ਨੂੰ ਵੀ ਤੁਸੀਂ ਕਿੱਦਾਂ ਆਪਣੀ ਜ਼ਿੰਦਗੀ 'ਚ ਅੱਗੇ ਵਧਣਾ, ਤਾਂ ਉਹ ਸਾਫ਼ ਸਾਫ਼ ਕਹਿੰਦੇ ਆ ਵੀ ਤੁਸੀਂ ਇਸ ਗੱਲ ਦੇ ਉੱਤੇ ਟਰੱਸਟ ਨਾ ਕਰੋ ਕਿ ਵੀ ਤੁਸੀਂ ਆਪਣੀ ਜ਼ਿੰਦਗੀ ਜਿਹੜੀ ਹੈ ਕਿਸੇ ਹੋਰ ਦੇ ਡਿਸੀਜਨ ਦੇ ਉੱਤੇ ਰਿਲਾਈ ਕਰਦੇ ਹੋ, ਕਿਉਂਕਿ ਤੁਹਾਡੀ ਲਾਈਫ ਜਿਹੜੀ ਹੈ ਉਹ ਤੁਹਾਡੇ ਹੱਥ 'ਚ, ਤੁਸੀਂ ਜੇ ਉਹਦੇ 'ਚ ਚੇਂਜਿਸ ਕਰੋਗੇ ਉਹਦਾ ਹੀ ਰਿਜ਼ਲਟ ਉਹ ਦੇਖਣ ਨੂੰ ਆਏਗਾ। ਜਿਹਦੇ ਕਰਕੇ ਇਸ ਰਿਪੋਰਟ 'ਚ ਵੀ ਸੁਣਨ ਨੂੰ ਮਿਲਦਾ ਹੈ ਕਿ ਵੀ ਜੋ ਕੁਛ ਤੁਸੀਂ ਕਰਦੇ ਹੋ, ਅੱਜ ਮੈਂ ਚੰਗਾ ਖਾਣਾ ਸ਼ੁਰੂ ਕਰਦਾ, ਚੰਗੇ ਦੋਸਤਾਂ ਦੇ ਨਾਲ ਬਹਿਣਾ ਖਲੋਣਾ ਸ਼ੁਰੂ ਕਰਦਾ, ਚੰਗੀ ਨੌਲੇਜ ਲੈਣੀ ਸ਼ੁਰੂ ਕਰਦਾ, ਚੰਗੀ ਐਕਸਰਸਾਈਜ਼ ਕਰਨੀ ਸ਼ੁਰੂ ਕਰਦਾ। ਇਹ ਸਾਰੀਆਂ ਚੰਗੀਆਂ ਗੱਲਾਂ ਮੈਂ ਆਪਣੇ ਵਾਸਤੇ ਇਸ ਕਰਕੇ ਕਹਿ ਰਿਹਾ ਕਿਉਂਕਿ ਮੈਂ ਚਾਹੁੰਦਾ ਵੀ ਇਹ ਸਾਰਾ ਕੁਛ ਹੋਵੇ। ਸੋ ਇਸੇ ਤਰੀਕੇ ਨਾਲ ਤੁਸੀਂ ਵੀ ਆਪਣੇ ਬਾਰੇ ਚੰਗਾ ਚੰਗਾ ਜਿਹੜਾ ਉਹ ਕਹਿ ਸਕਦੇ ਹੋ ਅਤੇ ਚੰਗੀਆਂ ਗੱਲਾਂ ਕਰ ਸਕਦੇ ਹੋ, ਕਿਉਂਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਚੇਂਜਿਸ ਆਉਣ। ਸੋ ਜਦੋਂ ਤੁਸੀਂ ਚੰਗਾ ਕਹਿਣਾ ਸ਼ੁਰੂ ਕਰ ਦਿੰਦੇ ਹੋ, ਚੰਗਾ ਇੱਕ ਬਲੂ ਪ੍ਰਿੰਟ ਜਾਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ ਵੀ ਇਹ ਚੀਜ਼ਾਂ ਜਿਹੜੀਆਂ ਨੇ ਉਹ ਇਸ ਤਰੀਕੇ ਨਾਲ ਹੋਣਗੀਆਂ ਅਤੇ ਮੈਂ ਚੰਗਾ ਬਣਨਾ ਸ਼ੁਰੂ ਹੋ ਜਾਏਗਾ। ਜੇ ਤੁਸੀਂ ਸਕਸੈਸਫੁਲ ਹੋਣਾ ਚਾਹੁੰਦੇ ਹੋ ਤਾਂ ਸਕਸੈਸਫੁਲ ਦਿਖਣਾ ਤਾਂ ਸ਼ੁਰੂ ਕਰੋ, ਜਾਂ

ਤੁਹਾਨੂੰ ਆਪਣੇ ਆਪ ਨੂੰ ਕਿੱਦਾਂ ਦਾ ਫੀਲ ਹੁੰਦਾ ਸਕਸੈਸਫੁਲ ਹੋ ਕੇ ਦਿਖਣਾ? ਉਹ ਸਕਸੈਸ ਦਾ ਮਤਲਬ ਇਕੱਲਾ ਪੈਸਾ ਹੀ ਕਮਾਉਣਾ ਨਹੀਂ ਹੁੰਦਾ, ਸਕਸੈਸ ਦਾ ਮਤਲਬ ਬੜੇ ਤਰੀਕੇ ਹੁੰਦੇ ਨੇ ਜਦੋਂ ਤੁਸੀਂ ਦੁਨੀਆਂ ਦੇ ਵਿੱਚ ਵਿਚਰਦੇ ਹੋ, ਕਿ ਲੋਕੀ ਤੁਹਾਨੂੰ ਕਿਸ ਤਰ੍ਹਾਂ ਦੇਖਦੇ ਆ, ਲੋਕੀ ਤੁਹਾਡੀ ਸਕਸੈਸ ਨੂੰ ਕਿੱਦਾਂ ਦੇਖਦੇ ਆ, ਤੁਸੀਂ ਓਵਰਆਲ ਕਿੱਦਾਂ ਲੋਕਾਂ ਦੇ ਵਿੱਚ ਵਿਚਰਦੇ ਹੋ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਇੱਕ ਸਕਸੈਸਫੁਲ ਬੰਦੇ ਦੀਆਂ ਨਿਸ਼ਾਨੀਆਂ ਜਿਹੜੀਆਂ ਹੁੰਦੀਆਂ ਜੀ। ਸੋ ਇਸ ਕਰਕੇ ਇਕੱਲੇ ਅੰਧ ਵਿਸ਼ਵਾਸ ਦੇ ਉੱਤੇ ਟਿਕੇ ਰਹਿਣਾ, ਨਾਲ ਦੀ ਨਾਲ ਤੁਸੀਂ ਸੁਣਿਆ ਵੀ ਇੱਕ ਕੁਛ ਬੱਚਿਆਂ ਦੀਆਂ ਲਾਈਨਾਂ ਜਿਹਨੂੰ ਕਹਿੰਦੇ ਵੀ ਸਿੱਧੀਆਂ ਹੋ ਜਾਂਦੀਆਂ, ਕਿਉਂਕਿ ਉਹ ਡਰ ਦੇ ਨਾਲ ਜਦੋਂ ਬੱਚਾ ਆਪਣੀ ਮਾਂ ਦੇ ਪੇਟ ਦੇ ਵਿੱਚ ਹੁੰਦਾ ਤਾਂ ਉਹ ਡਰ ਦੇ ਨਾਲ ਹੀ ਉਹਦੀਆਂ ਹਥੇਲੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਘੁੱਟੀਆਂ ਰਹਿੰਦੀਆਂ, ਜਿਹਦੇ ਨਾਲ ਉਹ ਪ੍ਰੈਸ਼ਰ ਜਿਹੜਾ ਉਹਦੇ ਸਿੰਡਰੋਮ ਦੇ ਚਾਂਸਿਸ ਜਿਹੜੇ ਨੇ ਉਹ ਵੀ ਆ ਜਾਂਦੇ ਨੇ, ਜਾਂ ਜੈਨੇਟਿਕਲੀ ਵੀ ਉਹਦੇ ਤੋਂ ਕੁਛ ਇੱਕ ਚੀਜ਼ਾਂ ਜਿਹੜੀਆਂ ਹੋ ਸਕਦੀਆਂ ਨੇ। ਸੋ ਇਹ ਤਲੀਆਂ ਜਿਹੜੀਆਂ ਨੇ ਹੱਥਾਂ ਦੀਆਂ ਲਕੀਰਾਂ ਜਿਹੜੀਆਂ ਦੱਸਦੀਆਂ ਨੇ। ਸੋ ਆਈ ਥਿੰਕ ਵੀ ਰਿਪੋਰਟ ਤੁਸੀਂ ਪਸੰਦ ਕੀਤੀ ਹੋਏਗੀ, ਅਤੇ ਜੇ ਮੈਨੂੰ ਲੱਗਦਾ ਵੀ ਇੱਕ ਗਾਣਾ ਜਿਹੜਾ ਇਹਦੇ ਨਾਲ ਰਿਲੇਟਡ ਹੈ ਜੀ, ਉਹ ਸੁਣਾ ਦਿੰਦੇ ਹਾਂ ਤੁਹਾਨੂੰ, ਫਿਰ ਉਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਜਾਰੀ ਰੱਖਾਂਗੇ। ਸਬਰੰਗ ਰੇਡੀਓ 94.7 ਜਿਹੜਾ ਕਿ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ ਇਹ 5 ਵਜੇ ਤੱਕ ਚੱਲੇਗਾ। ਇਸ ਗੀਤ ਤੋਂ ਬਾਅਦ ਫਿਰ ਵਾਪਸ ਤੁਹਾਡੇ ਨਾਲ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ। ਆਈ ਹੋਪ ਵਨਸ ਅਗੇਨ ਵੀ ਤੁਸੀਂ ਪ੍ਰੋਗਰਾਮ ਪਸੰਦ ਕੀਤਾ ਹੋਏਗਾ, ਅਤੇ ਅਗਲੀ ਖਬਰ ਤੋਂ ਬਾਅਦ ਵਾਪਸ ਮਿਲਾਂਗੇ।

0: ਪਤਝੜ ਦਾ ਮੌਸਮ ਆਪਣੇ ਨਾਲ ਇੱਕ ਨਵੀਂ ਸ਼ੁਰੂਆਤ ਦਾ ਅਹਿਸਾਸ ਲੈ ਕੇ ਆਉਂਦਾ ਹੈ। ਨਵੀਂ ਰੂਟੀਨ, ਸਕੂਨ ਭਰੀਆਂ ਸ਼ਾਮਾਂ ਅਤੇ ਜ਼ਿੰਦਗੀ ਦੀ ਇੱਕ ਨਵੀਂ ਰਫ਼ਤਾਰ। ਐਸੇ ਸੋਚ ਨਾਲ ਤਿਆਰ ਕੀਤਾ ਗਿਆ ਹੈ ਲੂਇਸਟਨ, ਉੱਤਰੀ ਕੈਲਗਰੀ ਦੀ ਇੱਕ ਖੂਬਸੂਰਤ ਅਤੇ ਵਿਲੱਖਣ ਕਮਿਊਨਿਟੀ। ਦਰਖਤਾਂ ਨਾਲ ਸਜੀਆਂ ਸੜਕਾਂ, ਕੁਦਰਤੀ ਵੈਟਲੈਂਡ ਅਤੇ ਹਰੀਆਂ ਭਰੀਆਂ ਖੁੱਲੀਆਂ ਥਾਵਾਂ ਜਿੱਥੇ ਕੁਦਰਤ ਤੁਹਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ ਹੈ। ਇੱਕ ਸ਼ਾਂਤ ਅਤੇ ਸਕੂਨ ਭਰਿਆ ਘਰ ਪਰ ਤੁਹਾਡੀਆਂ ਰੋਜ਼ਾਨਾ ਲੋੜਾਂ ਤੋਂ ਦੂਰ ਨਹੀਂ। ਲੂਇਸਟਨ ਕੈਲਗਰੀ ਦੀ 2024 ਨਿਊ ਕਮਿਊਨਿਟੀ ਆਫ ਦਾ ਈਅਰ ਚ ਆਓ ਤੇ ਦੇਖੋ ਜਿੱਥੇ ਨਵੇਂ ਘਰ 5.5 ਲੱਖ ਤੋਂ ਸ਼ੁਰੂ ਹੁੰਦੇ ਹਨ। ਵਿਜ਼ਿਟ ਜੈਨਸਿਸਲੈਂਡ.com।
1: Calgary's oldest, biggest and only South Asian radio station, Sabarang Radio 94.7 FM.
0: Monday, Tuesday, Thursday, Friday 7 to 8 PM, Sundays 1 to 5 PM.
1: Visit sabarang.ca.
2: Punjab to prasidh patrakar Jitinder Pannu ji nu somvar to shukrawar Radio Sursangam 94.7 FM te suno. Hafte de weekante Radio Sursangam. radiosursangam.ca phone 403-585-0910. Radio Sursangam.
3: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
0: ਇੱਕ ਵਾਰ ਫਿਰ ਤੋਂ ਸਵਾਗਤ ਹੈ ਸਬਰੰਗ ਰੇਡੀਓ 94.7 FM ਦੇ ਸਾਰੇ ਲਿਸਨਰਸ ਦਾ। ਅੱਜ ਦੇ ਪ੍ਰੋਗਰਾਮ 'ਚ ਆਪਾਂ ਕੁਛ ਇੱਕ ਖਾਸ ਖਬਰਾਂ ਤੇ ਗੱਲਾਂ ਬਾਤਾਂ, ਵੈਸੇ ਤੇ ਹੁਣ ਤੱਕ ਐਸਟ੍ਰੋਲੋਜੀ ਦੇ ਉੱਤੇ ਗੱਲਬਾਤ ਕਰ ਰਹੇ ਸੀਗੇ, ਪਾਮ ਰੀਡਿੰਗ ਜਿਹਨੂੰ ਕਹਿੰਦੇ ਆ, ਅਤੇ ਕਿਸ ਤਰੀਕੇ ਨਾਲ ਲੋਕਾਂ ਦੀ ਐਸਟ੍ਰੋਲੋਜੀ ਵੈਸੇ ਥੋੜ੍ਹੀ ਡਿਫਰੈਂਟ ਹੁੰਦੀ ਹੈ, ਪਾਮ ਥੋੜ੍ਹੀ ਡਿਫਰੈਂਟ ਹੁੰਦੀ ਹੈ ਕਿਉਂਕਿ ਹੱਥ ਦੇਖਣ ਵਾਲੇ ਜਿਹੜੇ ਆ ਜਗ੍ਹਾ ਜਗ੍ਹਾ ਦੇ ਉੱਤੇ ਬੈਠੇ ਹੁੰਦੇ ਤੁਹਾਨੂੰ ਪਤਾ, ਅਤੇ ਹੱਥ ਦੇਖਣ ਦੇ ਨਾਲੋਂ ਜ਼ਿਆਦਾ ਹੱਥ ਜ਼ਿਆਦਾ ਸਾਫ਼ ਕਰ ਜਾਂਦੇ ਨੇ ਉਹ ਲੋਕਾਂ ਦੀ ਜੇਬ ਦੇ ਉੱਤੇ। ਸੋ ਇਸ ਤਰ੍ਹਾਂ ਦੀਆਂ ਕੁਛ ਇੱਕ ਚੀਜ਼ਾਂ ਉਹ ਕਰਕੇ ਜਾਂਦੇ ਆ। ਬਟ ਜੇ ਮੈਨੂੰ ਲੱਗਦਾ ਵੀ ਪੜ੍ਹਾਈ ਲਿਖਾਈ ਦੇ ਬਾਵਜੂਦ ਵੀ ਕਈ ਲੋਕ ਜਿਹੜੇ ਨੇ ਇਹਨਾਂ ਚੀਜ਼ਾਂ ਦਾ ਸ਼ਿਕਾਰ ਹੋ ਜਾਂਦੇ, ਕਿਉਂਕਿ ਉਹਨਾਂ ਨੂੰ ਇਸ ਚੀਜ਼ ਦੀ ਪੂਰੀ ਨੌਲੇਜ ਨਹੀਂ ਮਿਲੀ ਹੁੰਦੀ ਵੀ ਆਪਾਂ ਕਿਸ ਤਰ੍ਹਾਂ ਕਿਸੇ ਵੀ ਚੀਜ਼ ਨੂੰ ਲੌਜੀਕਲੀ ਸੋਚਣਾ ਹੈ, ਸਮਝਣਾ ਹੈ, ਜਾਂ ਵਾਕਈ ਇਹਨਾਂ ਚੀਜ਼ਾਂ ਦੇ ਉੱਤੇ ਟਰੱਸਟ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅੰਧ ਵਿਸ਼ਵਾਸ ਵਾਲੇ ਪਾਸੇ ਫਿਰ ਲੈ ਜਾਂਦੀਆਂ, ਅਤੇ ਜਿਹਦੇ ਕਰਕੇ ਆਪਾਂ ਜਿਹੜਾ ਇਹ ਨੁਕਸਾਨ ਦੇ ਵਿੱਚ ਚਲੇ ਜਾਂਦੇ ਹਾਂ। ਅੰਧ ਵਿਸ਼ਵਾਸ ਇਕੱਲਾ ਕਈ ਵਾਰ ਆਪਾਂ ਪੜ੍ਹਾਈ ਲਿਖਾਈ ਦੀ ਗੱਲ ਕਰਦੇ ਹਾਂ, ਅਤੇ ਇੱਕ ਦੋ ਕੰਟਰੀਜ਼ ਦਾ ਜੇ ਜ਼ਿਕਰ ਕਰੀਏ, ਜਿੱਦਾਂ ਅਫਗਾਨਿਸਤਾਨ ਵਾਲੇ ਪਾਸੇ ਦੇਖੀਏ ਆਪਾਂ, ਅਤੇ ਤੁਹਾਨੂੰ ਪਤਾ ਵੀ ਕਿਸ ਤਰੀਕੇ ਨਾਲ ਉਹਨਾਂ ਦੇ ਉੱਤੇ ਰੋਕ ਲਾਈ ਜਾਂਦੀ ਨੇ, ਪੜ੍ਹਾਈ ਨੂੰ ਕੰਟਰੋਲ ਕੀਤਾ ਜਾਂਦਾ ਸਪੈਸ਼ਲੀ ਲੇਡੀਜ਼ ਨੂੰ, ਅਤੇ ਹੋਰ ਜਿਹੜੀਆਂ, ਕਿਉਂਕਿ ਜਦੋਂ ਤੱਕ ਤੁਹਾਡਾ ਦਿਮਾਗ ਕੰਮ ਨਹੀਂ ਕਰੇਗਾ, ਜਦੋਂ ਤੱਕ ਤੁਸੀਂ ਸੋਚ ਨਹੀਂ ਪਾਓਗੇ, ਅਤੇ ਉਦੋਂ ਤੱਕ ਤੁਸੀਂ ਚੰਗਾ ਡਿਸੀਜਨ ਵੀ ਨਹੀਂ ਮੇਕ ਕਰ ਪਾਉਂਦੇ। ਇਸੇ ਕਰਕੇ ਅਕਸਰ ਲੋਕ ਜਿਹੜੇ ਨੇ ਘੱਟ ਪੜ੍ਹੇ ਲਿਖੇ ਲੋਕ ਜਿਹੜੇ ਨੇ ਉਹ ਨਹੀਂ, ਗਹਿਰਾਈ ਦੇ ਨਾਲ ਉਹਨਾਂ ਦਾ ਆਈਕਿਊ ਲੈਵਲ ਉਹਨਾਂ ਨਹੀਂ ਹੁੰਦਾ ਵੀ ਉਹ ਸਾਰੀਆਂ ਚੀਜ਼ਾਂ ਨੂੰ ਸਮਝ ਸਕਣ, ਪਰਖ ਸਕਣ। ਬਟ ਕਈ ਲੋਕ ਜਿਹੜੇ ਨੇ ਉਹ ਕਿਤਾਬੀ ਪੜ੍ਹਾਈ ਤਾਂ ਉਹਨਾਂ ਨੇ ਨਾ ਵੀ ਕੀਤੀ ਹੋਵੇ ਉਨੀ ਵਧੀਆ, ਬਟ ਦੁਨਿਆਵੀ ਪੜ੍ਹਾਈ ਜਿਹੜੀ ਬੜੀ ਕੀਤੀ ਹੁੰਦੀ, ਬਹੁਤ ਲੋਕਾਂ ਦੀ ਚੰਗੇ ਚੰਗੇ ਲੋਕਾਂ ਦੀ ਸੰਗਤ ਕੀਤੀ ਹੁੰਦੀ, ਚੰਗੇ ਲੋਕਾਂ ਦੇ ਨਾਲ ਬੈਠੇ ਖਲੋਤੇ ਹੁੰਦੇ। ਜਿੱਦਾਂ ਆਪਾਂ ਅਕਸਰ ਦੇਖਦੇ ਹਾਂ ਵੀ ਇੱਕ ਇਨਸਾਨ ਨੂੰ ਕਹਿੰਦੇ ਜੇ ਤੁਸੀਂ ਉਹਦੀ ਸਕਸੈਸ ਦੇਖਣੀ ਹੋਵੇ ਕਿ ਕਿੱਧਰਲੇ ਪਾਸੇ ਜਾਏਗਾ ਜਾਂ ਕਿਸ ਤਰ੍ਹਾਂ ਦਾ ਉਹ ਰਹੇਗਾ, ਅਤੇ ਉਹਦੇ ਇਰਦ ਗਿਰਦ ਰਹਿਣ ਵਾਲੇ 4-5 ਦੋਸਤ ਦੇਖ ਲਓ ਕਿ ਕਿਸ ਤਰ੍ਹਾਂ ਦੇ ਹੈਗੇ ਆ ਉਹ, ਕਿਹਨਾਂ ਦੇ ਨਾਲ ਉਹ ਵੱਧ ਤੋਂ ਵੱਧ ਟਾਈਮ ਸਪੈਂਡ ਕਰਦਾ ਹੈ, ਕਿ ਵੀ ਜਿਹੜੇ ਵੀ ਲੋਕ ਉਹਦੇ ਨਾਲ ਉਹਨਾਂ ਮਿਕਸਅਪ ਹੁੰਦੇ ਆ, ਜ਼ਿਆਦਾ ਤੋਂ ਜ਼ਿਆਦਾ ਟਾਈਮ ਉਹਦੇ ਨਾਲ ਸਪੈਂਡ ਕਰਦਾ ਜਾਂ ਇਨਫਲੂਐਂਸ ਕਰਦੇ ਨੇ ਉਹਨੂੰ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬੰਦੇ ਵਾਸਤੇ ਕਾਫ਼ੀ ਜ਼ਿਆਦਾ ਉਹਦਾ ਫਿਊਚਰ ਦੇਖਣ ਦੇ ਕੰਮ ਆ ਜਾਂਦੀਆਂ। ਬਟ ਜੇ ਸਕੂਲ ਸਿਸਟਮ ਹੀ ਚੰਗਾ ਨਹੀਂ ਹੋਏਗਾ ਤਾਂ ਫਿਰ ਗੱਲਬਾਤ ਕਿੱਦਾਂ ਅੱਗੇ ਵਧੇਗੀ, ਕਿਉਂਕਿ ਜੇ ਤੁਸੀਂ ਪੜ੍ਹਾਈ ਲਿਖਾਈ ਨਹੀਂ ਕਰਾ ਪਾਓਗੇ, ਅਤੇ ਜੇ ਪੜ੍ਹਾਈ ਲਿਖਾਈ ਨਹੀਂ ਕਰਾਓਗੇ ਤਾਂ ਲੋਕ ਆਪਣੇ ਆਪ ਹੀ ਪੜ੍ਹਾਈ ਤੋਂ ਬਾਹਰ ਹੋਣਾ ਸ਼ੁਰੂ ਹੋ ਜਾਣਗੇ ਕਿਸੇ ਟਾਈਮ ਦੇ ਉੱਤੇ। ਪਬਲਿਕ ਐਜੂਕੇਸ਼ਨ ਨੂੰ ਬਹੁਤ ਵਧੀਆ ਮੰਨਿਆ ਜਾਂਦਾ, ਅੱਜ ਦੀ ਤਰੀਕ ਦੇ ਵਿੱਚ ਵੀ ਪਬਲਿਕ ਐਜੂਕੇਸ਼ਨ ਜਿਹੜੀ ਹੈ ਉਹ ਵਧੀਆ ਮੰਨੀ ਜਾਂਦੀ ਹੈ, ਕਿਉਂਕਿ ਉਹਦੇ 'ਚ ਆਮ ਲੋਕ ਜਿਹੜੇ ਨੇ ਉਹ ਡਿਫਰੈਂਟ ਡਿਫਰੈਂਟ ਬੈਕਗਰਾਊਂਡ ਤੋਂ ਆਉਣ ਦੇ ਬਾਵਜੂਦ ਵੀ ਇੱਕੋ ਤਰ੍ਹਾਂ ਦੀ ਪੜ੍ਹਾਈ ਕਰਦੇ ਆ, ਅਤੇ ਇੱਕੋ ਤਰ੍ਹਾਂ ਦਾ ਉਹਨਾਂ ਨੂੰ ਕੰਪੀਟੀਸ਼ਨ ਜਿਹੜਾ ਉਹ ਫੇਸ ਕਰਨਾ ਪੈਂਦਾ। ਬਟ ਜਦੋਂ ਪ੍ਰਾਈਵੇਟ ਸਕੂਲ ਦੇਖ ਲੈਂਦੇ ਆਪਾਂ ਪਿੱਛੇ ਜੀ, ਕਿਉਂਕਿ ਆਪਾਂ ਫੰਡ ਰੇਜ਼ ਕੀਤਾ ਗੁਰਦੁਆਰਾ ਸਾਹਿਬ ਦੇ ਇੱਕ ਸਕੂਲ ਵਾਸਤੇ, ਅਤੇ ਕੁਛ ਇੱਕ ਦੋਸਤਾਂ ਨੇ ਕਿਹਾ ਵੀ ਇਹ ਪ੍ਰਾਈਵੇਟ ਸਕੂਲਾਂ ਨੂੰ ਆਪਾਂ ਵਧਾਵਾ ਦਿੰਦੇ ਪਏ ਹਾਂ ਜਾਂ ਸਾਰਾ ਕੁਛ, ਬਟ ਉਹ ਕਮਿਊਨਿਟੀ ਦੇ ਮੋਸਟਲੀ ਜਿਹੜੇ ਲੋਕ ਨੇ ਉਹਨਾਂ ਦੇ ਆਪਣੇ ਵੈਲ ਵਿਸ਼ਰ ਹੁੰਦੇ ਨੇ, ਪਲੱਸ ਉਹਦੇ 'ਚ 1500 ਬੱਚਾ ਜਿੱਥੇ ਆਲਰੇਡੀ ਪੜ੍ਹ ਰਿਹਾ ਸੀ, 500 ਹੋਰ ਉੱਥੇ ਆਉਣਾ ਚਾਹੁੰਦਾ, ਅਤੇ ਉਹ ਸਕੂਲ ਨੂੰ ਉਸੇ ਤਰੀਕੇ ਨਾਲ, ਇਟਸ ਨੋਟ ਇਕੱਲਾ ਸਕੂਲ ਹੀ ਸਕੂਲ ਨਹੀਂ ਹੈਗਾ, ਸਕੂਲ ਦੇ ਨਾਲ ਹੋਰ ਬੜੀਆਂ ਚੀਜ਼ਾਂ ਜਿਹੜੀਆਂ ਉਹਦੇ 'ਚ ਆਉਂਦੀਆਂ। ਫਿਰ ਉਹਦੇ 'ਚ ਇਹ ਵੀ ਮੰਨਿਆ ਜਾਂਦਾ ਵੀ ਜੇ ਰਿਲੀਜੀਅਸ ਭਾਵਨਾਵਾਂ ਨੂੰ ਵਧਾਉਣ ਵਾਸਤੇ ਸਕੂਲ ਜਿਹੜੇ ਆ ਤੁਸੀਂ ਕੀਤੇ ਆ। ਸੋ ਇਸ ਤਰ੍ਹਾਂ ਦੀਆਂ ਬਹੁਤ

0: पुलिस नहीं है सर, गुंडा है। पुलिस ऐसा नहीं कर सकती, भारतीय पुलिस ही सब सब के सब गुंडे हैं सर।
1: अभी यहाँ पर देर अभी थोड़े बहुत सीआरपी के जवान भी इकट्ठा हुए हैं। कुछ देर पहले तक यहाँ पर जो दिल्ली पुलिस के लोग थे, लेकिन अभी भी अगर कैमरा घुमाइए ऊपर से, एक भी महिला पुलिस यहाँ पर दिखाई नहीं पड़ रही है। एक भी महिला पुलिस, महिला और पुरुष दोनों।
2: आई थिंक वी होर बहुत ही डिटेल दे विच ते सेम ही गल्लां बातां तुहानूं नज़र आणियां। जिस तरीके दे नाल एजुकेशन दे नाल नाल अपने हक्कां वास्ते भी लड़ाई लड़ रहे ने नौजवान जी, पिछले कुछ एक टाइम तो तुहानूं पता भी सी जे पी करके कोकले जनता पार्टी जिहड़ी है वो होनी चाहिए, उहदे नाल नाल ए एस आई एफ ऑल इंडिया AISF हाँ जी ऑल इंडिया स्टूडेंट फैडरेशन दे बंदे भी गलबात कर रहे, नेहरा बोरा जेडे ने उहदे बारे भी दस्या गया, होर भी काफ़ी कुछ जरा इस खबर दे विच नज़र आंदा कि भी लोग जेडे ने प्रोटेस्ट किस तरीके दे नाल कर रहे हैं। उत्थे इंडिया तो फिर वापस थोड़ा जिहा इधरले पासे नूं रुख मोड़ीए, इत्थे भी स्टूडेंट्स की कुछ कर रहे ने, किस तरह दी गल्लां बातां चलियां ने, कुछ एक होर खबरां दे विच जानने की कोशिश करते हैं ते फिर आपां अपनी गलबात जिहड़ी जारी रखांगे। सबरंग रेडियो 94.7 दे कुछ खबरां दे थ्रू गलबात सुनदे आ।
3: सब तो पहला नजर पाने हेडलाइनस ते, अस्थाई विदेशी कामियां दे नियम कीते गए होर सख्त, हुण सिर्फ असली मालक ही विदेशी कामे बुला सकेगा। ब्रैम्पटन दे पंजाबी नौजवान नाल बैंक च होई वड्डी ठगी, पछाण चोरी करके चाड़ दिता $30,000 दा कर्जा। मनिंदर धालीवाल ते सतेंद्र गिल दे कातलां नूं उम्र कैद, 4 साल पहला विसलर दे होटल च होई सी वारदात। मोबाइल गेम खेडदिआं हादसा करन वाले ड्राइवर नूं सज़ा, पंजाबी ट्रक ड्राइवर बलजीत सिंह ने मन्निआ अपना गुनाह। फैडरल सरकार ने अस्थाई विदेशी कामियां नूं स्पॉन्सर करन दे नियमां च वड्डी तब्दीली करदिआं नियम होर सख्त कर दित्ते ने। लेबर मार्केट इंपैक्ट असैसमेंट प्रणाली दे तहत हुण ज़्यादा ध्यान उस कंपनी ते दित्ता जावेगा जो असल च कामे नूं नौकरी ते रखदी है ते उस दे काम दी देखभाल करदी है। कैनेडा दे रुजगार ते समाजिक विकास विभाग वल्लों जारी कीतीआं नवीआं हदायतां मुताबक कोई भी स्टाफिंग जां इंप्लॉयमेंट एजेंसी किसे अजिहे विदेशी कामे लई LMIA प्राप्त नहीं कर सकती जिसने अगे जाके किसी होर कंपनी जा बिजनेस लई काम करना होवे। सरकार ने यह भी स्पष्ट किया है कि एम्पलॉयर्स ऑफ रिकॉर्ड भी हुण अजिहे कामियां लई LMIA स्पॉन्सर वजो काम नहीं कर सकेगा जो किसी होर कंपनी च काम करनगे। नवे बदलाव उस असली कंपनी जा मालक ते ध्यान केंद्रित करदे ने जो असल च काम की देखभाल अते रुजगार संबंधां नूं चलाउंदी है, ना कि अर्जी दाखल करन वाली एजेंसी ते। आम तौर ते किसी भी कनेडियन मालक नूं अस्थाई विदेशी कामे रखण दे प्रोग्राम राहीं बाहरले देश तों कामां बुलाउण लई LMIA दी लोड़ हुंदी है। ਇਹ ਪ੍ਰਕਿਰਿਆ ਇਹ ਵੀ ਜਾਂਚਦੀ ਹੈ ਕਿ ਵਿਦੇਸ਼ੀ ਕਾਮੇ ਨੂੰ ਨੌਕਰੀ ਤੇ ਰੱਖਣ ਨਾਲ ਕੈਨੇਡਾ ਦੇ ਲੇਬਰ ਮਾਰਕੀਟ ਤੇ ਕੋਈ ਮਾੜਾ ਅਸਰ ਪਵੇਗਾ ਜਾਂ ਨਹੀਂ। ਨਵੀਆਂ ਹਦਾਇਤਾਂ ਅਨੁਸਾਰ ਉਹੀ ਕੰਪਨੀ ਅਸਲੀ ਮਾਲਕ ਮੰਨੀ ਜਾਵੇਗੀ ਜੋ ਕਾਮੇ ਨੂੰ ਨੌਕਰੀ ਤੇ ਰੱਖਦੀ ਹੈ, ਉਸ ਦੇ ਕੰਮ ਦੀਆਂ ਸ਼ਰਤਾਂ ਤੈਅ ਕਰਦੀ ਹੈ ਤੇ ਉਸ ਨੂੰ ਤਨਖਾਹ ਦਿੰਦੀ ਹੈ। ਇਸ ਤੋਂ ਇਲਾਵਾ ਅਧਿਕਾਰੀ ਇਹ ਵੀ ਦੇਖ ਸਕਦੇ ਨੇ ਕਿ ਕਾਮੇ ਦੇ ਰੋਜ਼ਾਨਾ ਦੇ ਕੰਮਾਂ ਦੀ ਦੇਖਭਾਲ ਕੌਣ ਕਰਦਾ ਹੈ, ਉਸ ਦੀ ਡਿਊਟੀ ਅਤੇ ਕੰਮ ਦੇ ਘੰਟੇ ਕੌਣ ਤੈਅ ਕਰਦਾ ਹੈ, ਉਸ ਦੇ ਕੰਮ ਤੋਂ ਕਿਸ ਨੂੰ ਫਾਇਦਾ ਹੋ ਰਿਹਾ ਹੈ ਤੇ ਉਸ ਨੂੰ ਸੁਪਰਵਾਈਜ਼ ਕਰਨ ਜਾਂ ਨੌਕਰੀ ਤੋਂ ਕੱਢਣ ਦਾ ਅਧਿਕਾਰ ਕਿਸ ਕੋਲ ਹੈ। ਇਸ ਨਵੇਂ ਬਦਲਾਅ ਦਾ ਸਭ ਤੋਂ ਵੱਡਾ ਅਸਰ ਉਹਨਾਂ ਸਟਾਫਿੰਗ ਏਜੰਸੀਆਂ ਤੇ ਪਵੇਗਾ ਜੋ ਦੂਜੀਆਂ ਕੈਨੇਡੀਅਨ ਕੰਪਨੀਆਂ ਲਈ ਵਿਦੇਸ਼ੀ ਕਾਮੇ ਮੰਗਵਾਉਂਦੀਆਂ ਸਨ। ਅਜਿਹੀਆਂ ਏਜੰਸੀਆਂ ਹੁਣ LMIA ਸਪਾਂਸਰ ਨਹੀਂ ਬਣ ਸਕਣਗੀਆਂ। ਇੰਪਲਾਇਰਸ ਆਫ ਰਿਕਾਰਡ ਤੇ ਵੀ ਇਹੋ ਜਿਹੀਆਂ ਰੋਕਾਂ ਲਾਗੂ ਹੋਣਗੀਆਂ। ਕਾਨੂੰਨੀ ਮਾਹਿਰਾਂ ਅਨੁਸਾਰ ਇਸ ਸਪਸ਼ਟੀਕਰਨ ਨਾਲ LMIA ਆਧਾਰਿਤ ਵਰਕ ਪਰਮਿਟ ਲਈ EOR ਮਾਡਲ ਲਗਭਗ ਖਤਮ ਹੋ ਗਿਆ ਹੈ, ਹਾਲਾਂਕਿ ਇਹ ਕੰਪਨੀਆਂ ਸੂਬਾਈ ਕਾਨੂੰਨਾਂ ਦੇ ਅਧੀਨ ਹੋਰ ਕੰਮਾਂ ਲਈ ਚੱਲ ਸਕਦੀਆਂ ਨੇ। ਬ੍ਰੈਂਪਟਨ ਦੇ ਰਹਿਣ ਵਾਲੇ ਮਨ ਸ਼ਪਿੰਦਰ ਸਿੰਘ ਨਾਲ ਇੱਕ ਅਜੀਬ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ। ਲੰਘੇ ਨਵੰਬਰ ਮਹੀਨੇ ਜਦੋਂ ਉਨ੍ਹਾਂ ਨੇ ਆਪਣਾ ਇੰਟਰਨੈਟ ਬੈਂਕਿੰਗ ਖਾਤਾ ਚੈੱਕ ਕੀਤਾ ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਉਨ੍ਹਾਂ ਦੇ ਖਾਤੇ ਵਿੱਚ $35,000 ਦਾ ਇੱਕ ਨਵਾਂ ਕਰਜ਼ਾ ਜੋੜਿਆ ਗਿਆ ਸੀ। ਜਦੋਂ ਮਨ ਸ਼ਪਿੰਦਰ ਨੇ ਖਾਤੇ ਦੇ ਬਕਾਏ ਦੀ ਜਾਂਚ ਕੀਤੀ ਤਾਂ ਪੂਰੇ $35,000 ਵਰਤੇ ਜਾ ਚੁੱਕੇ ਸਨ, ਜਦਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਨੇ ਤੁਰੰਤ ਬੈਂਕ ਨਾਲ ਸੰਪਰਕ ਕੀਤਾ ਜਿੱਥੇ ਬੈਂਕ ਅਧਿਕਾਰੀਆਂ ਨੇ ਖਦਸ਼ਾ ਜਤਾਇਆ ਕਿ ਇਹ ਪਛਾਣ ਚੋਰੀ ਦਾ ਮਾਮਲਾ ਹੋ ਸਕਦਾ ਹੈ। ਜਾਂਚ ਤੋਂ ਪਤਾ ਲੱਗਾ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਮਿਲਟਨ ਸ਼ਹਿਰ ਦੀ ਬ੍ਰਾਂਚ ਚ ਜਾ ਕੇ ਮਨ ਸ਼ਪਿੰਦਰ ਦੇ ਨਾਂ ਤੇ ਇਹ ਖਾਤਾ ਖੋਲਿਆ ਤੇ ਉਥੋਂ ਇੱਕ ਨਵਾਂ ਕਾਰਡ ਹਾਸਲ ਕਰਕੇ ਸਾਰੇ ਪੈਸੇ ਵਰਤ ਲਏ। ਮਨ ਸ਼ਪਿੰਦਰ ਨੇ ਬੈਂਕ ਨੂੰ ਦੱਸਿਆ ਕਿ ਉਹ ਆਪਣੀ ਜ਼ਿੰਦਗੀ ਚ ਕਦੇ ਵੀ ਉਸ ਬ੍ਰਾਂਚ ਚ ਨਹੀਂ ਗਏ। ਹਾਲਾਂਕਿ ਸਕੋਸ਼ੀਆ ਬੈਂਕ ਨੇ ਸ਼ੁਰੂ ਚ ਇਹ ਦਾਅਵਾ ਕੀਤਾ ਕਿ ਇਹ ਖਾਤਾ ਮਨ ਸ਼ਪਿੰਦਰ ਨੇ ਆਪ ਖੋਲਿਆ ਏ ਤੇ ਪੈਸੇ ਮੋੜਨ ਦੀ ਜ਼ਿੰਮੇਵਾਰੀ ਵੀ ਉਸ ਦੀ ਹੀ ਹੈ। 4 ਮਹੀਨੇ ਤੱਕ ਬੈਂਕ ਦੇ ਗੇੜੇ ਮਾਰਨ ਤੋਂ ਬਾਅਦ ਵੀ ਜਦੋਂ ਕੋਈ ਹੱਲ ਨਾ ਨਿਕਲਿਆ ਤਾਂ ਮਨ ਸ਼ਪਿੰਦਰ ਨੇ ਮੀਡੀਆ ਅਦਾਰੇ ਸੀਟੀਵੀ ਨਿਊਜ਼ ਨਾਲ ਸੰਪਰਕ ਕੀਤਾ।

0: ਨੰਬਰਾਂ ਦੇ ਮਾਧਿਅਮ ਰਾਹੀਂ ਮਾਮਲਾ ਚੁੱਕੇ ਜਾਣ ਤੋਂ ਬਾਅਦ ਬੈਂਕ ਨੇ ਕਾਰਵਾਈ ਕਰਦਿਆਂ ਮਨਸ਼ਪਿੰਦਰ ਦਾ ਪੂਰਾ $35,000 ਦਾ ਕਰਜ਼ਾ ਮਾਫ਼ ਕਰ ਦਿੱਤਾ ਜਿਸ ਨਾਲ ਉਸ ਨੂੰ ਵੱਡੀ ਰਾਹਤ ਮਿਲੀ। 4 ਸਾਲ ਪੁਰਾਣੇ ਹੱਤਿਆ ਦੇ ਮਾਮਲੇ ਦੀ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ 'ਚ ਇਸ ਮਹੀਨੇ ਦੇ ਸ਼ੁਰੂ ਤੋਂ ਬਕਾਇਦਾ ਸੁਣਵਾਈ ਕੀਤੀ ਜਾ ਰਹੀ ਸੀ। ਮਰਨ ਵਾਲਿਆਂ 'ਚੋਂ ਮਨਿੰਦਰ ਧਾਲੀਵਾਲ ਗੈਂਗਸਟਰ ਸੀ ਤੇ ਸਤਿੰਦਰ ਗਿੱਲ ਉਸ ਦਾ ਜਾਣੂ ਹੋਣ ਕਰਕੇ ਇਤਫਾਕਨ ਧਾਲੀਵਾਲ ਦੇ ਨਾਲ ਵਾਲੇ ਕਮਰੇ 'ਚ ਠਹਿਰਿਆ ਹੋਇਆ ਸੀ ਤੇ ਘਟਨਾ ਮੌਕੇ ਦੋਵੇਂ ਇਕੱਠੇ ਬੈਠੇ ਸਨ। 24 ਜੁਲਾਈ 2022 ਨੂੰ ਦੁਪਹਿਰੇ C2 ਸਕਾਈ ਪੁਲਿਸ ਨੂੰ ਵਿਸਲਰ ਦੇ ਇੱਕ ਹੋਟਲ 'ਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ। ਪੁਲਿਸ ਅਤੇ ਬਚਾਅ ਦਲ ਮੌਕੇ 'ਤੇ ਪਹੁੰਚੇ ਤਾਂ ਮਨਿੰਦਰ ਧਾਲੀਵਾਲ ਤੇ ਸਤਿੰਦਰ ਗਿੱਲ ਗੋਲੀਆਂ ਨਾਲ ਵਿੰਨੇ ਹੋਏ ਸਨ। ਦੋਹਾਂ 'ਚੋਂ ਇੱਕ ਦੀ ਮੌਤ ਹੋ ਚੁੱਕੀ ਸੀ ਤੇ ਦੂਜੇ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਜਾਂਚ ਦੌਰਾਨ ਪੁਲਿਸ ਨੇ ਗੁਰਸਿਮਰਨ ਸਹੋਤਾ ਤੇ ਤਨਵੀਰ ਖੱਖ ਨੂੰ ਹੱਤਿਆ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕਰ ਲਿਆ। ਦੋਵੇਂ ਉਦੋਂ ਤੋਂ ਜੇਲ੍ਹ 'ਚ ਬੰਦ ਸਨ। BC ਸੁਪਰੀਮ ਕੋਰਟ ਨੇ ਮਾਮਲੇ ਦੇ ਸਾਰੇ ਪੱਖਾਂ ਨੂੰ ਵਿਚਾਰਦੇ ਹੋਏ ਸਹੋਤਾ ਨੂੰ ਪਹਿਲੇ ਦਰਜੇ ਦੀ ਹੱਤਿਆ ਦੇ 2 ਅਪਰਾਧਾਂ ਦਾ ਦੋਸ਼ੀ ਮੰਨਦਿਆਂ ਉਮਰ ਭਰ ਕੈਦ ਦੇਣ ਦਾ ਫੈਸਲਾ ਕੀਤਾ। ਉਸ ਨੂੰ 25 ਸਾਲ ਤੱਕ ਪੈਰੋਲ ਨਹੀਂ ਮਿਲੇਗੀ ਤੇ ਦੋਵੇਂ ਸਜ਼ਾਵਾਂ ਨਾਲੋਂ ਨਾਲ ਚੱਲਣਗੀਆਂ। ਤਨਵੀਰ ਖੱਖ ਨੂੰ ਧਾਲੀਵਾਲ ਦੀ ਹੱਤਿਆ ਸਬੰਧੀ ਦੂਜੇ ਦਰਜੇ ਦੇ ਅਪਰਾਧ ਦੇ ਦੋਸ਼ ਹੇਠ ਉਮਰ ਕੈਦ ਅਤੇ 20 ਸਾਲਾਂ ਬਾਅਦ ਪੈਰੋਲ ਮਿਲੇਗੀ, ਪਰ ਉਸ ਨੂੰ ਸਤਿੰਦਰ ਗਿੱਲ ਦੀ ਹੱਤਿਆ ਦੇ ਦੋਸ਼ ਤੋਂ ਬਰੀ ਕੀਤਾ ਗਿਆ ਹੈ। ਹੋਰ ਸ਼ਰਤਾਂ ਸਮੇਤ ਮਾਮਲੇ ਦਾ ਲਿਖਤੀ ਫੈਸਲਾ ਅਕਤੂਬਰ 'ਚ ਕਿਸੇ ਦਿਨ ਸੁਣਾਇਆ ਜਾਵੇਗਾ।
1: ਕੁਛ ਇੱਕ ਖਬਰਾਂ ਜਿਹੜੀਆਂ ਤੁਸੀਂ ਸੁਣੀਆਂ ਜੀ, ਕਿਸ ਤਰੀਕੇ ਦੇ ਨਾਲ ਪੰਜਾਬੀ ਪੰਜਾਬੀਆਂ ਦੇ ਕਾਦਰ ਰਹੇ ਹੈ ਜਾਂ ਹੁੰਦੇ ਆ। ਅੱਜ ਕੱਲ੍ਹ ਦੀ ਤਰੀਕ ਦੇ ਵਿੱਚ ਵੀ ਤੁਹਾਨੂੰ ਪਤਾ ਐਕਸਟੋਰਸ਼ਨ ਦੀਆਂ ਕਾਫੀ ਘਟਨਾਵਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ। ਇਹ ਡਿਫਰੈਂਟ ਕਿੱਸਾ ਲੱਗਦਾ, ਬਟ ਐਕਸਟੋਰਸ਼ਨ ਦੇ ਵਿੱਚ ਵੀ ਲੋਕ ਜਿਹੜੇ ਨੇ ਕਾਫੀ ਨਜ਼ਰ ਆ ਰਹੇ ਨੇ। ਇੰਡੀਆ ਵਾਲੇ ਪਾਸੇ ਚਲਦੇ ਹਾਂ, ਉੱਥੇ ਮੈਡ ਸੰਧੂ ਨਾਂ ਦੇ ਇੱਕ ਗੇ ਇਨਸਾਨ ਨੂੰ ਮਾਰ ਦਿੱਤਾ ਗਿਆ ਜੀ। ਸੋ ਕੀ ਇਹ ਪੂਰੀ ਸਟੋਰੀ, ਇਹ ਥੋੜ੍ਹੀ ਜਾਣਦੇ ਹਾਂ ਇਸ ਖਬਰ ਦੇ ਵਿੱਚ, ਫਿਰ ਇਸ ਤੋਂ ਬਾਅਦ ਵਾਪਸ ਮਿਲਦੇ ਹਾਂ।
2: 3 ਅਕਤੂਬਰ 2026 ਸ਼ਾਮ ਕੇ ਕਰੀਬ 6 ਬਜ ਰਹੇ ਥੇ। ਸੋਸ਼ਲ ਮੀਡੀਆ ਇਨਫਲੂਐਂਸਰ ਔਰ ਮਸ਼ਹੂਰ ਮੇਕਅਪ ਆਰਟਿਸਟ ਮਧੂਸੂਦਨ ਉਰਫ ਮੈਡ ਸੰਧੂ ਅੰਮ੍ਰਿਤਸਰ ਕੇ ਲੋਹਰਕਾ ਰੋਡ ਪਰ ਪਹੁੰਚੇ, ਆਪਣੀ ਕਾਰ ਲੈਨੇ ਜੋ ਉਨ੍ਹੋਂਨੇ ਵਾਸ਼ ਕੇ ਲਿਏ ਦੀ ਥੀ। ਸੰਧੂ ਕੋ ਛੋੜਨੇ ਕਾਰ ਸੇ ਦੋ ਲੜਕੀਆਂ ਆਈ ਥੀ ਜੋ ਉਨ੍ਹੇ ਛੋੜਕਰ ਚਲੀ ਗਈ ਥੀ। ਇਸੀ ਦੌਰਾਨ ਬਾਈਕ ਪਰ ਸਵਾਰ ਹੋਕਰ ਦੋ ਲੋਕ ਆਏ, ਜੋ ਬਾਈਕ ਚਲਾ ਰਹਾ ਥਾ ਵੋ ਬੈਠਾ ਰਹਾ, ਜਬਕਿ ਪੀਛੇ ਬੈਠਾ ਯੁਵਕ ਉਤਰ ਕਰ ਪੈਦਲ ਸੰਧੂ ਕੇ ਕਰੀਬ ਗਿਆ ਔਰ ਸੀਨੇ ਸੇ ਬੰਦੂਕ ਸਟਾ ਕਰ ਕਰੀਬ 4-5 ਫਾਇਰ ਦਾਗੀ, ਫਿਰ ਫਰਾਰ ਹੋ ਗਿਆ। ਸੋਸ਼ਲ ਮੀਡੀਆ ਪਰ ਵਾਇਰਲ ਹੋ ਰਹੇ ਵੀਡੀਓ ਮੇ ਦਿਖ ਰਹਾ ਹੈ ਕਿ ਸੰਧੂ ਖੂਨ ਸੇ ਲਥਪਥ ਬੇਸੁਰ ਸੜਕ ਕਿਨਾਰੇ ਪੜੇ ਹੈਂ, ਗੋਲੀਓ ਕੇ ਖੋਖੇ ਬਿਖਰੇ ਪੜੇ ਹੈਂ। ਇਸੀ ਦੌਰਾਨ ਕੁਛ ਲੋਕ ਉਨ੍ਹੇ ਉਠਾਨੇ ਕੀ ਕੋਸ਼ਿਸ਼ ਕਰ ਰਹੇ ਹੈਂ। ਗੰਭੀਰ ਹਾਲਤ ਮੇ ਸੰਧੂ ਕੋ ਲੇਕਰ ਲੋਕ ਅਸਪਤਾਲ ਕੀ ਓਰ ਵੀ ਭਾਗੇ, ਲੇਕਿਨ ਸੰਧੂ ਨੇ ਰਾਸਤੇ ਮੇ ਹੀ ਦਮ ਤੋੜ ਦਿਆ। ਪੰਜਾਬ ਪੁਲਿਸ ਵਾਰਦਾਤ ਸੇ ਕਰੀਬ 1 ਘੰਟੇ ਬਾਅਦ ਮੌਕੇ ਪਰ ਪਹੁੰਚੀ। ਖੈਰ, ਇਧਰ ਸੰਧੂ ਕੀ ਹੱਤਿਆ ਹੋਈ, ਉਧਰ ਅੰਡਰਵਰਲਡ ਮੇ ਸੰਧੂ ਕੀ ਹੱਤਿਆ ਕੀ ਜ਼ਿੰਮੇਦਾਰੀ ਲੈਣੇ ਕੀ ਹੋੜ ਮਚ ਗਈ। ਗੈਂਗਸਟਰ ਗੋਲਡੀ ਢਿੱਲੋ ਔਰ ਜੱਗਾ ਤਰਨ ਤਾਰਨ ਨੇ ਫੇਸਬੁੱਕ ਪੋਸਟ ਕਰਕੇ ਸਬਸੇ ਪਹਿਲੇ ਇਸ ਮਰਡਰ ਕੀ ਜ਼ਿੰਮੇਦਾਰੀ ਲੈਣੇ ਕਾ ਦਾਵਾ ਕੀਆ ਔਰ ਇਸਕੇ ਬਾਅਦ ਸਪੇਨ ਮੇ ਬੈਠੇ ਗੈਂਗਸਟਰ ਲੱਕੀ ਜੋਹਲ ਨੇ ਇੱਕ ਆਡੀਓ ਮੈਸੇਜ ਜਾਰੀ ਕਰਕੇ ਇਸ ਹੱਤਿਆ ਕੀ ਜ਼ਿੰਮੇਦਾਰੀ ਲਈ ਹੈ। ਅਬ ਸਵਾਲ ਇਹ ਹੈ ਕਿ ਆਖਿਰ ਮੈਡ ਸੰਧੂ ਕੀ ਹੱਤਿਆ ਕੇ ਪਿੱਛੇ ਹੈ ਕੌਣ, ਹੱਤਿਆ ਕਿਉਂ ਕੀ ਗਈ, ਕਿਆ ਸੰਧੂ ਕੀ ਹੱਤਿਆ ਸੇ ਉਨ ਦੋ ਲੜਕੀਓਂ ਕਾ ਕੋਈ ਕਨੈਕਸ਼ਨ ਹੈ ਜੋ ਇਨ੍ਹੇ ਛੋੜਨੇ ਆਈ ਥੀ, ਯਾ ਫਿਰ ਉਸ ਪੋਸਟ ਕਾ ਕਨੈਕਸ਼ਨ ਜੋ ਸੰਧੂ ਨੇ ਹੱਤਿਆ ਸੇ ਠੀਕ 1 ਘੰਟਾ ਪਹਿਲੇ ਸ਼ਾਮ 5 ਵਜੇ ਕੀ ਥੀ। ਇਸ ਵੀਡੀਓ ਮੇ ਸਾਰੇ ਸਵਾਲੋਂ ਕੇ ਜਵਾਬ ਦੇਂਗੇ ਔਰ ਜਾਣੇਂਗੇ ਆਖਿਰ ਯੇ ਸੰਧੂ ਹੈ ਕੌਣ। ਨਮਸਕਾਰ, ਮੇਰਾ ਨਾਮ ਹੈ ਰਵੀ ਸ਼ੰਕਰ, ਆਪ ਦੇਖ ਰਹੇ ਹੈ ਖਬਰਗਾਓ। 3 ਅਕਤੂਬਰ 2026 ਕੀ ਸ਼ਾਮ ਕਰੀਬ 5 ਵਜੇ ਸੰਧੂ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਪਰ ਇੱਕ ਰੀਲ ਪੋਸਟ ਕੀ ਥੀ। ਬੈਕਗ੍ਰਾਉਂਡ ਮੇ ਪੰਜਾਬੀ ਸਿੰਗਰ ਜੀ ਖਾਨ ਕਾ ਗਾਨਾ ਵੇ ਮੈਨੂੰ ਮਾਹੀ ਮਿਲਾ ਦੇ वे ढोलना चल रहा था। इसी के 1 घंटे बाद संधू की हत्या कर दी गई। मैट संधू का असली नाम था मधुसूदन, उम्र 29 साल थी। मैट संधू पंजाब पुलिस से रिटायर्ड सब इंस्पेक्टर के बेटे थे। परिवार अमृतसर रूरल पुलिस के अधिकार क्षेत्र में आने वाले एक रिहायशी कॉलोनी में रहता है। पेशेवर करियर की बात करें तो मैट संधू ने फैशन और ब्यूटी इंडस्ट्री में स्टाइलिस्ट और असिस्टेंट कॉस्ट्यूम डिजाइनर के रूप में काम शुरू किया था, जहां उन्होंने पंजाब और मुंबई यानी बॉलीवुड और पॉलीवुड की कई फिल्मों में काम किया। अमृतसर में उन्होंने अपना खुद का सलून खोला था और वो ब्यूटी अकेडमीज भी चलाते थे, जहां वे सेल्फ मेकअप से लेकर प्रोफेशनल ब्राइडल आर्टिस्ट्री के कोर्स सिखाते थे। संधू एक जाने माने मेकअप आर्टिस्ट और सोशल मीडिया इन्फ्लुएंसर थे, जिनके इंस्टाग्राम अकाउंट @itsmadsandhuofficial पर करीब 2,26,000 से 2,40,000 तक फॉलोअर्स थे। इंस्टाग्राम रील्स पर ब्यूटी टिप्स, लग्जरी फैशन लुक्स, लाइफस्टाइल कंटेंट, कॉमेडी और सोशल इश्यूज पर खुलकर बात करते थे। उनकी इसी लोकप्रियता को देखते हुए उन्हें पंजाबी फिल्म ओए भोले ओए सीरीज में भी एक्टिंग करने का मौका मिला था। इसके अलावा वे लगातार पॉडकास्ट में बतौर गेस्ट शामिल होकर मेकअप, फिल्म इंडस्ट्री और जेंडर इश्यूज पर अपनी बेबाक राय रखते थे।

ਹੀ ਉਹ ਕੀਤੀ ਜਾਂਦੀ ਹੈ। ਇਸ ਤਰੀਕੇ ਦੀ ਜਿਹੜੀ ਘਟਨਾ ਹੈ ਸਰੇਆਮ ਗੋਲੀਆਂ ਮਾਰਨਾ, ਉਹਦੇ ਨਾਲ ਜਿਹੜੇ ਬਾਕੀ ਦੇ ਲੋਕ ਨੇ ਉਹ ਹੋਰ ਫਿਰ ਦੱਬ ਕੇ ਰਹਿ ਜਾਂਦੇ ਆ, ਉਹ ਹੋਰ ਆਪਣੇ ਜਿਹੜੇ ਅੰਦਰ ਦੀਆਂ ਗੱਲਾਂ ਬਾਤਾਂ ਨੇ ਉਹ ਨਹੀਂ ਦੱਸ ਪਾਉਂਦੇ, ਕਿਉਂਕਿ ਆਪਾਂ ਜਾਣਦੇ ਕਈ ਵਾਰੀ ਇਹ 'ਤੇ ਗੱਲਬਾਤ ਹੋ ਚੁੱਕੀ ਹੈ। ਇਸ ਕੈਟੇਗਰੀ ਦੇ ਜਿਹੜੇ ਲੋਕ ਹੁੰਦੇ ਨੇ LGBTQ ਦੇ ਨਾਲ ਰਿਲੇਟਡ ਜਿਹੜੇ ਨੇ ਜੀ, ਉਹਨਾਂ ਦੇ ਉੱਤੇ ਲਗਾਤਾਰ ਕਿਸੇ ਨਾ ਕਿਸੇ ਕਾਰਨ ਕਰਕੇ ਧੱਕਾ ਹੁੰਦਾ ਰਹਿੰਦਾ, ਚਾਹੇ ਉਹ ਇਕਨੋਮੀਕਲ ਹੋਵੇ, ਚਾਹੇ ਉਹ ਜੋਬਸ ਦੇ ਵਿੱਚ ਹੋਣ ਜਾਂ ਆਮ ਡੇਲੀ ਜ਼ਿੰਦਗੀ ਦੇ ਵਿੱਚ। ਅਤੇ ਕਈ ਵਾਰੀ ਕੀ ਹੈ ਵੀ ਲੋਕ ਇਹ ਵੀ ਸਮਝਦੇ ਆ ਵੀ ਇਹਨਾਂ ਨੂੰ ਜਸਟਿਸ ਦੇਣਾ ਜਾਂ ਇਹਨਾਂ ਨੂੰ ਤੁਸੀਂ ਜ਼ਿਆਦਾ ਬੜਾਵਾ ਦੇਣਾ ਵੀ ਕਈ ਵਾਰੀ ਕਹਿ ਦਿੰਦੇ ਨੇ ਕਿ ਵੀ ਇਹਨਾਂ ਨੂੰ ਜ਼ਿਆਦਾ ਵਧਾਇਆ ਜਾ ਰਿਹਾ ਜਿਹਦੇ ਨਾਲ, ਹਾਲਾਂਕਿ ਆਮ ਪ੍ਰਾਈਡ ਪਰੇਡਸ ਦੇ ਵਿੱਚ ਦੇਖਿਆ ਤੁਸੀਂ ਵੀ ਇਹ ਲੋਕ ਜਿਹੜੇ ਨੇ ਆਪਣੇ ਪਰਿਵਾਰਾਂ ਦੇ ਨਾਲ, ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਅਤੇ ਹੋਰ ਵੀ ਬੜੇ ਲੋਕ ਜਿਹੜੇ ਸੋਲੀਡੈਰਿਟੀ ਵਾਸਤੇ ਇਹਨਾਂ ਦੇ ਨਾਲ ਸ਼ਾਮਿਲ ਹੁੰਦੇ ਆ ਅਤੇ ਇਹਨਾਂ ਦੇ ਨਾਲ ਚੱਲਦੇ ਆ। ਬਟ ਅਲਟੀਮੇਟਲੀ ਕੀ ਹੈ ਵੀ ਇਹਨੂੰ ਇੰਨਾ ਮਾੜਾ ਦਿਖਾਇਆ ਜਾਂਦਾ ਕਿਉਂਕਿ ਕਿਸੇ ਵੀ ਬੰਦੇ ਦੇ ਅੰਦਰ, ਸਰੀਰ ਦੇ ਅੰਦਰ ਜੋ ਸਾਇੰਸ ਕਹਿੰਦੀ ਹੈ ਜਿਹੜੀਆਂ ਚੀਜ਼ਾਂ ਉਹ ਹੈਗੀਆਂ ਉਹ ਤਾਂ ਉਹੀ ਰਹਿੰਦੀਆਂ ਨੇ, ਤੁਸੀਂ ਉਹਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਹ ਚੇਂਜ ਨਹੀਂ ਹੋ ਪਾਉਂਦਾ। ਇਸੇ ਕਰਕੇ ਉਹ ਕੀ ਕਰਦੇ ਨੇ ਵੀ ਆਪਣੀਆਂ ਜਿਹੜੀਆਂ ਭਾਵਨਾਵਾਂ ਨੇ ਉਹਦੇ ਅਕੋਰਡਿੰਗ ਆਪਣੇ ਸਰੀਰ ਦੇ ਵਿੱਚ ਵੀ ਚੇਂਜਿਸ ਲਿਆਉਣ ਦੀਆਂ ਕੋਸ਼ਿਸ਼ ਕਰਦੇ ਨੇ। ਕਈ ਤੁਸੀਂ ਸੁਣਿਆ ਹੋਏਗਾ ਵੀ ਬੰਦੇ ਜਾਂ ਕੁੜੀਆਂ ਜਿਹੜੀਆਂ ਨੇ ਉਹ ਆਪਣੇ ਆਪ ਨੂੰ ਬੰਦਾ ਟਾਈਪ ਮਹਿਸੂਸ ਕਰਦੀਆਂ ਨੇ, ਕਈ ਬੰਦੇ ਜਿਹੜੇ ਨੇ ਉਹ ਆਪਣੇ ਆਪ ਨੂੰ ਕੁੜੀਆਂ ਟਾਈਪ ਮਹਿਸੂਸ ਕਰਦੇ ਨੇ ਅਤੇ ਫਿਰ ਉਹ ਆਪਣੇ ਬੋਡੀ ਦੇ ਅੰਦਰ ਚੇਂਜਿਸ ਵੀ ਲੈਂਦੇ ਆ ਕਿਉਂਕਿ ਉਸ ਤਰੀਕੇ ਦਾ ਜਿਹੜਾ ਹੁੰਦਾ। ਬਟ ਇਹ ਬਹੁਤ ਬਹੁਤ ਥੋੜ੍ਹੇ ਲੋਕ ਨੇ, ਕਈ ਵਾਰੀ ਆਪਾਂ ਇਹ ਚੀਜ਼ਾਂ ਨੂੰ ਇਸ ਤਰ੍ਹਾਂ ਮੰਨ ਲੈਂਦੇ ਹਾਂ ਵੀ ਸ਼ਾਇਦ ਇਹਦੇ ਨਾਲ ਸਾਰਾ ਸਿਸਟਮ ਹੀ ਚੇਂਜ ਹੋ ਜਾਏਗਾ, ਸਾਰੇ ਲੋਕ ਖਰਾਬ ਹੋ ਜਾਣਗੇ, ਸਾਰਿਆਂ ਦੇ ਬੱਚੇ ਜਿਹੜੇ ਨੇ ਉਹ ਖਰਾਬ ਹੋਣੇ ਸ਼ੁਰੂ ਹੋ ਜਾਣਗੇ, ਸਾਰਿਆਂ ਦੇ ਵਾਸਤੇ ਜਿਹੜਾ ਉਹ ਮਾੜਾ ਕੰਮ ਹੋਣਾ ਸ਼ੁਰੂ ਹੋ ਜਾਏਗਾ। ਇੱਦਾਂ ਦੀ ਕੋਈ ਗੱਲ ਹੁੰਦੀ ਨਹੀਂ ਕਿਉਂਕਿ ਅਕਸਰ ਆਪਾਂ ਦੇਖੀਏ ਤਾਂ ਬਹੁਤ ਇੱਕਾ ਦੁੱਕਾ ਲੋਕ ਜਿਹੜੇ ਨੇ ਉਹ ਇਹਦੇ ਵਿੱਚ ਹੁੰਦੇ ਨੇ। ਜੇ ਇਹਦੀ ਪਾਪੂਲੇਸ਼ਨ ਦੇਖੀਏ ਤਾਂ ਕਿਤੇ 0.00 ਕਿਤੇ ਹੋਏਗੀ, ਇੰਨੀ ਘੱਟ ਪਾਪੂਲੇਸ਼ਨ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ। ਫਿਰ ਉਹਦੇ ਨਾਲ ਰਿਲੇਟਡ ਜਿਹੜੀਆਂ ਬਾਕੀ ਐਕਟੀਵਿਟੀਜ਼ ਨੇ ਉਹ ਵੀ ਬਹੁਤ ਘੱਟ ਹੁੰਦੀਆਂ। ਬਟ ਅੱਤਿਆਚਾਰ ਜਿਹੜਾ ਜਿੱਦਾਂ ਮੈਂ ਸਮਝਦਾ ਉਹ ਬਹੁਤ ਹੁੰਦਾ ਕਿਉਂਕਿ ਇਹਦੇ 'ਤੇ ਐਟਰੋਸਿਟੀਜ਼ ਹੋਣਾ, ਇਹੋ ਜਿਹੇ ਲੋਕਾਂ ਦੇ ਬਾਰੇ ਅਕਸਰ ਕਮੈਂਟ ਕਰਨਾ, ਜਿਹੜੇ ਲੋਕ ਇਹ ਸਮਝਦੇ ਨੇ ਵੀ ਆਪਾਂ ਬਹੁਤ ਵਧੀਆ ਵਾਂ ਅਤੇ ਕੁਦਰਤ ਨੇ ਜਾਂ ਭਗਵਾਨ ਨੇ ਜਾਂ ਜਿੰਨੇ ਵੀ ਸਾਨੂੰ ਪਰਫੈਕਟ ਬੋਡੀ ਦੇ ਕੇ ਭੇਜੀ ਹੈ, ਹਾਲਾਂਕਿ ਕਮੀਆਂ ਉਹਨਾਂ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ। ਬਟ ਉਹ ਕਿਉਂਕਿ ਬਾਹਰੀ ਦੁਨੀਆਂ ਦੇ ਵਿੱਚ ਆਪਣੇ ਆਪ ਨੂੰ ਇੱਦਾਂ ਹੀ ਪੋਰਟਰੇ ਕਰਦੇ ਨੇ ਵੀ ਮੇਰੇ ਤੋਂ ਵਧੀਆ ਬੰਦਾ ਕੋਈ ਨਹੀਂ, ਚਾਹੇ ਉਹ ਔਰਤ ਹੋਵੇ ਚਾਹੇ ਉਹ ਬੰਦਾ ਹੋਵੇ, ਉਹ ਆਪਣੇ ਆਪ ਨੂੰ ਇਸੇ ਕੈਟੇਗਰੀ ਦੇ ਨਾਲ ਜੋੜ ਕੇ ਅਤੇ ਫਿਰ ਬਾਕੀ ਲੋਕਾਂ ਦਾ ਜਿਹੜਾ ਇਹ ਮਜ਼ਾਕ ਵੀ ਉਡਾਉਂਦੇ ਰਹਿੰਦੇ ਨੇ ਜਿਹਨਾਂ ਨੂੰ ਪਰਮਾਤਮਾ ਨੇ ਕਿਸੇ ਵੀ ਰੂਪ ਦੇ ਵਿੱਚ ਭੇਜਿਆ, ਜਿਹੜੇ ਉਹ ਪਰਫੈਕਟ ਫਿਜ਼ੀਕਲੀ ਜਿਹਨੂੰ ਕਹਿੰਦੇ ਆ ਵੀ ਉਹ ਬੰਦਾ ਜਾਂ ਜਨਾਨੀ ਨਹੀਂ ਲੱਗਦੇ, ਅਤੇ ਉਹਨਾਂ ਦੇ ਉੱਤੇ ਵੀ ਇੱਦਾਂ ਦੇ ਅੱਤਿਆਚਾਰ ਕੀਤੇ ਜਾਂਦੇ ਨੇ। ਸੋ ਬਟ ਉਹਦੇ ਨਾਲ ਨਾਲ ਇੱਕ ਚੀਜ਼ ਹੋਰ ਵੀ ਦੇਖਣ ਵਾਲੀ ਹੈ ਕਿ ਵੀ ਰੀਸੈਂਟ ਟਾਈਮ ਦੇ ਵਿੱਚ ਕਿਉਂਕਿ ਜਿਵੇਂ ਜਿਵੇਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਵਾਇਰਲ ਹੋ ਰਹੀਆਂ ਜਾਂ ਹੋਰ ਚੀਜ਼ਾਂ ਆ ਰਹੀਆਂ, ਅਤੇ ਉੱਥੇ ਲੋਕਾਂ ਦਾ ਰੁਝਾਨ ਜਿਹੜਾ ਹੁਣ ਅਲਟੀਮੇਟਲੀ ਹੌਲੀ ਹੌਲੀ ਕਰਕੇ ਉਹ ਗੰਦਗੀ ਫੈਲਾਉਣ ਵਾਲੇ ਪਾਸੇ ਵੀ ਬਹੁਤ ਵੱਧਦਾ ਜਾਂਦਾ। ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਪਲੇਟਫਾਰਮ 'ਤੇ ਜਾ ਕੇ ਜਿੱਥੇ ਕੁਛ ਇੱਕ ਲੋਕ ਆਪਣੀ ਆਜ਼ਾਦੀ ਦੀ ਗੱਲ ਕਰਦੇ ਆ, ਆਪਣੀ ਸਟਰੈਂਥ ਦੀ ਗੱਲ ਕਰਦੇ ਆ, ਦੱਸਣਾ ਚਾਹੁੰਦੇ ਆ ਵੀ ਆਪਾਂ ਹੈਗੇ ਹਾਂ, ਤਾਂ ਕਿ ਦੂਜੇ ਲੋਕ ਵੀ ਜਿਹੜੇ ਇਸ ਜੂਝਦੇ ਆ ਸਟਰਗਲ ਦੇ ਨਾਲ ਇਹੋ ਜਿਹੀ ਆਈਡੈਂਟੀ ਦੇ ਨਾਲ, ਅਤੇ ਉਹ ਆਪਣੇ ਬਾਹਰ ਆ ਕੇ ਗੱਲਬਾਤ ਕਰ ਸਕਣ। ਅਤੇ ਪਰ ਦੂਜੇ ਪਾਸੇ ਕੁਛ ਐਸੇ ਲੋਕ ਨੇ ਜਿਹੜੇ ਅਸ਼ਲੀਲ ਜਿਹੜੀਆਂ ਚੀਜ਼ਾਂ ਨੇ ਉਹ ਵੀ ਪਰੋਸਦੇ ਆ ਔਨਲਾਈਨ ਬਹੁਤ ਜ਼ਿਆਦਾ, ਅਤੇ ਕਈ ਵਾਰੀ ਸਮਾਜ ਦੇ ਵਿੱਚ ਲੋਕਾਂ ਨੂੰ ਉਹ ਪਸੰਦ ਨਹੀਂ ਆਉਂਦੀਆਂ, ਅਤੇ ਇਸ ਕਰਕੇ ਵੀ ਉਹਨਾਂ ਦੇ ਉੱਤੇ ਜਿਹੜੇ ਆ ਅਕਸਰ ਕਿਸੇ ਨਾ ਕਿਸੇ ਤਰੀਕੇ ਦੇ ਅਟੈਕ ਜਿਹੜੇ ਹੁੰਦੇ ਰਹਿੰਦੇ ਆ। ਹੁਣ ਦੋਨੋਂ ਹੀ ਚੀਜ਼ਾਂ ਸੋਚਣ ਸਮਝਣ ਵਾਲੀਆਂ ਕਿ ਵੀ ਕਿਸ ਤਰੀਕੇ ਦੇ ਨਾਲ ਐਕਟ ਕਰਨਾ ਚਾਹੀਦਾ, ਕਿੰਨਾ ਕੁ ਨੋਰਮਲ ਰਹਿਣਾ ਚਾਹੀਦਾ। ਪਰ ਜਿੱਥੇ ਇੰਨਾ ਜ਼ਿਆਦਾ ਸੋਸ਼ਲ ਮੀਡੀਆ ਉੱਤੇ ਕੰਟੈਂਟ ਆ ਰਹੇ ਆ ਅਤੇ ਇਸ ਤਰ੍ਹਾਂ ਦੇ ਕੰਟੈਂਟ ਜਿਹੜੇ ਨੇ ਲੋਕ ਦੇਖ ਕੇ, ਸੋਸ਼ਲ ਮੀਡੀਆ ਆਲਰੇਡੀ ਅਲੋ ਕਰਦਾ ਅਤੇ ਲੋਕ ਜਿਹੜੇ ਨੇ ਉਹਦਾ ਵਾਧਾ ਕਰਦੇ ਆ, ਫਿਰ ਜਦੋਂ ਪ੍ਰਮੋਟ ਕਰਦਾ ਐਲਗੋਰਿਥਮ ਇੱਦਾਂ ਦਾ ਬਣ ਜਾਂਦਾ, ਚੰਗੀਆਂ ਗੱਲਾਂ ਤੁਸੀਂ ਕਰੋਗੇ, ਵੀਡੀਓ ਬਣਾਓਗੇ, ਪਾਓਗੇ, ਤਾਂ ਸ਼ਾਇਦ ਉਹਨੂੰ ਕੋਈ ਦੇਖੇਗਾ, ਕੋਈ ਸੁਣੇਗਾ। ਬਟ ਜਿਹੜੀ ਗਲਤ ਤਰੀਕੇ ਦੇ ਕੰਟੈਂਟ ਨੇ ਜਾਂ ਵਾਹਜਾਤ ਕੰਟੈਂਟ ਹੋਣਗੇ ਜਿਹਦਾ ਕੋਈ ਮਤਲਬ ਨਹੀਂ ਬਣਦਾ, ਅਤੇ ਉਹਨੂੰ ਓਨਾ ਹੀ ਵੱਧ ਤੋਂ ਵੱਧ ਜਿਹੜਾ ਉਹ ਪ੍ਰਮੋਟ ਕੀਤਾ ਜਾਂਦਾ, ਉਹ ਆਮ ਲੋਕ ਤਾਂ ਜਿਹੜੇ ਦੇਖਦੇ ਸੁਣਦੇ ਹੀ ਨੇ, ਬਟ ਉਸ ਤੋਂ ਇਲਾਵਾ ਸਿਸਟਮ ਦੀ ਜਿਹੜੇ ਐਲਗੋਰਿਦਮ ਹੈ ਉਹੀ ਇੰਨਾ ਜ਼ਿਆਦਾ ਪ੍ਰਮੋਟ ਕਰਦਾ ਕਿ ਇੱਦਾਂ ਲੱਗਦਾ ਵੀ ਇਹੋ ਜਿਹੀਆਂ ਚੀਜ਼ਾਂ ਹੀ ਠੀਕ ਨੇ, ਬਾਕੀ ਜਿਹੜੀ ਕੋਈ ਢੰਗ ਦੀ ਗੱਲ ਕਰਨੀ ਜਾਂ ਕੋਈ ਵਧੀਆ ਗੱਲ ਕਰਨੀ ਜਾਂ ਵਧੀਆ ਮੈਸੇਜ ਲੈ ਕੇ ਆਉਣਾ ਸੋਸ਼ਲ ਮੀਡੀਆ ਹੋਵੇ ਚਾਹੇ ਉਹ ਕੰਟੈਂਟਸ ਹੋਣ ਕਿਸੇ ਵੀ ਤਰੀਕੇ ਦੇ ਔਨਲਾਈਨ ਦੇ ਉੱਤੇ ਤੁਸੀਂ ਕ੍ਰੀਏਟ ਕਰਦੇ ਹੋ, ਅਤੇ ਉਹਦੀ ਕੋਈ ਵੈਲਿਊ ਨਹੀਂ ਕਿਉਂਕਿ ਤੁਸੀਂ ਜਿੰਨਾ ਮਰਜ਼ੀ ਉਹਦੀ ਐਜੂਕੇਸ਼ਨ ਲੈ ਕੇ, ਜਿੰਨਾ ਮਰਜ਼ੀ ਸਟੱਡੀ ਕਰਨ ਤੋਂ ਬਾਅਦ ਕੁਛ ਤਿਆਰ ਕੀਤਾ, ਪਰ ਉਹ ਲੋਕ ਜਿਹੜੇ ਆ ਉਹਨਾਂ ਜ਼ਿਆਦਾ ਉਹਦੇ 'ਤੇ

0: ਤੇ ਨਜ਼ਰ ਨਹੀਂ ਮਾਰਦੇ ਕਿਉਂਕਿ ਐਲਗੋਰਿਦਮ ਹੀ ਨਹੀਂ ਉਹਨੂੰ ਪ੍ਰਮੋਟ ਕਰਦਾ, ਉਹ ਪ੍ਰਮੋਟ ਕਰਦਾ ਉਸ ਗੱਲ ਨੂੰ ਜਿਹੜਾ ਤੁਹਾਡੀਆਂ ਨਜ਼ਰਾਂ ਦੇ ਵਿੱਚ ਡਿਫਰੈਂਟ ਤਰੀਕੇ ਨਾਲ ਆਏ ਜੀ। ਸੋ ਇਹ ਤਾਂ ਸੀਗੀ ਜੀ ਕੁਛ ਇੱਕ ਗੱਲਬਾਤ, ਅਤੇ ਆਪਾਂ ਪ੍ਰੋਗਰਾਮ ਦੇ ਵਿੱਚ ਹੋਰ ਕਈ ਇਨਫੋਰਮੇਸ਼ਨ ਅਤੇ ਕਈ ਗੱਲਾਂ ਪਤਾ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਨੀਆਂ। ਪਿੱਛੇ ਜੀ ਲਵਲੀ ਯੂਨੀਵਰਸਿਟੀ LPU ਜਿਹਨੂੰ ਕਹਿੰਦੇ ਆ, ਉੱਥੇ ਵੀ ਕਾਫੀ ਜ਼ਿਆਦਾ ਹੰਗਾਮਾ ਚੱਲ ਰਿਹਾ ਸੀਗਾ, ਉੱਥੇ ਵੀ ਕੁੜੀ ਦੇ ਨਾਲ ਰੇਪ ਦੀ ਖਬਰ ਆਉਂਦੀ ਹੈ, ਅਤੇ ਉਸ ਤੋਂ ਇਲਾਵਾ ਫਿਰ ਕਾਫੀ ਨੁਕਸਾਨ ਅਤੇ ਹੋਰ ਕਈ ਕੁਝ ਜਿਹੜਾ ਉਹ ਕੀਤਾ ਗਿਆ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੇ ਆ, ਇਹਦੇ ਨਾਲ ਰਿਲੇਟਡ ਮੈਨੂੰ ਲੱਗਦਾ ਵੀ ਖਬਰਾਂ ਜਿਹੜੀਆਂ ਨੇ ਅਲੱਗ ਅਲੱਗ ਨੇ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਜੀ, ਬ੍ਰੇਕ ਤੋਂ ਬਾਅਦ ਫਿਰ ਆਪਾਂ ਆਪਣੀਆਂ ਖਬਰਾਂ ਅਤੇ ਗੱਲਾਂ ਤਾਂ ਤੁਹਾਡੇ ਨਾਲ ਜਾਰੀ ਰੱਖਦੇ ਹਾਂ ਸਬਰੰਗ ਰੇਡੀਓ 94.7 FM 'ਤੇ। ਮਿਲਦੇ ਹਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ।
1: ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ।
2: ਕਾਲ ਕਰੋ 5875606890। ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
1: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890।
2: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।

0: ਇਹ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0200-403-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मघर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप्स तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: नमस्ते सत श्री अकाल आदाब। लिसनिंग टू कैलगरीज़ मोस्ट पॉपुलर रेडियो रेडियो सबरम 94.7 FM।
4: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
5: ਇਹ ਸੀਗੀ ਜੀ ਇੱਕ ਛੋਟਾ ਜਿਹਾ ਕਮਰਸ਼ੀਅਲ ਮੈਸੇਜ ਅਤੇ ਨਾਲ ਤੁਹਾਨੂੰ ਦੱਸਦੇ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 to 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ ਇਹ 5 ਵਜੇ ਤੱਕ ਚੱਲੇਗਾ ਅਤੇ ਪ੍ਰੋਗਰਾਮ ਦੇ ਵਿੱਚ ਕਈ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ ਆਉਂਦੀਆਂ, ਫਿਜ਼ੀਕਲ ਫਿਟਨੈਸ ਦੇ ਨਾਲ ਲੈ ਕੇ ਵੀ ਜਿਹੜੀਆਂ ਕੁਛ ਖਬਰਾਂ ਜਿਹੜੀਆਂ ਨੇ ਉਹ ਵੀ ਸ਼ੇਅਰ ਕਰ ਲੈਣੇ, ਕਿਉਂਕਿ ਸਿਹਤ ਦੇ ਉੱਤੇ ਵੀ ਗੱਲਬਾਤ ਕਰਨੀ ਬੜੀ ਜ਼ਰੂਰੀ ਹੈ। ਜਾਣ ਹੈ ਤਾਂ ਜਹਾਨ ਹੈ ਜਿਹਨੂੰ ਕਹਿੰਦੇ ਨਾ, ਵੀ ਇਸ ਕਰਕੇ ਇਸ ਤਰ੍ਹਾਂ ਦੀਆਂ ਕੁਛ ਇੱਕ ਖਬਰਾਂ ਅਤੇ ਗੱਲਾਂ ਬਾਤਾਂ ਵੀ ਸੁਣ ਲੈਂਦੇ ਆਪਾਂ, ਕਿਉਂਕਿ ਲੋਕਲ ਜਿਹੜੇ ਸਾਡੇ ਅਮੈਰੀਕਨ ਹੀ ਆਪਾਂ ਕਹਿੰਦੇ ਹਾਂ, ਕੈਨੇਡੀਅਨ ਅਮੈਰੀਕਨ ਬੇਸਿਕਲੀ ਨੌਰਥ ਅਮੈਰੀਕਨ ਜਿਹੜੇ ਨੇ ਇਹ ਇਸ ਤਰ੍ਹਾਂ ਦੇ ਲੋਕ ਹੈ। ਅਤੇ ਜਿਹੜੇ ਇੱਥੇ ਤੁਹਾਨੂੰ ਪਤਾ ਵੀ ਕਹਿੰਦੇ ਵੀ 70 ਦੇ ਵਿੱਚ ਵੀ ਲੋਕ ਫਿੱਟ ਰਹਿੰਦੇ ਆ ਅਤੇ ਇੰਡੀਆ

0: ਜਾਂ ਇੰਡੀਅਨ ਜਿਹੜੇ ਲੋਕੀ ਨੇ ਉਹ 60 ਸਾਲ ਦੇ ਵਿੱਚ ਵੀ ਆਪਣੇ ਆਪ ਨੂੰ ਬੁੱਢਾ ਮਹਿਸੂਸ ਕਰਦੇ ਜਾਂ ਬੁੱਢੇ ਹੀ ਕਹਿੰਦੇ ਵੀ 50 ਸਾਲ ਤੋਂ ਬਾਅਦ ਮੈਨੂੰ ਹੁਣ ਕਈ ਵਾਰੀ ਹੈਰਾਨੀ ਹੁੰਦੀ ਹੈ ਵੀ ਕਿਸ ਤਰੀਕੇ ਦੇ ਨਾਲ ਲਾਈਫ ਜਿਹੜੀ ਹੈ ਚੇਂਜ ਹੋਈ ਹੈ ਸਭ ਕੁਝ ਜਿਹੜਾ ਚੇਂਜ ਹੁੰਦਾ ਆ ਰਿਹਾ ਇੱਕ ਸੁਣਦੇ ਹਾਂ ਰਿਪੋਰਟ ਪਹਿਲਾਂ ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਬਰੰਗ ਰੇਡੀਓ 94.7 ਹੁੰਦੇ ਜੀ ਕਿਉਂਕਿ ਇਹ ਫਿਟਨੈਸ ਦਾ
1: 70 ਸਾਲ ਕਾ ਅਮਰੀਕਨ ਮੈਰਾਥਨ ਦੌੜ ਰਿਹਾ ਹੈ ਔਰ ਹਮਾਰੇ ਯਹਾਂ ਕਈ ਲੋਕ 60 ਕੀ ਉਮਰ ਮੇ ਹੀ ਜ਼ਮੀਨ ਪਰ ਬੈਠਨੇ ਸੇ ਡਰਤੇ ਹੈ ਕਿਉਂਕਿ ਉਠਨੇ ਕੇ ਲਈ ਕਿਸੀ ਕਾ ਹੱਥ ਚਾਹੀਏ ਹਮੇ ਸੇ ਦੇਖ ਕੇ ਤੁਰੰਤ ਕਹਤੇ ਹੈ ਕਿ ਭਾਈ ਉਨਕੀ ਬਾਡੀ ਅਲਗ ਹੈ ਉਨਕੇ ਜੀਨਸ ਅਲਗ ਹੈ ਲੇਕਿਨ ਅਗਰ ਮੈਂ ਕਹੂੰਗੇ ਪ੍ਰੋਬਲਮਸ ਜੀਨਸ ਮੇ ਨਹੀਂ ਹਮਾਰੀ ਪੂਰੀ ਲਾਈਫ ਸਟਾਈਲ ਮੇ ਹੈ ਔਰ ਸਭ ਸੇ ਅਨਕੰਫਰਟੇਬਲ ਬਾਤ ਤੋ ਯੇ ਹੈ ਕਿ ਭਾਈ ਬੁਢਾਪੇ ਕੀ ਕਮਜ਼ੋਰੀ 60 ਸਾਲ ਕੀ ਉਮਰ ਮੇ ਸ਼ੁਰੂ ਹੀ ਨਹੀਂ ਹੋਤੀ ਉਸਕੀ ਤਿਆਰੀ ਹਮ 25 ਕੀ ਉਮਰ ਮੇ ਕਰ ਰਹੇ ਹੋਤੇ ਹੈ ਆਜ ਡੇਟਾ ਕੀ ਮਦਦ ਸੇ ਹਮ ਸਮਝੇਂਗੇ ਕਿ ਆਖਿਰ ਇੰਡੀਅਨਸ ਇਤਨੀ ਜਲਦੀ ਫਿਜ਼ੀਕਲੀ ਕਮਜ਼ੋਰ ਕਿਉਂ ਹੋ ਰਹੇ ਔਰ ਕਿਆ 60-70 ਯਹਾਂ ਤੱਕ ਕਿ 80 ਸਾਲ ਕੀ ਉਮਰ ਮੇ ਵੀ ਖੋਈ ਹੋਈ ਤਾਕਤ ਵਾਪਸ ਆ ਸਕਤੀ ਹੈ ਸਭ ਸੇ ਪਹਿਲੇ ਗਲਤ ਫਹਿਮੀ ਤੋੜਦੇ ਹੈ ਕਿਸੀ ਦੇਸ਼ ਕੀ ਹੈਲਥ ਸਿਰਫ ਇਸ ਸੇ ਤੈਅ ਨਹੀਂ ਹੋਤੀ ਕਿ ਵਹਾਂ ਕੇ ਲੋਕ ਕਿਤਨੇ ਸਾਲ ਜੀਤੇ ਹੈ ਅਸਲੀ ਸਵਾਲ ਯੇ ਹੈ ਕਿ ਉਨਮੇ ਸੇ ਕਿਤਨੇ ਸਾਲ ਵੋ ਆਪਣੇ ਪੈਰੋਂ ਪਰ ਖੜੇ ਹੋਕਰ ਜੀਤੇ ਹੈ ਜਾਪਾਨ ਕੀ ਐਵਰੇਜ ਲਾਈਫ ਐਕਸਪੈਕਟੈਂਸੀ ਕਰੀਬ 84 ਈਅਰਸ ਹੈ ਯੂਰਪ ਕੇ ਕਈ ਦੇਸ਼ੋਂ ਮੇ 81 ਸੇ 83 ਈਅਰਸ ਹੈ ਸਿੰਗਾਪੁਰ ਔਰ ਸਾਊਥ ਕੋਰੀਆ ਮੇ ਲਗਭਗ 83 ਈਅਰਸ ਹੈ ਔਰ ਇੰਡੀਆ ਮੇ ਕਰੀਬ 70 ਸਾਲ ਲੇਕਿਨ ਇਸ ਸੇ ਵੀ ਇੰਪੋਰਟੈਂਟ ਇੱਕ ਮੈਜਰਮੈਂਟ ਹੈ ਜਿਸੇ ਹੈਲਦੀ ਲਾਈਫ ਐਕਸਪੈਕਟੈਂਸੀ ਕਹਾ ਜਾਂਦਾ ਹੈ ਮਤਲਬ ਜੀਵਨ ਕੇ ਵੋ ਸਾਲ ਜਿਨ ਮੇ ਆਪ ਖੁਦ ਚਲ ਸਕਤੇ ਹੋ ਉਠ ਬੈਠ ਸਕਤੇ ਹੋ ਔਰ ਰੋਜ਼ਮਰਰਾ ਕੇ ਕਾਮੋ ਕੇ ਲਈ ਦੂਸਰੋ ਪਰ ਨਿਰਭਰ ਨਹੀਂ ਹੋਤੇ ਸਿੰਗਾਪੁਰ ਮੇ ਯੇ ਕਰੀਬ 73.6 ਈਅਰਸ ਹੈ ਜਾਪਾਨ ਮੇ ਕਰੀਬ 73.4 ਔਰ ਸਾਊਥ ਕੋਰੀਆ ਮੇ 72.5 ਈਅਰ ਔਰ ਇੰਡੀਆ ਮੇ ਲਗਭਗ 60 ਈਅਰਸ ਯਾਨੀ ਕਿ ਫਰਕ ਸਿਰਫ ਇਤਨਾ ਨਹੀਂ ਹੈ ਕਿ ਵੋ ਹਮਸੇ ਜ਼ਿਆਦਾ ਜੀਤੇ ਹੈ ਅਸਲੀ ਫਰਕ ਯੇ ਹੈ ਕਿ ਵੋ ਹਮਸੇ ਜ਼ਿਆਦਾ ਸਾਲ ਆਪਣੇ ਪੈਰੋਂ ਪਰ ਖੜੇ ਹੋਕਰ ਜੀਤੇ ਹੈ ਔਰ ਪ੍ਰੋਬਲਮ ਯਹਾਂ ਸੇ ਔਰ ਵੀ ਸੀਰੀਅਸ ਹੋਣੇ ਵਾਲੀ ਹੈ ਕਿਉਂਕਿ ਇੰਡੀਆ ਕਾ ਆਪਣਾ ਡੇਟਾ ਬਤਾਤਾ ਹੈ ਕਿ ਕਮਜ਼ੋਰੀ ਸਿਰਫ ਕੁਛ ਲੋਗੋਂ ਕੀ ਕਹਾਣੀ ਨਹੀਂ ਹੈ ਇੰਡੀਆ ਮੇ ਬਜ਼ੁਰਗੋਂ ਪਰ ਹੋਈ ਸਭ ਸੇ ਬੜੀ ਸਟੱਡੀਜ਼ ਮੇ ਸੇ ਏਕ ਹੈ ਲਾਸੀ ਯਾਨੀ ਕਿ ਲੌਂਗਟੀਟਿਊਡਨਲ ਏਜਿੰਗ ਸਟੱਡੀ ਇਨ ਇੰਡੀਆ ਇਨ ਮੇ 60 ਸਾਲ ਕੇ ਉੱਪਰ ਕੇ ਲਗਭਗ 28,000 ਸੇ 31,000 ਲੋਗੋਂ ਕਾ ਐਨਾਲਿਸਿਸ ਕੀਆ ਗਿਆ ਸਿਰਫ ਯੇ ਨਹੀਂ ਪੁੱਛਾ ਗਿਆ ਕਿ ਆਪ ਕੈਸਾ ਮਹਿਸੂਸ ਕਰਤੇ ਹੋ ਉਨਕੇ ਚਲਨੇ ਕੀ ਸਪੀਡ ਫਿਜ਼ੀਕਲ ਐਕਟੀਵਿਟੀ ਔਰ ਹਾਥੋਂ ਕੇ ਗ੍ਰਿਪ ਤੱਕ ਮੇਜਰ ਕੀ ਗਈ ਨਤੀਜਾ ਕਿਆ ਨਿਕਲਾ ਪਤਾ ਹੈ ਆਪਕੋ ਲਗਭਗ 30% ਬਜ਼ੁਰਗ ਮੈਡੀਕਲੀ ਫਰੇਲ ਪਾਏ ਗਏ ਫਰੇਲ ਯਾਨੀ ਬਹੁਤ ਕਮਜ਼ੋਰ ਮਰਦੋਂ ਮੇ ਕਰੀਬ 27% ਔਰਤੋਂ ਮੇ ਕਰੀਬ 32% ਮਤਲਬ ਹਮਾਰੇ ਹਰ 3 ਬਜ਼ੁਰਗੋਂ ਮੇ ਸੇ ਏਕ ਫਿਜ਼ੀਕਲੀ ਕਮਜ਼ੋਰ ਹੈ ਔਰ 6 ਡੈਵਲਪਿੰਗ ਕੰਟਰੀਜ਼ ਕੀ ਇੱਕ ਇੰਟਰਨੈਸ਼ਨਲ ਕੰਪੈਰੀਜ਼ਨ ਕੇ ਫਰੇਲਿਟੀ ਕੇ ਮਾਮਲੇ ਮੇ ਇੰਡੀਆ ਸਭ ਸੇ ਉੱਪਰ ਪਾਇਆ ਗਿਆ ਯਾਨੀ ਕਿ ਸਭ ਸੇ ਜ਼ਿਆਦਾ ਕਮਜ਼ੋਰ ਬਜ਼ੁਰਗ ਹਮਾਰੇ ਹੀ ਦੇਸ਼ ਮੇ ਲੇਕਿਨ ਰਿਸਰਚਰਸ ਨੇ ਯਹਾਂ ਇੱਕ ਸਟ੍ਰੇਂਜ ਚੀਜ਼ ਨੋਟਿਸ ਕੀ ਕਮਜ਼ੋਰੀ ਹਮੇਸ਼ਾ ਪੈਰੋਂ ਸੇ ਦਿਖਾਈ ਨਹੀਂ ਦੇਤੀ ਕਈ ਵਾਰ ਉਸਕਾ ਪਹਿਲਾ ਰਿਪੋਰਟ ਕਾਰਡ ਆਪਕੇ ਹਾਥ ਮੇ ਛੁਪਾ ਹੋਤਾ ਹੈ ਇੱਕ ਛੋਟਾ ਸਾ ਟੈਸਟ ਕੀਜੀਏ ਆਪਣੇ ਦੋਨੋਂ ਹਾਥ ਸੀਨੇ ਪਰ ਰੱਖ ਕਰ ਕਿਸੀ ਕੁਰਸੀ ਸੇ 5 ਵਾਰ ਉੱਠ ਕਰ ਬੈਠੀਏ ਕਿ ਆਪ ਬਿਨਾਂ ਹਾਥ ਲਗਾਏ ਆਰਾਮ ਸੇ ਕਰ ਪਾਏ ਅਗਰ ਯੇ ਮੁਸ਼ਕਿਲ ਲਗਾ ਤੋ ਪ੍ਰੋਬਲਮ ਉਮਰ ਕੀ ਵੀ ਨਹੀਂ ਹੋ ਸਕਤੀ ਪ੍ਰੋਬਲਮ ਯੇ ਹੋ ਸਕਤੀ ਕਿ ਸ਼ਰੀਰ ਕੀ ਤਾਕਤ ਅਭੀ ਸੇ ਕਮ ਹੋਣੇ ਲਗੀ ਹੈ ਲਾਸੀ ਕੇ ਡੇਟਾ ਮੇ 60 ਸਾਲ ਕੇ ਉੱਪਰ ਕੇ ਇੰਡੀਅਨ ਪੁਰੁਸ਼ੋਂ ਕੀ ਐਵਰੇਜ ਗ੍ਰਿਪ ਸਟਰੈਂਥ ਕਰੀਬ 32.26 ਕਿਲੋ ਔਰ ਮਹਿਲਾਓਂ ਕੀ ਕਰੀਬ 23.70 ਕਿਲੋ ਥੀ ਲੇਕਿਨ ਗ੍ਰਿਪ ਸਟਰੈਂਥ ਸਿਰਫ ਹਾਥ ਕੀ ਤਾਕਤ ਨਹੀਂ ਬਤਾਤੀ ਰਿਸਰਚ ਮੇ ਇਸੇ ਪੂਰੇ ਸ਼ਰੀਰ ਕੀ ਸਟਰੈਂਥ ਕਾ ਇੱਕ ਯੂਜ਼ਫੁਲ ਇੰਡੀਕੇਟਰ ਮਾਨਾ ਜਾਤਾ ਹੈ ਕਮ ਗ੍ਰਿਪ ਸਟਰੈਂਥ ਕਾ ਕਨੈਕਸ਼ਨ ਆਗੇ ਚਲਕਰ ਗਿਰਨੇ ਬਿਮਾਰੀ ਔਰ ਕਮ ਫਿਜ਼ੀਕਲ ਇੰਡੀਪੈਂਡੈਂਸ ਸੇ ਦੇਖਾ ਗਿਆ ਹੈ ਲਾਸੀ ਕੇ ਅਨੁਸਾਰ ਪੁਰੁਸ਼ੋਂ ਮੇ ਕਰੀਬ 79% ਲੋਗੋਂ ਕੀ ਗ੍ਰਿਪ ਸਟਰੈਂਥ ਤੈ ਪੈਮਾਨੇ ਪਰ ਕਮ ਥੀ ਔਰ 75 ਸਾਲ ਸੇ ਉੱਪਰ ਕੇ ਪੁਰੁਸ਼ੋਂ ਮੇ ਯੇ ਆਂਕੜਾ ਕਰੀਬ 95% ਤੱਕ ਪਹੁੰਚ ਗਿਆ ਮਹਿਲਾਓਂ ਮੇ ਸਭ ਸੇ ਬੜੀ ਪ੍ਰੋਬਲਮ ਥੀ ਕਮ ਫਿਜ਼ੀਕਲ ਐਕਟੀਵਿਟੀ ਕਰੀਬ 82% ਮਹਿਲਾਏ ਤੈ ਪੈਮਾਨੇ ਪਰ ਪਰਯਾਪਤ ਐਕਟਿਵ ਨਹੀਂ ਥੀ ਸਭ ਸੇ ਅਧਿਕ ਉਮਰ ਵਾਲੇ ਗਰੁੱਪ ਮੇ ਯੇ ਸੰਖਿਆ 93% ਥੀ ਯਾਨੀ ਹਮ ਬੁਢਾਪੇ ਮੇ ਅਚਾਨਕ ਕਮਜ਼ੋਰ ਨਹੀਂ ਹੋਤੇ ਹਮ ਹਰ ਸਾਲ ਥੋੜੀ ਥੋੜੀ ਤਾਕਤ ਖੋਤੇ ਹੈ ਬਸ ਉਸਕਾ ਬਿੱਲ ਹਮੇ 60 ਕੇ ਬਾਅਦ ਮਿਲਤਾ ਹੈ ਲੇਕਿਨ ਅਗਲੀ ਆਦਤ ਇਸ ਸੇ ਵੀ ਡੇਂਜਰਸ ਹੈ ਕਿਉਂਕਿ ਹਮ ਇਸੇ ਕਮਜ਼ੋਰੀ ਨਹੀਂ ਬਜ਼ੁਰਗੋਂ ਕੇ ਪ੍ਰਤੀ ਪਿਆਰ ਔਰ ਸਨਮਾਨ ਸਮਝਤੇ ਹੈ ਹਮ ਆਪਣੇ ਮਾਤਾ ਪਿਤਾ ਸੇ ਕਹਤੇ ਹੈ ਕਿ ਆਪ ਬੈਠੀਏ ਹਮ ਕਰ ਦੇਂਗੇ ਸੁਣਨੇ ਮੇ ਕੇਅਰ ਲਗਤੀ ਹੈ ਲੇਕਿਨ ਕਈ ਬਾਰ ਯਹੀ ਇੱਕ ਸੈਂਟੈਂਸ ਉਨਕੇ ਸ਼ਰੀਰ ਕੋ 10 ਸਾਲ ਜਲਦੀ ਬੁਢਾ ਕਰ ਦੇਤਾ ਹੈ ਮਾਨ ਲੋ ਕਿ ਆਪਕੇ ਪਿਤਾ 62 ਸਾਲ ਕੇ ਹੈ ਉਹ ਬਾਜ਼ਾਰ ਸੇ ਛੋਟਾ ਸਾ ਥੈਲਾ ਉਠਾ ਕਰ ਲਾਤੇ ਹੈ ਆਪ ਤੁਰੰਤ ਉਨਕੇ ਹਾਥ ਸੇ ਛੀਨ ਲੇਤੇ ਹੋ ਕਿ ਪਾਪਾ ਆਪਕੀ ਉਮਰ ਹੋ ਗਈ ਆਪ ਆਰਾਮ ਕੀਜੀਏ ਉਹ ਸੀੜੀਆਂ ਚੜ੍ਹਨੇ ਲਗਤੇ ਆਪ ਕਹਤੇ ਹੋ ਕਿ ਪਾਪਾ ਲਿਫਟ ਸੇ ਜਾਈਏ ਉਹ ਘਰ ਕਾ ਛੋਟਾ ਮੋਟਾ ਕਾਮ ਕਰਨੇ ਲਗਤੇ ਆਪ ਕਹਤੇ ਹੋ ਕਿ ਆਪਕੋ ਕਿਆ ਜ਼ਰੂਰਤ ਹੈ ਹਮੇ ਨਾ ਇਹ ਸਭ ਪਿਆਰ ਸੇ ਕੀਆ ਜਾਤਾ ਹੈ ਲੇਕਿਨ ਸ਼ਰੀਰ ਇੰਟੈਂਸ਼ਨਸ ਨਹੀਂ ਸਮਝਤਾ ਸ਼ਰੀਰ ਸਿਰਫ ਡਿਮਾਂਡ ਸਮਝਤਾ ਹੈ ਜਿਸ ਮਸਲ ਸੇ ਕਾਮ ਨਹੀਂ ਲਿਆ ਜਾਏਗਾ ਸ਼ਰੀਰ ਉਸੇ ਗੈਰ ਜ਼ਰੂਰੀ ਮਾਨ ਕਰ ਖਤਮ ਕਰਨੇ ਲਗੇਗਾ ਜੋ ਜੁਆਇੰਟ ਰੈਗੂਲਰਲੀ ਨਹੀਂ ਹਿਲੇਗਾ ਉਹ ਜਾਮ ਹੋ ਜਾਏਗਾ ਔਰ ਜਿਸ ਇਨਸਾਨ ਕੋ ਬੈਲੈਂਸ ਬਣਾਨੇ ਕਾ ਮੌਕਾ ਨਹੀਂ ਮਿਲੇਗਾ ਉਸਕਾ ਬੈਲੈਂਸ ਕਮਜ਼ੋਰ ਹੋਣੇ ਲਗੇਗਾ ਸ਼ਰੀਰ ਕਾ ਰੂਲ ਬਹੁਤ ਬਹਿ ਰਹਾ ਹੈ ਮੈਂ ਯੂਜ਼ ਇਟ ਔਰ ਲੂਜ਼ ਇਟ ਔਰ ਯਹੀ ਬ੍ਰੇਨ ਇੱਕ ਟ੍ਰਿਕ ਖੇਲਤਾ ਹੈ ਆਰਾਮ ਹਮੇ ਤੁਰੰਤ ਅੱਛਾ ਮਹਿਸੂਸ ਕਰਾਤਾ ਹੈ ਇਸੀ ਲਈ ਲਗਤਾ ਹੈ ਕਿ ਆਰਾਮ ਰਿਕਵਰੀ ਹੈ ਲੇਕਿਨ ਜ਼ਰੂਰਤ ਸੇ ਜ਼ਿਆਦਾ ਆਰਾਮ ਰਿਕਵਰੀ ਨਹੀਂ ਧੀਰੇ ਧੀਰੇ ਸ਼ਰੀਰ ਕੀ ਕੈਪੈਸਿਟੀ ਸਰੈਂਡਰ ਕਰਨਾ ਹੋਤਾ ਹੈ ਕਈ ਵੈਸਟਰਨ ਕੰਟਰੀਜ਼ ਮੇ ਰਿਟਾਇਰਮੈਂਟ ਕਾ ਮਤਲਬ ਲਾਈਫ ਸੇ ਰਿਟਾਇਰ ਹੋਣਾ ਨਹੀਂ ਹੋਤਾ ਲੋਕ ਵਾਕਿੰਗ ਗਰੁੱਪ ਸਾਈਕਲਿੰਗ ਕਲੱਬ

0: 7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਪੰਨੂ ਰੇਡੀਓ ਸੁਰਸੰਗਮ.ca ਫੋਨ 403-585-0910 ਰੇਡੀਓ ਸੁਰਸੰਗਮ
1: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
2: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
1: ਵਿਜ਼ਿਟ ਸਬਰੰਗ.ca
3: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
2: Sabrang Radio 94.7 FM. The sare listeners da ek vari fir to swagat hai ji aaj de is khoobsurat dopahar de program jehda ki tusi Monday, Tuesday, Thursday, Friday sham nu 7 to 8 te Sunday 1 baje to laake 5 baje tak sunde ho. Aaj da program 5 baje tak chalega. ਅਤੇ ਇਸ ਤੋਂ ਪਹਿਲਾਂ ਕਿ ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲਬਾਤ ਆਪਾਂ ਕਰ ਰਹੇ ਸੀ ਥੋੜ੍ਹੀ ਜਿਹੀ ਉਹਦੇ 'ਤੇ ਹੋਰ ਗੱਲਬਾਤ ਕਰ ਲਈਏ ਕਿਉਂਕਿ ਨਵੀਂ ਜਿਹੜੀ ਸਟੱਡੀਜ਼ ਆਈਆਂ ਨੇ ਬੇਸਿਕਲੀ ਇਹ ਕਿਸ ਤਰੀਕੇ ਦੇ ਨਾਲ ਦੱਸਦੀਆਂ ਹਾਲਾਤ ਜਿਹੜੇ ਨੇ ਕਿਉਂਕਿ ਇੰਡੀਅਨ ਲੋਕ ਕਿਉਂ ਇੰਨੀ ਜਲਦੀ ਜਿਹੜੇ ਆ ਉਹ ਬਜ਼ੁਰਗ ਹੋ ਜਾਂਦੇ ਆ ਵੈਸੇ ਆਪਾਂ ਵੱਖਰੇ ਵੱਖਰੀਆਂ ਜਿਹੜੀਆਂ ਚੀਜ਼ਾਂ ਦੇ ਉੱਤੇ ਜਾਂ ਵੱਖਰੇ ਵੱਖਰੇ ਇਸ਼ੂਜ਼ ਜਿਹੜੇ ਨੇ ਸਾਹਮਣੇ ਆਉਂਦੇ ਉਹਦੇ 'ਤੇ ਗੱਲਬਾਤ ਕਰਦੇ ਰਹਿੰਦੇ ਹਾਂ ਬਟ ਕਿਉਂਕਿ ਇਹ ਭੁੱਲ ਜਾਂਦੇ ਹਾਂ ਕਿ ਵੀ ਉਮਰ ਜਿਹੜੀ ਇਹ ਤੁਹਾਡੇ 'ਤੇ ਡਿਪੈਂਡ ਕਰਦਾ ਮੈਂ ਕਈ ਵਾਰੀ ਪਹਿਲਾਂ ਵੀ ਗੱਲਬਾਤ ਕਰ ਚੁੱਕਿਆ ਕਿ ਵੀ ਜਦੋਂ ਰਿਸਰਚ ਜਿਹੜੀਆਂ ਨਵੀਆਂ ਨਵੀਆਂ ਆਈਆਂ ਜਿਹੜੇ ਲੋਕ ਦੌੜਦੇ ਆ ਜਾਂ ਐਕਸਰਸਾਈਜ਼ ਕਰਦੇ ਆ ਉਹ ਕਹਿੰਦੇ ਵੀ ਕਦੋਂ ਤੁਹਾਨੂੰ ਸਲੋਅ ਡਾਊਨ ਕਰਨਾ ਚਾਹੀਦਾ 70s ਮਿਡ ਦੇ ਵਿੱਚ ਜਾ ਕੇ ਜਿਹੜੇ ਲੋਕ ਨੇ ਐਵਰੇਜ ਲੋਕ ਜਿਹੜੇ ਨੇ ਉਹ ਮਿਡ 70s ਦੇ ਵਿੱਚ ਜਾ ਕੇ 75 ਸਾਲ ਤੋਂ ਬਾਅਦ ਆਪਣੇ ਆਪ ਨੂੰ ਸਲੋਅ ਡਾਊਨ ਕਰਨਾ ਸ਼ੁਰੂ ਕਰਦੇ ਆ ਜਾਂ ਹੋਣਾ ਸ਼ੁਰੂ ਹੋ ਜਾਂਦਾ ਉਹਨਾਂ ਦੇ ਨਾਲ ਬਟ ਕਈ ਲੋਕ ਉਸ ਤੋਂ ਬਾਅਦ ਵੀ ਜਿਹੜਾ ਹੈ ਤੇਜ਼ੀ ਨਾਲ ਬਣੇ ਰਹਿੰਦੇ ਆ ਬਟ ਐਜ਼ ਏ ਇੰਡੀਅਨ ਲੋਕ ਜੇ ਆਪਾਂ ਲਾਈਏ ਜਾਂ ਸਾਊਥ ਏਸ਼ੀਅਨ ਭਾਈਚਾਰੇ ਦੇ ਲੋਕ 50 ਸਾਲ ਤੋਂ ਬਾਅਦ ਉਦੋਂ ਤੱਕ ਤੁਹਾਡੇ ਜਿਹੜੇ ਨੇ ਬੱਚੇ ਵੀ ਵੱਡੇ ਹੋ ਜਾਂਦੇ ਆ ਜਾਂ ਅੱਗੋਂ ਬੱਚਿਆਂ ਦੇ 60 ਸਾਲ ਤੱਕ 70 ਸਾਲ ਤੱਕ ਬੱਚਿਆਂ ਦੇ ਬੱਚੇ ਵੀ ਜਿਹੜੇ ਆ ਫਿਰ ਠੀਕ ਹੋ ਜਾਂਦੇ ਫਿਰ ਉਹਨਾਂ ਨੂੰ ਇਹ ਮੰਨ ਲਿਆ ਜਾਂਦਾ ਵੀ ਹੁਣ ਇਹ ਗ੍ਰੈਂਡ ਫਾਦਰ ਨੇ ਗ੍ਰੈਂਡ ਪਾ ਹੈ ਗ੍ਰੈਂਡ ਮਾਂ ਹੈ ਇਹਨਾਂ ਨੂੰ ਜ਼ਿਆਦਾ ਕੰਮ ਨਹੀਂ ਕਰਨ ਦੇਣਾ ਜ਼ਿਆਦਾ ਫਿਜ਼ੀਕਲੀ ਮੂਵ ਨਹੀਂ ਕਰਨ ਦੇਣਾ ਜ਼ਿਆਦਾ ਐਕਸਰਸਾਈਜ਼ ਨਹੀਂ ਕਰਨ ਦੇਣੀ ਕਿਉਂਕਿ ਇਹਨਾਂ ਦੀਆਂ ਹੱਡੀਆਂ ਜਿਹੜੀਆਂ ਨੇ ਉਹ ਹੁਣ ਕਮਜ਼ੋਰ ਹੋ ਗਈਆਂ ਜੇ ਸੱਟ ਲੱਗ ਗਈ ਡਿੱਗ ਗਏ ਤਾਂ ਇਹਨਾਂ ਦੇ ਨਾਲ ਸੱਟ ਲੱਗ ਸਕਦੀ ਜਦਕਿ ਹੁੰਦਾ ਹੈ ਤਾਂ ਉਲਟਾ ਹੈ ਜਿੰਨਾ ਜ਼ਿਆਦਾ ਆਪਾਂ ਆਪਣੇ ਸਰੀਰ ਨੂੰ ਜਿਹੜੇ ਹੱਡੀਆਂ ਦੇ ਇੱਕ ਸਪੈਸ਼ਲਿਸਟ ਡਾਕਟਰ ਵੋਂਡਾ ਜਿਹੜੇ ਉਹ ਅਕਸਰ ਕਈ ਵਾਰੀ ਸੋਸ਼ਲ ਮੀਡੀਆ ਦੇ ਸਾਹਮਣੇ ਆ ਜਾਂਦੇ ਨੇ ਵੀ ਜੰਪ ਮਾਰਦੇ ਕਿ 50 ਵਾਰੀ ਜੰਪ ਮਾਰਨੇ ਆ ਮੈਂ ਅਤੇ ਜੰਪ ਮਾਰਨ ਦੇ ਨਾਲ ਕੀ ਹੁੰਦਾ ਵੀ ਤੁਹਾਡੀਆਂ ਰਜਿਸਟੈਂਸ ਤੁਸੀਂ ਦਿੰਦੇ ਹੋ ਆਪਣੀਆਂ ਹੱਡੀਆਂ ਨੂੰ ਜ਼ੋਰ ਜ਼ੋਰ ਦੀ ਜਦੋਂ ਦੱਬਦੇ ਹਾਂ ਅਤੇ ਉਹ ਹੱਡੀਆਂ ਜਿਹੜੀਆਂ ਨੇ ਉਹ ਸਟਰੋਂਗ ਹੁੰਦੀਆਂ ਇਕੱਲੀਆਂ ਹੱਡੀਆਂ ਸਟਰੋਂਗ ਹੋਣ ਦੇ ਨਾਲ ਜਿੰਨੀਆਂ ਸਟਰੋਂਗ ਹੱਡੀਆਂ ਹੋਣਗੀਆਂ ਉਨੀਆਂ ਮਸਲ ਨੂੰ ਵੀ ਉਨਾ ਜ਼ਿਆਦਾ ਸਟਰੈਂਥ ਮਿਲਦੀ ਹੈ ਮਸਲ ਦੀਆਂ ਵੱਖਰੀਆਂ ਐਕਸਰਸਾਈਜ਼ ਨੇ ਹੱਡੀਆਂ ਦੀਆਂ ਵੱਖਰੀਆਂ ਐਕਸਰਸਾਈਜ਼ ਨੇ ਬਟ ਜੇ ਹੱਡੀਆਂ ਸਟਰੋਂਗ ਹੋਣਗੀਆਂ ਤਾਂ ਉਹ ਮਸਲ ਨੂੰ ਵੀ ਹੋਲਡ ਵਧੀਆ ਕਰਦੀਆਂ ਸੋ ਇਸ ਕਰਕੇ ਪਹਿਲਾਂ ਹੱਡੀਆਂ ਦੇ ਉੱਤੇ ਵਰਕਆਊਟ ਕਰੀਏ ਅਤੇ ਵਧੀਆ ਹੱਡੀਆਂ ਜਿਹੜੀਆਂ ਨੇ ਜਾਂ ਸਾਡਾ ਸਰੀਰ ਦਾ ਜਿਹੜਾ ਉਹਨੂੰ ਕਾਇਮ ਕਰਨ ਵਾਸਤੇ ਜਿੱਦਾਂ ਤੁਸੀਂ ਸੁਣਿਆ ਵੀ 25 ਤੋਂ 30 ਸਾਲ ਤੱਕ ਪਹਿਲਾਂ ਠੀਕ ਹੋ ਜਾਂਦੀ ਆ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਘਟਣੀਆਂ ਸ਼ੁਰੂ ਹੋ ਜਾਂਦੇ ਆ ਉਹਦੀ ਸਟਰੈਂਥ ਘਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਬਾਅਦ 'ਚੋਂ ਅਲਾਰਮ ਉਹਦੇ ਪਤਾ ਲੱਗਦਾ ਜਦੋਂ ਉਹ ਕਾਫੀ ਜ਼ਿਆਦਾ ਨੁਕਸਾਨ ਦੇ ਵਿੱਚ ਜਾ ਚੁੱਕੀ ਹੁੰਦੀ ਜਾਂ ਟੁੱਟਣ ਤੋਂ ਬਾਅਦ ਹੀ ਪਤਾ ਲੱਗਦਾ ਵੀ ਹੁਣ ਜਲਦੀ ਰਿਕਵਰ ਨਹੀਂ ਹੋ ਰਹੀਆਂ ਸਾਡੀਆਂ ਹੱਡੀਆਂ ਸੋ ਇਹ ਹੱਡੀਆਂ ਦੀ ਗੱਲਬਾਤ ਹੋ ਗਈ ਬਾਕੀ ਮਸਲ ਜਿਹੜੇ ਨੇ ਜਿੱਦਾਂ ਸਪੈਸ਼ਲੀ ਲੱਤਾਂ ਦੇ ਮਸਲ ਜਦੋਂ ਆਪਾਂ ਕਹਿੰਦੇ ਹਾਂ ਅਤੇ ਇਹਦੇ 'ਤੇ ਜ਼ਿਆਦਾ ਵਰਕਆਊਟ ਕਰਨਾ ਚਾਹੀਦਾ ਪਲੱਸ ਜਿੰਨਾ ਜ਼ਿਆਦਾ ਲੱਤਾਂ ਦੇ ਮਸਲ ਦੇ ਉੱਤੇ ਕੰਮ ਕਰਦੇ ਹਾਂ ਉਨਾ ਹੀ ਜ਼ਿਆਦਾ ਸਟਰੈਂਥ ਸਾਡੀ ਬਣਦੀ ਹੈ ਬਟ ਨਾਲ ਦੀ ਨਾਲ ਬਾਕੀ ਫੈਟ ਜਿਹੜੇ ਨੇ ਉਹ ਵੀ ਬੜੇ ਵਧੀਆ ਤਰੀਕੇ ਦੇ ਨਾਲ ਐਬਜ਼ੋਰਬ ਕਰ ਲੈਂਦੀਆਂ ਇਹ ਮਸਲ ਜਿਹੜੇ ਹੁੰਦੇ ਕਿਉਂਕਿ ਇਹਨਾਂ ਨੂੰ ਕੰਮ ਕਰਨ ਵਾਸਤੇ ਜ਼ਿਆਦਾ ਜ਼ੋਰ ਲਾਉਣਾ ਪੈਂਦਾ ਜਾਂ ਮਸਲ ਜੇ ਆਪਣੇ ਸਰੀਰ ਦੇ ਵਿੱਚ ਦੇਖੀਏ ਤਾਂ ਸਭ ਤੋਂ ਜ਼ਿਆਦਾ ਮਸਲ ਜਿਹੜੇ ਨੇ ਜਿਹੜੀਆਂ ਸਾਡੀਆਂ ਲੱਤਾਂ ਦੇ ਪੱਟਾਂ ਦੇ ਪਿੰਨੀਆਂ ਦੇ ਇਹ ਮਸਲ ਜਿੰਨੇ ਵੱਡੇ ਹੁੰਦੇ ਨੇ ਇੰਨੇ ਸ਼ਾਇਦ ਹੀ ਕਿਤੇ ਹੋਰ ਮਸਲ ਹੋਣ ਸਾਡੇ ਸਰੀਰ ਦੇ ਵਿੱਚ ਅਨਲੈਸ ਵੀ ਲੋਕ ਜਿਹੜੇ ਬਹੁਤ ਜ਼ਿਆਦਾ ਫਿਟਨੈਸ ਦੇ ਉੱਤੇ ਫੋਕਸ ਕਰਦੇ ਨੇ ਜਿਨ੍ਹਾਂ ਦੇ 6-pack, 8-pack ਜਿਹੜੇ ਬਣਾ ਕੇ ਰੱਖਦੇ ਨੇ ਉਹ ਵੱਖਰੀ ਚੀਜ਼ ਆ ਜਾਂਦੀ ਹੈ ਬਾਹਾਂ ਦੇ ਮਸਲ ਜਿਹੜੇ ਨੇ ਐਡੇ ਵੱਡੇ ਮਸਲ ਨਹੀਂ ਹੋ ਸਕਦੇ ਵੀ ਜਿੱਡੇ ਸਾਡੇ ਪੱਟਾਂ ਦੇ ਮਸਲ ਜਾਂ ਲੱਤਾਂ ਦੇ ਮਸਲ ਜਾਂ ਪਿੰਨੀਆਂ ਦੇ ਮਸਲ ਹੁੰਦੇ ਨੇ ਡੈਫੀਨੇਟਲੀ ਸਾਨੂੰ ਪਤਾ ਤਾਂ ਲੱਗ ਜਾਂਦਾ ਪੈਰਾਂ ਦੇ ਉੱਤੋਂ ਹੀ ਸਾਡੇ ਸਰੀਰ ਦਾ ਰੂਪ ਕੀ ਹੈ ਕਿੱਧਰਲੇ ਪਾਸੇ ਸਾਡਾ ਸਰੀਰ ਜਾਣਾ ਜਾਂ ਕਿਸ ਤਰ੍ਹਾਂ ਸਟਰੈਂਥ ਨਜ਼ਰ ਆਉਣੀ ਹੈ ਅਤੇ ਸੋ ਇਸ ਕਰਕੇ ਇਹਦੇ 'ਤੇ ਕੰਮ ਕਰਨਾ ਵੀ ਜ਼ਰੂਰੀ ਹੁੰਦਾ ਹੱਡੀਆਂ ਦੇ ਉੱਤੇ ਕੰਮ ਕਰਨ ਦੇ ਨਾਲ ਨਾਲ ਸਾਨੂੰ ਜਿਹੜਾ ਮਸਲ ਦੇ ਉੱਤੇ ਵੀ ਕੰਮ ਕਰਨਾ ਜ਼ਰੂਰੀ ਹੈ ਕਿਉਂਕਿ ਇੰਟਰਨਲੀ ਤਾਂ ਆਪਾਂ ਸੋਚ ਲੈਂਦੇ ਵੀ ਸੈਰ ਕਰਦੇ ਹਾਂ ਸਭ ਕੁਝ ਠੀਕ ਹੈ ਫੂਡ ਵੀ ਠੀਕ ਖਾਂਦੇ ਹਾਂ ਫੂਡ ਭਾਵੇਂ ਤੁਸੀਂ ਥੋੜ੍ਹਾ ਬਹੁਤਾ ਉੱਪਰ ਨੀਵਿਆਂ ਖਾ ਲਓ ਬਟ ਜਿਹੜਾ ਸਰੀਰ ਨੂੰ

ਕੰਮ ਹੈ ਜਾਂ ਐਕਸਰਸਾਈਜ਼ ਕਰਨੀ ਹੈ, ਐਕਸਰਸਾਈਜ਼ ਦੇ ਨਾਲ ਨਾਲ ਜਿੱਦਾਂ ਵੇਟਸ ਜਿਹੜੇ ਨੇ ਉਹਨਾਂ ਨੂੰ ਚੁੱਕਣਾ, ਇਹ ਬੜੀ ਇੰਪੋਰਟੈਂਟ ਚੀਜ਼ ਹੈ। ਸਟ੍ਰੈਚਿਸ ਕਰਨੀਆਂ ਬੜੀਆਂ ਜ਼ਰੂਰੀ ਨੇ। ਕਈ ਵਾਰੀ ਲੋਕਾਂ ਦਾ ਜਿਹੜਾ ਲੋਅਰ ਬੈਕ ਹੈ ਜਾਂ ਸਰੀਰ ਦਾ ਮਿਡਲ ਵਾਲਾ ਹਿੱਸਾ ਹੁੰਦਾ, ਉਹ ਚੰਗੀ ਤਰ੍ਹਾਂ ਨਹੀਂ ਕੰਮ ਕਰਦਾ ਹੁੰਦਾ। ਉਹ ਜਦੋਂ ਕਈ ਵਾਰੀ ਬੰਦੇ ਡਿੱਗਦੇ ਆ ਤੇ ਉਹਨਾਂ ਦੀ ਲੱਕ ਦੀ ਚੂਲੇ ਦੀ ਹੱਡੀ ਜਿਹੜੀ ਉਹ ਟੁੱਟ ਜਾਂਦੀ, ਫਿਰ ਉਹ ਰਿਕਵਰ ਨਹੀਂ ਹੋ ਪਾਉਂਦੀ ਕਈ ਵਾਰੀ, ਜਾਂ ਉਹ ਮੂਵ ਹੀ ਨਹੀਂ ਕਰਦੇ। ਪਿੱਛੇ ਜੀ ਮੈਂ ਇੱਕ ਸੁਣ ਰਿਹਾ ਸੀਗਾ, ਜਾਂ ਪਤਾ ਨਹੀਂ ਸ਼ਾਇਦ ਤੁਹਾਨੂੰ ਵੀ ਸੁਣਾਈ ਹੋਵੇ ਖਬਰਾਂ ਦੇ ਵਿੱਚ ਹੀ ਗੱਲਬਾਤ, ਕਿ ਵੀ ਅਕਸਰ ਜਿਹੜੇ ਆਪਣੇ ਸਾਊਥ ਏਸ਼ੀਅਨ ਭਾਈਚਾਰੇ ਦੇ ਲੋਕ ਨੇ, ਇਹਨਾਂ ਦਾ ਬੈਕ ਜਿਹੜੀ ਉਹ ਇੱਦਾਂ ਲੇਡੀਜ਼ ਵਿੰਗੀ ਹੋ ਕੇ ਚੱਲਣਾ ਸ਼ੁਰੂ ਕਰ ਦਿੰਦੀਆਂ ਨੇ, ਕਿ ਵੀ ਉਹ ਲੱਗਣ ਲੱਗ ਪੈਂਦਾ, ਉਹਦੇ ਵਿੱਚ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ ਸਰੀਰ ਦੇ ਵਿੱਚ। ਇਹਦੇ ਨਾਲ ਨਾਲ ਰਿਲੇਟਡ ਜਿਹੜੀਆਂ ਜਿਹਨੂੰ ਕਹਿੰਦੇ ਨੇ ਫਿਕਸ ਕਰਨ ਵਾਸਤੇ ਕੁਛ ਇੱਕ ਸਪੈਸ਼ਲ ਫਿਜ਼ੀਓਥੈਰੇਪੀ ਦੀਆਂ ਐਕਸਰਸਾਈਜ਼ ਤਾਂ ਹੁੰਦੀਆਂ ਹੀ ਨੇ, ਕਿ ਕਿਸ ਤਰ੍ਹਾਂ ਆਪਾਂ ਆਪਣੀਆਂ ਲੈਗਸ ਨੂੰ ਜਿਹੜਾ ਫਿਕਸ ਕਰ ਸਕਦੇ ਹਾਂ, ਕਿਸ ਤਰ੍ਹਾਂ ਸਟ੍ਰੈਚਿਸ ਕਰਨੇ ਚਾਹੀਦੇ ਨੇ। ਵੱਧ ਤੋਂ ਵੱਧ ਜਿੰਨਾ ਸਟ੍ਰੈਚ ਕਰਾਂਗੇ ਓਨਾ ਹੀ ਤੁਹਾਡਾ ਜਿਹੜਾ ਬੋਡੀ ਦੀ ਜਿਹੜੇ ਫਲੋ ਹੈ ਓਨਾ ਵਧੀਆ ਹੋਣਾ ਸ਼ੁਰੂ ਹੋ ਜਾਂਦਾ। ਅਗੇਨ ਇਹਨੂੰ ਇੰਪੈਕਟ ਦੇ ਨਾਲ ਆਪਣੀ ਜਿਹੜੀਆਂ ਨੇ ਜੰਪ ਮਾਰਨੇ ਹੌਲੀ ਹੌਲੀ ਕਰਕੇ ਤੁਸੀਂ ਭੁੜਕਣਾ ਸ਼ੁਰੂ ਕਰੋ ਅਤੇ ਜੰਪ ਮਾਰਨੇ ਸ਼ੁਰੂ ਕਰੋ। ਜਿਵੇਂ ਜਿਵੇਂ ਸਟਰੋਂਗ ਹੁੰਦੇ ਜਾਓਗੇ, ਉਵੇਂ ਉਵੇਂ ਤੁਹਾਡੀਆਂ ਜਿਹੜੀਆਂ ਹੱਡੀਆਂ ਨੇ ਉਹਨੂੰ ਪਤਾ ਲੱਗਣਾ ਸ਼ੁਰੂ ਹੋਏਗਾ ਵੀ ਇੰਪੈਕਟ ਪੈ ਰਿਹਾ, ਅਤੇ ਉਹ ਆਪਣੇ ਆਪ ਨੂੰ ਪ੍ਰੋਟੈਕਟਿਵ ਜਾਂ ਕਹਿ ਲਓ ਵੀ ਜਿਹੜਾ ਡਿਫੈਂਸ ਮਕੈਨਿਜ਼ਮ ਜਿਹੜਾ ਲੈ ਕੇ ਆ ਜਾਂਦੀਆਂ, ਅਤੇ ਸਰੀਰ ਜਿਹੜਾ ਉਹ ਫਿਰ ਸਖਤ ਹੋਣਾ ਸ਼ੁਰੂ ਹੋ ਜਾਂਦਾ। ਇਸ ਕਰਕੇ ਕਿਹਾ ਜਾਂਦਾ ਵੀ 3 ਮਿੰਟ ਵਾਸਤੇ ਦੌੜੋ, 3 ਮਿੰਟ ਵਾਸਤੇ ਵਾਕ ਕਰੋ, 3 ਮਿੰਟ ਦੌੜੋ, ਅਤੇ ਉਹਦੇ ਨਾਲ ਕੀ ਹੁੰਦਾ ਵੀ ਦੋਨੋਂ ਤਰੀਕੇ ਦੇ ਨਾਲ ਜਿਹੜਾ ਤੁਹਾਡਾ ਸਰੀਰ ਹੈ ਉਹ ਸਟਰੋਂਗ ਹੋਣਾ ਸ਼ੁਰੂ ਹੋ ਜਾਂਦਾ। ਪਲੱਸ ਜਿੱਦਾਂ ਮੈਂ ਲੱਤਾਂ ਦੀ ਗੱਲਬਾਤ ਕੀਤੀ ਵੀ ਲੱਤਾਂ ਦੀਆਂ ਐਕਸਰਸਾਈਜ਼ ਕਰਨੀ ਬੜੀ ਜ਼ਰੂਰੀ ਹੈ, ਇਹਦੇ 'ਤੇ ਵਰਕਆਊਟ ਕਰਨਾ ਬੜਾ ਜ਼ਰੂਰੀ ਹੈ, ਕਿਉਂਕਿ ਅਕਸਰ ਮੈਂ ਜਿਮ ਦੇ ਵਿੱਚ ਜਦੋਂ ਜਾ ਕੇ ਐਕਸਰਸਾਈਜ਼ ਕਰਨੀ ਸ਼ੁਰੂ ਕਰਦਾ ਤਾਂ ਮੈਨੂੰ ਲੈਗਸ ਨੂੰ ਮੈਂ ਕਦੇ ਨਹੀਂ ਭੁੱਲਦਾ ਵੀ ਲੈਗਸ ਦੇ ਉੱਤੇ ਵਰਕਆਊਟ ਕਰਨਾ ਚਾਹੀਦਾ ਸਾਨੂੰ, ਜਾਂ ਸਕਿਪਿੰਗ ਕਰਨੀ ਹੈ, ਜਾਂ ਆਪਾਂ ਲੱਤਾਂ ਦੇ ਨਾਲ ਭਾਰ ਨੂੰ ਪੁਸ਼ ਕਰਨਾ, ਜਾਂ ਇਸ ਤਰ੍ਹਾਂ ਦੀ ਜਿਹੜੀਆਂ ਲੈਗਸ ਦੇ ਨਾਲ ਰਿਲੇਟਡ ਐਕਸਰਸਾਈਜ਼, ਉਹਦੇ 'ਤੇ ਮੇਰਾ ਵਰਕਆਊਟ ਕਰਦਾ ਰਿਹਾ। ਹੁਣ ਤਾਂ ਚਲੋ ਜਿਵੇਂ ਜਿਵੇਂ ਏਜ ਦੇ ਨਾਲ ਨਾਲ ਟਾਈਮ ਵੱਧਦਾ ਜਾਂਦਾ, ਬਟ 15 ਸਾਲ ਪੁਰਾਣੀ ਗੱਲ ਮੈਂ ਕਰਾਂ, ਆਲਮੋਸਟ 15 ਤੋਂ 20 ਸਾਲ ਜਦੋਂ ਨਵੇਂ ਨਵੇਂ ਆਪਾਂ ਇੱਥੇ ਆਏ ਸੀਗੇ, ਅਤੇ ਇੱਕ ਮੁੰਡਾ ਮੇਰੇ ਨਾਲ ਕ੍ਰਿਕਟ ਖੇਡਦਾ ਸੀ, ਬਹੁਤ ਯੰਗ ਸੀਗਾ, ਅਤੇ ਆਪਾਂ ਅਕਸਰ ਖੇਡਣ ਲੱਗ ਪੈਣਾ, ਅਤੇ ਉਹ ਇੱਕ ਵਾਰੀ ਮੈਨੂੰ ਜਿਮ 'ਚ ਵੀ ਮਿਲ ਜਾਂਦਾ। ਮੈਂ ਨਾਂ ਇਸ ਕਰਕੇ ਨਹੀਂ ਲੈ ਰਿਹਾ ਕਿਉਂਕਿ ਨਾਂ ਦੇ ਨਾਲ ਪਬਲੀਕਲੀ ਹੁਣ ਵੀ ਇੱਕ ਟੀਮ ਦਾ ਕੈਪਟਨ ਹੈ ਕ੍ਰਿਕਟ ਟੀਮ ਦਾ, ਅਤੇ ਜਦੋਂ ਆਪਾਂ ਐਕਸਰਸਾਈਜ਼ ਕਰ ਰਹੇ ਤਾਂ ਉਹਨੇ ਮੈਨੂੰ ਦੇਖਿਆ ਵੀ ਮੈਂ ਲੈਗਸ ਦੀ ਐਕਸਰਸਾਈਜ਼ ਕਰ ਰਿਹਾ, ਅਤੇ ਕਹਿੰਦਾ ਭਾਅ ਜੀ ਤੁਸੀਂ ਲੈਗ 'ਤੇ ਇੰਨਾ ਵਰਕਆਊਟ ਕਰਦੇ ਹੋ ਬਾਕੀ ਅਪਰ ਬੋਡੀ ਦੇ ਨਾਲ ਨਾਲ। ਮੈਂ ਕਿਹਾ ਵੀ ਇਹ ਵੀ ਬਹੁਤ ਇੰਪੋਰਟੈਂਟ ਹੈ ਕਿਉਂਕਿ ਜਿੰਨੀਆਂ ਤੁਹਾਡੀਆਂ ਲੈਗਸ ਸਟਰੋਂਗ ਹੋਣਗੀਆਂ ਓਨਾ ਹੀ ਤੁਸੀਂ ਵਧੀਆ ਪਰਫੋਰਮ ਵੀ ਕਰ ਸਕਦੇ ਹੋ, ਖੇਡ ਸਕਦੇ ਹੋ ਓਨਾ ਹੀ ਤਰੀਕੇ ਦੇ ਨਾਲ, ਕਿਉਂਕਿ ਮੈਂ ਫਾਸਟ ਬੋਲਰ ਰਿਹਾ ਆਪਣੀ ਲਾਈਫ ਦੇ ਵਿੱਚ, ਅਤੇ ਨਾਲ ਹੀ ਫਾਸਟ ਬੋਲਿੰਗ ਦੇ ਨਾਲ ਨਾਲ ਹੀਟਰ ਵੀ ਫਾਸਟ ਹੀ ਰਿਹਾ, ਰਨਿੰਗ ਫਾਸਟ ਕਰਨੀ, ਸਾਰਾ ਕੁਛ ਮੈਨੂੰ ਜਿਹੜਾ ਉਹਦੇ ਵਾਸਤੇ। ਤੁਹਾਡੇ ਸਰੀਰ ਦੇ ਵਿੱਚ ਜੇ ਲੈਗਸ ਸਟਰੋਂਗ ਹੋਣਗੇ ਜਾਂ ਸਰੀਰ ਸਟਰੋਂਗ ਹੋਏਗਾ ਫਿਰ ਹੀ ਤੁਸੀਂ ਕਰ ਸਕਦੇ ਹੋ। ਅਤੇ ਉਸ ਤੋਂ ਬਾਅਦ ਉਹਨੇ ਵੀ ਐਕਸਰਸਾਈਜ਼ ਕਰਨੀ ਸ਼ੁਰੂ ਕਰਤੀ, ਲੈਗਸ ਦੇ ਉੱਤੇ ਕੰਮ ਕਰਨਾ ਸ਼ੁਰੂ ਕਰਤਾ ਵੀ ਚਲੋ ਠੀਕ ਹੈ। ਹਾਲਾਂਕਿ ਉਹ ਮੇਰੇ ਨਾਲ ਥੋੜ੍ਹਾ ਜਿਹਾ ਜਿਹਨੂੰ ਕਹਿੰਦੇ ਵੇਟ ਜਾਂ ਹਾਈਟ ਸਾਰਿਆਂ 'ਚ ਮੇਰੇ ਨਾਲ ਘੱਟ ਸੀਗਾ, ਬਟ ਫਿਰ ਵੀ ਉਹਨੇ ਕੀਤਾ। ਹੁਣ ਥੋੜ੍ਹੇ ਸਾਲ ਪਹਿਲਾਂ ਮੈਨੂੰ 2-3 ਸਾਲ ਪਹਿਲਾਂ ਇੱਕ ਮੈਰਿਜ ਦੇ ਉੱਤੇ ਮਿਲਿਆ, ਅਤੇ ਮੈਂ ਕਿਹਾ ਵੀ ਬੜੇ ਸਾਲ ਬਾਅਦ ਦੇਖਿਆ ਜਾਂ ਵਟ ਐਵਰ ਜੋ ਵੀ, ਤਾਂ ਉਹਨੇ ਮੈਨੂੰ ਦੱਸਿਆ ਵੀ ਆਪਣੀ ਗਰਲਫ੍ਰੈਂਡ ਨਾਲ ਮੈਨੂੰ ਮਿਲਾਇਆ, ਅਤੇ ਕਹਿੰਦਾ ਵੀ ਸਾਡਾ ਵਿਆਹ ਹੋਣ ਵਾਲਾ, ਬਟ ਖੁਸ਼ੀ ਦੀ ਗੱਲ ਇਹ ਹੈ ਕਿ ਵੀ ਮੈਂ ਲੈਗਸ ਦੇ ਉੱਤੇ ਐਕਸਰਸਾਈਜ਼ ਕਰਦਾ ਸੀ, ਡਾਕਟਰ ਨੇ ਮੈਨੂੰ ਕਿਹਾ ਇੱਕ ਬੜੇ ਸੀਰੀਅਸ ਐਕਸੀਡੈਂਟ 'ਚ ਮੈਂ ਇਨਵੋਲਵ ਹੋ ਗਿਆ ਸੀ, ਅਤੇ ਮੇਰੀਆਂ ਲੱਤਾਂ 'ਤੇ ਕਾਫੀ ਜ਼ਿਆਦਾ ਨੁਕਸਾਨ ਹੋਇਆ, ਪਰ ਡਾਕਟਰ ਨੇ ਤਾਂ ਕਿਹਾ ਸੀ ਕਾਫੀ ਟਾਈਮ ਲੱਗ ਜਾਣਾ ਮੈਨੂੰ ਰਿਕਵਰ ਹੁੰਦਿਆਂ, ਬਟ ਕਿਉਂਕਿ ਮੇਰੀਆਂ ਲੈਗਸ ਸਟਰੋਂਗ ਸੀਗੀਆਂ ਅਤੇ ਉਹ ਐਕਸੀਡੈਂਟ ਨੇ ਮੈਨੂੰ ਜਿਹੜਾ ਉੱਥੋਂ ਬਚਾ ਲਿਆ, ਅਤੇ ਮੇਰੀਆਂ ਲੱਤਾਂ ਨੇ ਮੈਨੂੰ ਹੁਣ ਜਲਦੀ ਜਿਹੜਾ ਆਪਣੇ ਸਰੀਰ ਨੂੰ ਖੜ੍ਹਾ ਕਰਨ ਦਾ ਮੌਕਾ ਮਿਲ ਗਿਆ। ਅਤੇ ਮੈਂ ਯਾਦ ਕਰਦਾ ਵੀ ਤੁਸੀਂ ਮੈਨੂੰ ਇਹ ਸਲਾਹ ਦਿੱਤੀ ਸੀ ਜਿਹਦੇ ਕਰਕੇ ਮੈਂ ਇਹ ਗੱਲਬਾਤ ਕਰ ਪਾਇਆ, ਅਤੇ ਉਹਨੇ ਆਪਣੀ ਹੋਣ ਵਾਲੀ ਜਿਹੜੀ ਵਾਈਫ ਸੀਗੀ ਉਹਦੇ ਨਾਲ ਮੈਨੂੰ ਇੰਟਰੋਡਿਊਸ ਕਰਵਾਇਆ, ਅਤੇ ਨਾਲੇ ਗੱਲਬਾਤ ਕਰਵਾਈ ਵੀ ਭਾਅ ਜੀ ਕਰਕੇ ਮੈਂ ਜਿਹੜਾ ਇਹ ਸਭ ਕੁਛ ਸਿੱਖਿਆ। ਸੋ ਮੈਨੂੰ ਵਧੀਆ ਲੱਗਿਆ ਕਿ ਵੀ ਕਿਸੇ ਨੂੰ ਕੋਈ ਸਲਾਹ ਜਿਹੜੀ ਅਕਸਰ ਤੁਸੀਂ ਚੰਗੀ ਦਿੰਦੇ ਹੋ ਅਤੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਉਹਦਾ ਫਾਇਦਾ ਹੁੰਦਾ। ਸੋ ਇਸ ਕਰਕੇ ਆਪਣੇ ਸਰੀਰ ਨੂੰ ਜਿਹੜਾ ਉਹ ਸਟਰੋਂਗ ਰੱਖਣਾ ਬੜਾ ਜ਼ਰੂਰੀ ਹੈ, ਜਿੱਥੇ ਆਪਾਂ ਨੂੰ ਮੈਂਟਲ ਫਿਟਨੈਸ ਦੇ ਉੱਤੇ ਕੰਮ ਕਰਨਾ ਚਾਹੀਦਾ, ਸਰੀਰਕ ਤੰਦਰੁਸਤੀ ਦੇ ਉੱਤੇ ਕੰਮ ਕਰਨਾ ਚਾਹੀਦਾ, ਇੰਟਰਨਲ ਔਰਗਨਸ ਨੂੰ ਠੀਕ ਰੱਖਣਾ ਚਾਹੀਦਾ, ਅਤੇ ਇਹ ਸਾਰੇ ਨੂੰ ਚੁੱਕਣ ਵਾਸਤੇ ਤੁਹਾਡੀਆਂ ਲੱਤਾਂ ਜਿਹੜੀਆਂ ਨੇ ਉਹ ਵੀ ਸਟਰੋਂਗ ਹੋਣੀਆਂ ਜ਼ਰੂਰੀ ਨੇ। ਇਸੇ ਤਰੀਕੇ ਨਾਲ ਮੈਂ ਜਿਹੜੇ ਦੋਸਤ ਬਹੁਤ ਕੰਮ ਕਰਦੇ ਨੇ ਜਾਂ ਜਿਨ੍ਹਾਂ ਨੂੰ ਬਹੁਤ

0: ਫਾਇਦਾ ਹੁੰਦਾ। ਮੇਰੇ ਇੱਕ ਦੋਸਤ ਨੇ ਹੁਣ ਉਹ ਚਲੇ ਗਏ ਨੇ ਇੱਥੋਂ ਵੈਸੇ, ਅਤੇ ਉਹਨਾਂ ਦੇ ਹੋਣ ਤੋਂ ਪਹਿਲਾਂ ਵੀ ਵੈਸੇ ਮੈਨੂੰ ਆਈ ਬਿਲੀਵ ਵੀ ਮੈਂ ਇਹ ਕੰਮ ਕਰਨਾ ਸ਼ੁਰੂ ਕਰਤਾ ਸੀਗਾ। ਔਰਥੋਟਿਕਸ ਹੁੰਦੇ ਨੇ ਜਿਹੜੇ ਤੁਸੀਂ ਪੈਰਾਂ ਦੇ ਥੱਲੇ ਪਾਉਂਦੇ ਹੋ, ਜਿਹੜੇ ਸ਼ੂਜ਼ ਹੁੰਦੇ ਨੇ ਸਪੈਸ਼ਲ ਤੁਹਾਡੇ ਪੈਰਾਂ ਦੀ ਬਨਾਵਟ ਦੇ ਅਕੋਰਡਿੰਗ ਤੁਹਾਨੂੰ ਬਣਾ ਕੇ ਜਾਂਦੇ ਨੇ। ਵੈਸੇ ਤਾਂ ਜਨਰਲ ਵੀ ਮਿਲ ਜਾਂਦੇ ਆ, ਉਦੋਂ ਦੇ ਵੀ ਤੁਸੀਂ ਪਾ ਸਕਦੇ ਹੋ, ਬਟ ਜੇ ਤੁਸੀਂ ਆਪਣੇ ਪੈਰਾਂ ਦੀ ਬਨਾਵਟ ਦੇ ਹਿਸਾਬ ਨਾਲ ਕਸਟਮ ਔਰਥੋਟਿਕਸ ਬਣਾਉਂਦੇ ਹੋ ਜਿਹੜੇ ਕਿ ਮਹਿੰਗੇ ਪੈਂਦੇ ਆ, ਅਤੇ ਮੋਸਟਲੀ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਜਿਹਨਾਂ ਜਿਹਨਾਂ ਲੋਕਾਂ ਦਾ ਕੰਮ ਜਿਹੜਾ ਹੈ ਜ਼ਿਆਦਾ ਖੜ੍ਹੇ ਹੋਣ ਵਾਲਾ ਹੈ ਜਾਂ ਜ਼ਿਆਦਾ ਤੁਰਨ ਵਾਲਾ ਹੈ ਜਾਂ ਜਿਹੜਾ ਕੰਮ ਦੇ ਉੱਤੇ ਉਹਨਾਂ ਨੂੰ ਜ਼ਿਆਦਾ ਪੈਰਾਂ ਦੇ ਲੱਤਾਂ ਦੇ ਜ਼ੋਰ ਕਰਨ ਦੀ ਲੋੜ ਪੈਂਦੀ ਹੈ, ਅਤੇ ਉਹਨਾਂ ਨੂੰ ਉਹ ਕੰਪਨੀ ਜਿਹੜੀਆਂ ਨੇ ਉਹ 2 ਸਾਲ ਜਾਂ 3 ਸਾਲ ਦੇ ਵਿੱਚ ਇੱਕ ਵਾਰੀ ਉਹ ਸ਼ੂਜ਼ ਬਣਾਉਣ ਦਾ ਮੌਕਾ ਦਿੰਦੀਆਂ। ਸਾਡੇ ਕੋਲ ਵੀ ਇੰਸ਼ੋਰੈਂਸ ਸੀਗੀ ਅਤੇ ਜਿਹਦੇ ਕਰਕੇ ਆਪਾਂ ਇਹ ਅਕਸਰ ਯੂਜ਼ ਕਰਦੇ ਰਹੇ ਹਾਂ। ਅਤੇ ਇਸ ਤੋਂ ਇਲਾਵਾ ਬਜ਼ੁਰਗਾਂ ਵਾਸਤੇ ਵੀ ਜਿਹੜੇ ਆ ਉਹ ਔਰਥੋਟਿਕ ਬਣਾਏ ਜਾਂਦੇ ਨੇ, ਬਜ਼ੁਰਗਾਂ ਨੂੰ ਵੀ ਫ੍ਰੀ ਔਰਥੋਟਿਕਸ ਬਣਾ ਦਿੱਤੇ ਜਾਂਦੇ ਨੇ। ਬਟ ਕਈ ਵਾਰੀ ਲੋਕ ਸਮਝਦੇ ਆ ਵੀ ਇਹਦਾ ਕੋਈ ਫਾਇਦਾ ਨਹੀਂ ਜਾਂ ਨਹੀਂ ਪਾਉਣੇ ਚਾਹੀਦੇ ਜਾਂ ਨਹੀਂ ਪਾਉਂਦੇ ਵੀ, ਉਹ ਸਮਝ ਲੈਂਦੇ ਵੀ ਚੱਲ ਬਣਾ ਲਏ ਆਪਾਂ ਤਾਂ ਉਹ ਠੀਕ ਨੇ। $300-$500 $500 ਕੁਛ ਵੀ ਇਹਦੀ ਕੋਸਟ ਜਿਹੜੀ ਹੋ ਸਕਦੀ ਹੈ ਸਿਰਫ ਉਹ ਕਸਟਮ ਔਰਥੋਟਿਕਸ ਦੀ। ਸ਼ੂਜ਼ ਤੋਂ ਮਹਿੰਗੇ, ਕਈ ਗੁਣਾ ਮਹਿੰਗੇ ਹੁੰਦੇ ਨੇ ਤੁਹਾਡੇ ਜਿਹੜੇ ਸ਼ੂ ਆਪਾਂ ਪਾਉਂਦੇ ਹਾਂ, ਬਟ ਇਹਦਾ ਫਾਇਦਾ ਵੀ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਮੈਂ ਪਰਸਨਲੀ ਵੀ ਬਹੁਤ ਯੂਜ਼ ਕਰਕੇ ਦੇਖਿਆ। ਜਿਵੇਂ ਜਿਵੇਂ ਆਪਾਂ ਦੇਖਦੇ ਹਾਂ ਵੀ ਸਾਡੀਆਂ ਜਿਹੜੀਆਂ ਲੱਤਾਂ ਨੇ ਉਹਨਾਂ ਨੂੰ ਲੋੜ ਪੈਂਦੀ ਹੈ, ਕਿਉਂਕਿ ਜੇ ਤੁਸੀਂ ਜ਼ਿਆਦਾ ਖੇਲੇ ਹੋ, ਜ਼ਿਆਦਾ ਭੱਜਦੇ ਦੌੜਦੇ ਰਹੇ ਹੋ, ਜਾਂ ਤੁਹਾਡੀ ਬੋਡੀ ਦੇ ਅੰਦਰ ਉਸ ਤਰ੍ਹਾਂ ਦਾ ਨਿਊਟ੍ਰੀਸ਼ਨ ਵੈਲਿਊ ਨਹੀਂ ਮਿਲਦੀ, ਜਾਂ ਬਾਏ ਜੈਨੈਟਿਕਲੀ ਮੈਂ ਜੇ ਸਮਝਾਂ ਕਿ ਵੀ ਜੀਨਸ ਦੇ ਕਰਕੇ ਵੀ ਤੁਹਾਡੀ ਫੈਮਿਲੀ ਦੇ ਵਿੱਚ ਤੁਹਾਡੀਆਂ ਲੱਤਾਂ ਕਈ ਵਾਰੀ ਜਿਹੜੀਆਂ ਨੇ ਜਾਂ ਜਿਹੜੀਆਂ ਹੱਡੀਆਂ ਨੇ ਉਹ ਜਲਦੀ ਟੇਢੀਆਂ ਹੋਣ ਲੱਗ ਪੈਂਦੀਆਂ ਜਾਂ ਸਿੱਧੀਆਂ ਨਹੀਂ ਰਹਿੰਦੀਆਂ ਬੇਸਿਕਲੀ, ਕਿਉਂਕਿ ਸਾਰਾ ਕੁਛ ਪੈਰਾਂ ਤੋਂ ਸ਼ੁਰੂ ਹੋ ਜਾਂਦਾ। ਉਹਦਾ ਇੰਪੈਕਟ ਜਿਹੜਾ ਹੈ ਜਿਹਨਾਂ ਲੋਕਾਂ ਦੇ ਪੈਰ ਆਪਾਂ ਦੇਖੇ ਆ ਕਿ ਵੀ ਉਹ ਕਰੋ ਬਣਿਆ, ਅਤੇ ਇਟ ਮੀਨਸ ਵੀ ਉਹ ਠੀਕ ਹੈ ਉਹਨਾਂ ਦਾ ਸਰੀਰ। ਉਹ ਦੌੜਨ ਦੇ ਵਿੱਚ ਵੀ ਜਦੋਂ ਪੁਲਿਸ 'ਚ ਭਰਤੀ ਹੁੰਦੀ ਹੈ ਜਾਂ ਆਰਮੀ ਕਿਸੇ ਵੀ ਜਿਹੜੀਆਂ ਇਸ ਤਰ੍ਹਾਂ ਦੀਆਂ ਜੋਬਸ ਹੁੰਦੀਆਂ ਜਦੋਂ ਭਰਤੀ ਕਰਦੇ ਆ, ਅਤੇ ਉਹ ਦੇਖਦੇ ਵੀ ਇਹਨਾਂ ਦੇ ਫਲੈਟ ਫੁੱਟ ਤਾਂ ਨਹੀਂ ਹੈਗੇ, ਮਤਲਬ ਜ਼ਮੀਨ ਦੇ ਉੱਤੇ ਪੂਰਾ ਪੂਰਾ ਪੈਰ ਤਾਂ ਨਹੀਂ ਲੱਗਦਾ ਪਿਆ, ਵਿਚਕਾਰ ਕਰੋ ਬਣਿਆ ਕਿ ਨਹੀਂ ਬਣਿਆ। ਸੋ ਜਿਹਨਾਂ ਦੇ ਫਲੈਟ ਫੁੱਟ ਹੁੰਦੇ ਉਹਨਾਂ ਨੂੰ ਉਹ ਭਰਤੀ ਨਹੀਂ ਕੀਤਾ ਜਾਂਦਾ ਉਹਦੇ 'ਚ। ਹੁਣ ਉਹ ਫਲੈਟ ਫੁੱਟ ਅਤੇ ਅਕਸਰ ਜਿੱਦਾਂ ਸਾਡੀ ਜ਼ਿੰਦਗੀ ਦੇ ਵਿੱਚ ਰਹਿਣ ਸਹਿਣ ਖਾਣ ਪੀਣ ਘੁੰਮਣ ਫਿਰਨ ਬੂਟ ਸ਼ੂਜ਼ ਜਿੱਦਾਂ ਦਾ ਵੀ ਪਾ ਕੇ ਆਪਾਂ ਘੁੰਮਦੇ ਫਿਰਦੇ ਹਾਂ, ਉਹਦੇ ਨਾਲ ਸਾਡਾ ਸਰੀਰ ਜਿਹੜਾ ਉੱਦਾਂ ਦਾ ਹੋ ਜਾਂਦਾ। ਹੁਣ ਉਹ ਫਲੈਟ ਫੁੱਟ ਜਿਹੜੇ ਸੀਗੇ ਉਹ ਅਤੇ ਆਪਣੇ ਆਪ ਦੇ ਵਿੱਚ ਹੀ ਉਹ ਜਿਹੜੇ ਕਰਵ ਫੁੱਟ ਸੀਗਾ ਉਹ ਫਲੈਟ ਹੋ ਚੁੱਕਿਆ। ਹੁਣ ਉਹ ਫਲੈਟ ਹੋ ਗਿਆ ਅਤੇ ਉਹ ਤੁਹਾਡੀ ਜਿਹੜੀ ਰੂਟੀਨ ਹੈ, ਇੱਕ ਤਾਂ ਤੁਸੀਂ ਉੰਨੀ ਤੇਜ਼ੀ ਨਾਲ ਭੱਜ ਨਹੀਂ ਸਕਦੇ ਜਾਂ ਐਕਟਿਵਲੀ ਇਨਵੋਲਵ ਨਹੀਂ ਹੋ ਸਕਦੇ, ਪਲੱਸ ਸਰੀਰ ਜਿਹੜਾ ਉਹ ਫਿਰ ਸੁਸਤ ਵੀ ਰਹਿਣ ਲੱਗ ਪੈਂਦਾ। ਹੁਣ ਹੁੰਦਾ ਕੀ ਹੈ ਕਿ ਵੀ ਜਿਹੜੇ ਉਹ ਫਲੈਟ ਫੁੱਟ ਹੈ ਉਹਨੇ ਸਾਰੀ ਅਲਾਈਨਮੈਂਟ ਤੁਹਾਡੀ ਹਿਲਾ ਦਿੱਤੀ ਸਰੀਰ ਦੀ, ਪੈਰਾਂ ਤੋਂ ਪੈਰਾਂ ਦੇ ਜਿਹੜੇ ਜੋੜ ਨੇ ਉੱਥੋਂ ਹਿੱਲਿਆ, ਉਸ ਤੋਂ ਬਾਅਦ ਤੁਹਾਡੇ ਗੋਡਿਆਂ 'ਤੇ ਚਲਾ ਗਿਆ, ਗੋਡੇ ਦੀ ਮੂਵਮੈਂਟ ਹੋ ਗਈ ਜਿਹਦੇ ਕਰਕੇ ਲੋਕਾਂ ਦੇ ਗੋਡੇ ਬਹੁਤ ਦਰਦ ਹੁੰਦੇ ਆ, ਉਸ ਤੋਂ ਬਾਅਦ ਹਿਪਸ 'ਤੇ ਚਲਾ ਜਾਂਦਾ, ਅਤੇ ਹਿਪਸ ਤੋਂ ਬਾਅਦ ਉੱਪਰ ਵੀ ਸਰੀਰ ਦੇ ਜਿਹੜੇ ਜਿਹੜੇ ਹਿੱਸਿਆਂ ਦੇ ਉੱਤੇ ਉਹਦਾ ਇੰਪੈਕਟ ਪੈਂਦਾ, ਉਹ ਸਾਰਾ ਕੁਝ ਜਿਹੜਾ ਫਰਕ ਪਾਉਂਦਾ। ਹੁਣ ਜਦੋਂ ਆਪਾਂ ਔਰਥੋਟਿਕਸ ਯੂਜ਼ ਕਰਨੇ ਸ਼ੁਰੂ ਕਰਦੇ ਹਾਂ ਤਾਂ ਉਹ ਕੀ ਕਰਦਾ ਵੀ ਤੁਹਾਡੇ ਸਰੀਰ ਨੂੰ ਥੱਲਿਓਂ ਜਿਹੜਾ ਪੈਰਾਂ ਤੋਂ ਜਿੱਥੋਂ ਉਹਨੂੰ ਅਪ ਕਰਨਾ ਸ਼ੁਰੂ ਕਰ ਦਿੰਦਾ, ਹੌਲੀ ਹੌਲੀ ਕਰਦਿਆਂ ਕਰਦਿਆਂ ਤੁਹਾਨੂੰ ਦੱਸਿਆ ਜਾਂਦਾ ਵੀ 1 ਘੰਟਾ ਪਾਣੇ, 2 ਘੰਟੇ ਪਾਣੇ ਜਾਂ 8 ਘੰਟੇ ਤੁਸੀਂ ਯੂਜ਼ ਕਰਨੇ ਦਿਨ 'ਚ, ਅਤੇ ਤੁਹਾਡੇ ਸਰੀਰ ਨੂੰ ਹੌਲੀ ਹੌਲੀ ਕਰਕੇ ਉਹ ਪੁਸ਼ ਕਰਨਾ ਸ਼ੁਰੂ ਕਰ ਦਿੰਦਾ, ਅਤੇ ਹੱਡੀਆਂ ਜਿਹੜੀਆਂ ਨੇ ਉਹ ਫਿਰ ਤੋਂ ਅਲਾਈਨਮੈਂਟ ਜਿਹੜੀ ਹੈ ਉਹ ਆਉਣੀ ਸ਼ੁਰੂ ਹੋ ਜਾਂਦੀ ਹੈ, ਜਾਂ ਜਿਹੜੀ ਪਹਿਲਾਂ ਵਿਗੜ ਚੁੱਕਿਆ ਸੀ ਸਰੀਰ ਉਹ ਫਿਰ ਤੋਂ ਸਿੱਧਾ ਆਉਣਾ ਸ਼ੁਰੂ ਹੋ ਜਾਂਦਾ, ਅਤੇ ਪੇਨ ਜਿਹੜੀ ਉਹ ਘਟਣੀ ਸ਼ੁਰੂ ਹੋ ਜਾਂਦੀ। ਸੋ ਇਸ ਕਰਕੇ ਔਰਥੋਟਿਕ ਇਜ਼ ਆਲਸੋ ਵਨ ਆਫ ਦਾ ਗੁੱਡ ਕੰਸੈਪਟ, ਕਿਉਂਕਿ ਸਿਹਤ ਦੀਆਂ ਗੱਲਾਂ ਚੱਲਦੀਆਂ ਹੀ ਹੈ, ਅਤੇ ਇਹਨੂੰ ਵੀ ਜ਼ਰੂਰ ਇਸਤੇਮਾਲ 'ਚ ਲਿਆਉਣ ਦੀ ਕੋਸ਼ਿਸ਼ ਕਰੀਏ। ਜਿੱਥੇ ਚੰਗਾ ਖਾਣਾ, ਵਿਟਾਮਿਨਸ ਅਤੇ ਹੋਰ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਨੇ, ਉੱਥੇ ਜੇ ਤੁਹਾਡੇ ਕੋਲ ਫੈਸਿਲਿਟੀ ਹੈਗੀ ਹੈ, ਇੰਸ਼ੋਰੈਂਸ ਦੇ ਥਰੂ ਹੈਗੀ ਹੈ ਜਾਂ ਐਜ ਏ ਸੀਨੀਅਰ ਹੋਣ ਦੇ ਕਰਕੇ ਹੈਗੀ ਹੈ, ਅਤੇ ਇਹਨਾਂ ਚੀਜ਼ਾਂ ਨੂੰ ਵੀ ਜ਼ਰੂਰ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਇਟਸ ਗੁੱਡ ਕਿ ਤੁਸੀਂ ਆਪਣੇ ਸਰੀਰ ਨੂੰ ਜਿੰਨਾ ਵੀ ਤੰਦਰੁਸਤ ਰੱਖੋਗੇ ਅਤੇ ਓਨਾ ਹੀ ਤੁਹਾਡਾ ਜਿਹੜਾ ਜਦੋਂ ਆਪਾਂ ਕਹਿੰਦੇ ਹਾਂ ਅਕਸਰ ਵੀ ਚੜ੍ਹਦੀ ਕਲਾ 'ਚ, ਚੜ੍ਹਦੀ ਕਲਾ 'ਚ ਬੰਦਾ ਤਦੇ ਰਹਿੰਦਾ ਜੇ ਇੱਕ ਤਾਂ ਆਪਣੇ ਆਪ ਨੂੰ ਮੰਨੇ ਅਤੇ ਦੂਜਾ ਉਹ ਵਾਕੇ ਇੰਟਰਨਲੀ ਜਾਂ ਐਕਸਟਰਨਲੀ ਹੋਵੇ ਵੀ। ਸੋ ਥੋੜੀ ਜਿਹੀ ਗੱਲਬਾਤ ਰਹਿ ਗਈ ਸੀ ਉਹ ਸੁਣ ਲੈਂਦੇ ਹਾਂ, ਫਿਰ ਇਸ ਤੋਂ ਬਾਅਦ ਵਾਪਸ ਮਿਲ ਜਾਂਦੇ
1: ਹਾਂ। ਖਾਸ ਕਰ ਮੈਨੇ ਪੌਜ਼ ਕੇ ਬਾਅਦ ਮਹਿਲਾਓਂ ਮੈਂ ਬੋਨ ਲੌਸ ਤੇਜ਼ੀ ਸੇ ਬੜ ਸਕਤਾ ਹੈ। ਇੱਕ ਇੰਡੀਅਨ ਸਟੱਡੀ ਮੈਂ ਆਸਟੋਪੋਰੋਸਿਸ 30-39 ਸਾਲ ਕੀ ਮਹਿਲਾਓਂ ਮੈਂ ਕਰੀਬ 3% ਪਾਇਆ ਗਿਆ, 50-59 ਸਾਲ ਕੀ ਉਮਰ ਮੈਂ ਯੇ 14.3, 60-69 ਮੈਂ 18.6 ਔਰ 70 ਸਾਲ ਕੇ ਬਾਅਦ 36.4% ਤੱਕ ਪਹੁੰਚ ਗਿਆ। ਔਰ ਇੱਕ ਦੂਸਰੀ ਬੜੀ ਐਨਾਲਿਸਿਸ ਕੇ ਮੁਤਾਬਿਕ ਕਰੀਬ ਹਰ ਦੂਸਰੇ ਐਡਲਟ ਮੈਂ ਆਸਟੀਓਪੈਨੀਆ ਔਰ ਹਰ 5 ਮੈਂ ਸੇ 1 ਮੈਂ ਆਸਟੀਓਪੋਰੋਸਿਸ ਪਾਇਆ ਗਿਆ। ਲੇਕਿਨ ਆਸਟੀਓਪੋਰੋਸਿਸ ਅਕਸਰ ਦਰਦ ਦੇ ਕਰ ਵਾਰਨਿੰਗ ਨਹੀਂ ਦੇਤਾ, ਕਈ ਬਾਰ ਉਸਕੀ ਪਹਿਲੀ ਅਨਾਉਂਸਮੈਂਟ ਫ੍ਰੈਕਚਰ ਕੇ ਰੂਪ ਮੈਂ ਹੋਤੀ ਹੈ। ਇਸ ਲਈ

0: ਇੰਨਾ ਬਣਾਉਣ ਤੋਂ ਬਾਅਦ ਜਿਹੜਾ ਇੱਕ ਆਪਣਾ ਲਾਈਫ ਸਟਾਈਲ ਉਦੋਂ ਚੇਂਜ ਕਰ ਲਿਆ ਰਾਤ ਨੂੰ ਸੌਣ ਵਾਸਤੇ ਆਪਣੇ ਰੂਮ ਦਾ ਟੈਂਪਰੇਚਰ ਉਹਨੇ ਬਿਲਕੁਲ ਪਰਫੈਕਟ ਕਰਕੇ ਉੱਠਣਾ ਪਲੱਸ ਕਈ ਲੋਕਾਂ ਵਾਸਤੇ ਇਹ ਮੁਸ਼ਕਿਲ ਵੀ ਕਿ ਉਹ ਇਕੱਲਾ ਸੀ ਉਹਨੇ ਆਪਣੀ ਵਾਈਫ ਤੋਂ ਵੱਖਰਾ ਰਹਿੰਦਾ ਸੀ ਜਾਂ ਵਾਈਫ ਹੈਗੀ ਨਹੀਂ ਉਹਦੀ ਅਤੇ ਬੱਚਾ ਜ਼ਰੂਰ ਉਹਦੇ ਨਾਲ ਸੀਗਾ ਜੋ ਦਿਖਾਉਂਦਾ ਅਤੇ ਟਾਈਮ ਨਾਲ ਸੌ ਜਾਣਾ ਮਤਲਬ ਇੱਕ ਪਰਫੈਕਟ ਰੂਟੀਨ ਜਿਹੜੀ ਉਹਨੇ ਬਣਾਉਣ ਦੀ ਦਿਖਾਈ ਅਤੇ ਉਹਦਾ ਅਸਰ ਕੀ ਹੈ ਵੀ ਜਿਹੜੇ ਉਹਦੇ ਇੰਟਰਨਲ ਔਰਗਨਸ ਨੇ ਹੁਣ ਉਹ ਛੋਟੇ ਬੱਚਿਆਂ ਵਰਗੇ ਬਿਹੇਵ ਕਰਨੇ ਸ਼ੁਰੂ ਕਰ ਚੁੱਕੇ ਨੇ ਮਤਲਬ ਉਨੀ ਤੇਜ਼ੀ ਦੇ ਨਾਲ ਜਿੱਦਾਂ ਇੱਕ 50 ਸਾਲ ਦਾ ਬੰਦਾ ਜਾਂ 50 ਸਾਲ ਤੋਂ ਵੱਧ ਉਮਰ ਦਾ ਬੰਦਾ ਜਿਹੜਾ ਹੈ ਉਹ ਆਪਣੇ ਸਰੀਰ ਦੇ ਜਾਂ ਸੈੱਲ ਜਿਹੜੇ ਨੇ ਉਹ ਗਵਾਉਂਦਾ ਜਾਂਦਾ ਜਾਂ ਬੁੱਢੇ ਹੁੰਦੇ ਜਾਂਦੇ ਨੇ ਬਟ ਉਹਦੀ ਜਿਹੜੀ ਲਾਈਫ ਹੈ ਉਹ ਹੁਣ ਬਹੁਤ ਘੱਟ ਗਈ ਹੈ ਕਹਿੰਦਾ ਮਤਲਬ ਛੋਟੇ ਬੱਚਿਆਂ ਦੀ ਤਰ੍ਹਾਂ ਹੀ ਉਹਦੇ ਸਰੀਰ ਜਿਹੜਾ ਉਹ ਬਣ ਗਿਆ ਅਤੇ ਉਸੇ ਤਰੀਕੇ ਦੇ ਨਾਲ ਉਹ ਆਪਣੇ ਜਿਹੜੇ ਆ ਉਹ ਬਜਾਏ ਕਿ ਏਜ ਵਧੇ ਉਹਦੀ ਉਹ ਘੱਟ ਰਹੀ ਏਜ ਉਹਦੀ ਜਿਹਨੂੰ ਕਹਿੰਦੇ ਨਾ ਵੀ ਘੱਟ ਏਜ ਵਾਲੇ ਪਾਸੇ ਜਾ ਰਿਹਾ ਜਿਹਦੇ ਨਾਲ ਉਹਨੇ ਹਰ ਤਰੀਕੇ ਦੇ ਨਾਲ ਆਪਣੇ ਐਕਸਪੈਰੀਮੈਂਟ ਜਿਹੜੇ ਆ ਕਰ ਕਰਕੇ ਦੇਖੇ ਅਤੇ ਇਸ ਤਰ੍ਹਾਂ ਦੇ ਕਈ ਉਹਨੇ ਗਰੁੱਪਸ ਵੀ ਚਲਾਏ ਜਿੱਥੇ ਦੁਨੀਆਂ ਭਰ 'ਚ ਜਾਂਦਾ ਪਿੱਛੇ ਜੋ ਇੰਡੀਆ ਗਿਆ ਸੀਗਾ ਅਤੇ ਇੱਕ ਸ਼ੋਅ ਦੇ ਵਿਚਕਾਰ ਜਿੱਥੇ ਕਿੰਨੇ ਲੋਕ ਉਹਨੂੰ ਸੁਣਨ ਵਾਸਤੇ ਮਿਲਣ ਵਾਸਤੇ ਆਏ ਸੀਗੇ ਅਤੇ ਉਹਨੇ ਜਦੋਂ ਦੇਖਿਆ ਵੀ ਇੰਨੀ ਜ਼ਿਆਦਾ ਪੋਲਿਊਸ਼ਨ ਹੈ ਇੰਨਾ ਜ਼ਿਆਦਾ ਇੱਥੇ ਗੰਦਗੀ ਹੈ ਅਤੇ ਉਹ ਸਾਰੇ ਇਹਨੂੰ ਛੱਡ ਕੇ ਅਤੇ ਉਹ ਵਿੱਚੇ ਹੀ ਗਰੁੱਪ ਦੇ ਵਿੱਚ ਹੀ ਉਹਨੂੰ ਫਿਰ ਵਾਪਸ ਆ ਗਿਆ ਕਹਿੰਦਾ ਨਹੀਂ ਇਹ ਕੰਟਰੀ ਜਾਂ ਕਹਿ ਲਓ ਸ਼ਹਿਰ ਜਿਹੜਾ ਇਹ ਰਹਿਣ ਦੇ ਲਾਇਕ ਨਹੀਂ ਹੈਗਾ ਇੰਨੀ ਗੰਦਗੀ ਜਿਹੜੀ ਇੱਥੇ ਹੈਗੀ ਹੈ ਕਿਉਂਕਿ ਇਹ ਸਾਹ ਲੈਣ ਦੇ ਕਾਬਿਲ ਹੀ ਨਹੀਂ ਹੈਗਾ ਜਿੱਥੇ ਮੈਂ ਆ ਕੇ ਸਾਹ ਲੈਣ ਦੀ ਗੱਲ ਕਰਦਾ ਪਿਆ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਅਕਸਰ ਹੈਲਥ ਦੇ ਨਾਲ ਰਿਲੇਟਡ ਆਪਾਂ ਲੋਕਾਂ ਦੇ ਬਾਰੇ ਸੁਣਦੇ ਰਹਿੰਦੇ ਹਾਂ ਜਾਣਦੇ ਰਹਿੰਦੇ ਹਾਂ ਅਤੇ ਆਪਣੇ ਸਰੀਰ ਨੂੰ ਹੋਰ ਅੱਗੇ ਵਧਾਉਂਦੇ ਰਹਿੰਦੇ ਹਾਂ ਪ੍ਰੋਗਰਾਮ ਜਿਹੜਾ ਜੀ ਇਹ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਸਾਡੀ ਕੋਸ਼ਿਸ਼ ਹੈ ਤੁਹਾਡੇ ਸਰੀਰ ਨੂੰ ਵਧੀਆ ਅਤੇ ਮਜ਼ਬੂਤ ਅਤੇ ਕਾਮਯਾਬ ਬਣਾਉਣਾ ਤਾਂ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਵੀ ਜੁੜੇ ਰਹੋ ਅਤੇ ਵੱਧ ਤੋਂ ਵੱਧ ਆਪਣੀ ਫੈਮਿਲੀ ਦੇ ਨਾਲ ਜ਼ਿਆਦਾ ਇੰਜੋਏ ਕਰੋ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਵਾਪਸ ਮਿਲਦੇ ਹਾਂ ਅਤੇ ਬਾਕੀ ਦੀਆਂ ਖਬਰਾਂ ਅਤੇ ਗੱਲਾਂ ਬਾਤਾਂ ਇਸੇ ਤਰੀਕੇ ਨਾਲ
1: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ
2: ਗਰਮਜੋਸ਼ੀ ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼ ਹਿੰਦੀ ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ
2: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ
1: ਕਾਲ ਕਰੋ 5873606890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ

0: Created. Book your live promotion today with Sobrang Radio. Your brand, on air and on ground. Visit sobrang.ca or call 403-400-0203.
1: ਬਿਲਕੁਲ ਜੀ, ਇਹ ਪ੍ਰੋਗਰਾਮ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਨਾ ਪ੍ਰੋਗਰਾਮਾਂ ਦੇ ਥਰੂ। ਕੋਈ ਮੈਸੇਜ ਦੇਣਾ ਚਾਹੁੰਦੇ ਹੋ, ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਸਟੂਡੀਓ 'ਚ ਆ ਕੇ ਗੱਲਬਾਤ ਕਰਨਾ ਚਾਹੁੰਦੇ ਹੋ, ਤਾਂ 403-400-0203 'ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਬਟ ਸੇਮ ਟਾਈਮ ਦੇ ਉੱਤੇ ਜਿਹਨੂੰ ਕਹਿੰਦੇ ਨਾ ਵੀ, ਇੱਕ ਖਬਰ ਮੇਰੀਆਂ ਅੱਖਾਂ ਦੇ ਸਾਹਮਣੇ ਆ ਗਈ ਵੀ ਕੋਰੀਅਨ ਵੁਮੈਨ ਸਟੋਪਡ ਹੈਵਿੰਗ ਚਿਲਡਰਨ। ਸੋ ਇਹ ਵੀ ਇੱਕ ਬਹੁਤ ਵੱਡਾ ਚੈਲੰਜ ਜਿਹੜਾ ਜੀ ਦੇਖਣ ਨੂੰ ਮਿਲ ਰਿਹਾ, ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਯੰਗ ਜਨਰੇਸ਼ਨ, ਜੈਨ ਜੀ ਜਾਂ ਜਿਹੜੇ ਮਰਜ਼ੀ ਉਹਨਾਂ ਨੂੰ ਕਹੀਏ ਆਪਾਂ, ਇਹ ਜਿੱਥੇ ਬਦਲਾਵ ਦੀ ਆਸ ਤੇ ਕਰਦੇ ਹੀ, ਜੋ ਆਪਾਂ ਦੇਖਿਆ ਪਹਿਲੀਆਂ ਖਬਰਾਂ ਦੇ ਵਿੱਚ ਵੀ ਜਿਸ ਤਰੀਕੇ ਨਾਲ ਇੰਡੀਆ ਦੇ ਵਿੱਚ ਅੰਦੋਲਨ ਚੱਲ ਰਹੇ ਨੇ, ਹੁਣ ਯੂਥ ਨੇ ਆਪਣੇ ਹੱਥਾਂ ਦੇ ਵਿੱਚ ਪਾਵਰ ਲੈਣੀ ਸ਼ੁਰੂ ਕਰਤੀ ਹੈ ਕਿ ਵੀ ਆਪਾਂ ਕੰਟਰੋਲ ਕਰਦੇ ਹਾਂ, ਕਿਸੇ ਪੋਲੀਟੀਕਲ ਪਾਰਟੀ, ਕਿਸੇ ਓਪੋਜੀਸ਼ਨ ਦੇ ਜਿਹੜੇ ਯੂਨੀਅਨਸ ਨੇ ਉਹਨਾਂ ਨੇ ਨਹੀਂ ਕਰਨਾ। ਪਰ ਐਲ ਪੀ ਜੀ ਜਿਹਨੂੰ ਕਹਿੰਦੇ ਵੀ ਕੋਕਰੋਚ ਜਨਤਾ ਪਾਰਟੀ, ਸੀ ਜੇ ਪੀ ਦੇ ਲੀਡਰ ਜਿਹੜੇ ਨੇ ਉਹ ਵੀ ਕਹਿੰਦੇ ਨੇ ਵੀ ਇਹ ਕੰਮ ਜਿਹੜੇ ਸਟੂਡੈਂਟ ਯੂਨੀਅਨਸ ਦਾ ਸੀਗਾ, ਜਿਹੜੇ ਉਹ ਨਹੀਂ ਕਰ ਰਹੇ ਅਤੇ ਹੁਣ ਆਪਾਂ ਕਰ ਰਹੇ ਹਾਂ, ਅਤੇ ਇਹ ਇੱਕ ਡਿਫਰੈਂਟ ਤਰੀਕੇ ਦੀ ਜਿਹੜੀ ਅੰਦੋਲਨ ਸਾਹਮਣੇ ਆ ਰਿਹਾ, ਜਿਹਦੇ 'ਚ ਕਾਫੀ ਕੁਛ ਨਵੀਆਂ ਨਵੀਆਂ ਚੀਜ਼ਾਂ ਸਾਹਮਣੇ ਆ ਰਹੀਆਂ। ਬਟ ਉਹਦੇ ਤੋਂ ਇਲਾਵਾ ਜਿਹੜੀ ਗੱਲਾਂ ਬਾਤਾਂ ਜਿਹੜੀਆਂ ਜੀ ਆਪਾਂ ਕਰਦੇ ਹਾਂ ਵਿਆਹਾਂ ਸ਼ਾਦੀਆਂ ਦੇ ਉੱਤੇ, ਕਿਉਂਕਿ ਲੋਕ ਵਿਆਹ ਕਰਨਾ ਹੀ ਨਹੀਂ ਚਾਹ ਰਹੇ, ਉਹ ਚਾਹੁੰਦੇ ਨੇ ਕਿ ਵੀ ਆਪਾਂ ਉੱਦਾਂ ਹੀ ਥੋੜ੍ਹਾ ਟਾਈਮ ਇਕੱਠੇ ਰਹਿ ਕੇ ਦੇਖ ਲਈਏ, ਕਿਉਂਕਿ ਇੰਨੀ ਸਟ੍ਰੈਸ ਅਤੇ ਇੰਨਾ ਕੁਛ ਜਿਹੜਾ ਸਾਡੇ ਵਾਸਤੇ ਪੋਸੀਬਲ ਨਹੀਂ ਹੈਗਾ। ਸੋ ਇਸ ਕਰਕੇ ਲੋਕ ਉਹਦੇ 'ਚ ਬਦਲਾਵ ਜਿਹੜਾ ਉਹ ਲਿਆ ਕੇ ਆ ਰਹੇ ਨੇ, ਜੋ ਮੇਰੀ ਅੱਖਾਂ ਦੇ ਸਾਹਮਣੇ ਜਿੱਦਾਂ ਮੈਂ ਦੱਸਿਆ ਵੀ ਕਿ ਵੀ ਕੋਰੀਅਨ ਫੈਮਨਿਜ਼ਮ ਅਤੇ ਡਿਸਟਰੋਇੰਗ ਇੰਡੀਆ, ਅਤੇ ਜਿਹਦੇ ਕਰਕੇ ਇਹ ਜਿਹੜੀ ਇੱਕ ਖਬਰ ਸਾਹਮਣੇ ਆ ਰਹੀ ਹੈ। ਬਟ ਇਸ ਤੋਂ ਪਹਿਲਾਂ, ਕਿਉਂਕਿ ਮੈਂ ਲਾਈਨ ਕੀਤੀ, ਵਾਈ ਮੈਰਿੰਗ ਵਿਦ ਇਨ ਦਾ ਸੇਮ ਕਾਸਟ ਕੈਨ ਬੀ ਡੇਂਜਰਸ, ਲੋਕ ਕਿਉਂਕਿ ਅਕਸਰ ਗੱਲ ਤਾਂ ਇਹੀ ਕਰਦੇ ਨੇ ਵੀ ਸੇਮ ਕਾਸਟ ਦੇ ਵਿੱਚ ਹੀ ਵਿਆਹ ਹੁੰਦੇ ਵੀ ਨੇ, ਕਿਉਂਕਿ ਇਹ ਨਹੀਂ ਹੈਗਾ ਵੀ, ਮੈਨੂੰ ਲੱਗਦਾ 99% ਅੱਜ ਦੀ ਤਰੀਕ ਦੇ ਵਿੱਚ ਵੀ ਲੋਕ ਜਿਹੜੇ ਨੇ ਉਹ ਆਪਣੀ ਕਾਸਟ, ਆਪਣੇ ਧਰਮ, ਆਪਣੇ ਮਜ਼ਹਬ ਦੇ ਵਿੱਚ ਹੀ ਵਿਆਹ ਕਰਨਾ ਪਸੰਦ ਕਰਦੇ ਨੇ, ਉਹ ਦੂਜੇ ਪਾਸੇ ਜਾਣਾ ਹੀ ਨਹੀਂ ਚਾਹੁੰਦੇ। ਅਤੇ ਬਟ ਇੱਥੇ ਵੈਸਟ ਦੇ ਵਿੱਚ ਦੇਖਦੇ ਹਾਂ ਅਕਸਰ ਜਿਹੜੇ ਨੇ ਉਹ ਕਾਲੇ ਗੋਰੇ ਜਾਂ ਕਿਸੇ ਵੀ ਡਿਫਰੈਂਟ ਡਿਫਰੈਂਟ ਕਾਲੇ ਗੋਰੇ ਤਾਂ ਇਜ਼ ਵੈਰੀ ਕੋਮਨ, ਕਿਉਂਕਿ ਉਹਨਾਂ ਨੇ ਹੁਣ ਇਹ ਅਡੋਪਟ ਕਰ ਲਿਆ ਜਾਂ ਸਮਝ ਗਏ ਆ ਕਿ ਵੀ ਇਹ ਲੋਕ ਪਿਛਲੇ ਜਦੋਂ ਦਾ ਕੈਨੇਡਾ ਅਮੈਰੀਕਾ ਬਣਿਆ ਆਲਮੋਸਟ ਉਦੋਂ ਤੋਂ ਹੀ ਇਹ ਲੋਕ ਜਿਹੜੇ ਨੇ ਉਹ ਇਕੱਠੇ ਰਹਿੰਦੇ ਪਏ ਆ, ਅਤੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝ ਗਏ, ਇੱਕ ਦੂਜੇ ਦੀਆਂ ਆਦਤਾਂ, ਉਸ ਤੋਂ ਇਲਾਵਾ ਧਰਮ ਦੇ ਵਿੱਚ ਕਈ ਵਾਰੀ ਇਕੱਠੇ ਜਾਂ ਧਰਮ ਦੇ ਵਿੱਚ ਨਹੀਂ ਵੀ ਇਕੱਠੇ, ਅਤੇ ਵੈਸੇ ਵੀ ਕਲਚਰ ਐਕਟੀਵਿਟੀਜ਼ ਜਾਂ ਫਿਜ਼ੀਕਲ ਫਿਟਨੈਸ ਅਤੇ ਇਸ ਤਰ੍ਹਾਂ ਦੀਆਂ ਬੜੀਆਂ ਐਕਟੀਵਿਟੀਜ਼ ਜਿਹੜੀਆਂ ਨੇ ਉਹ ਇਕੱਠੇ ਕਰਨ ਕਰਕੇ ਜਾਂ ਇਕੱਠੇ ਕੰਮ ਕਰਨ ਕਰਕੇ ਜਾਂ ਹੋਰ ਕਈ ਗੱਲਾਂ ਕਰਕੇ ਇੱਕ ਦੂਜੇ ਦੇ ਨਾਲ ਇਕੱਠੇ ਰਹਿੰਦੇ ਆ। ਬਟ ਜਿਹੜੀ ਇਹ ਰਿਪੋਰਟ ਹੈ ਇਹ ਥੋੜ੍ਹੀ ਜਿਹੀ ਡਿਫਰੈਂਟ ਹੈ, ਪਹਿਲਾਂ ਇਹ ਸੁਣ ਲੈਂਦੇ ਹਾਂ, ਫਿਰ ਇਸ ਤੋਂ ਬਾਅਦ ਇਹ 'ਤੇ ਗੱਲਬਾਤ ਕਰਦੇ ਹਾਂ। ਸਬਰੰਗ ਰੇਡੀਓ 94.7 FM 'ਤੇ ਮਿਲਦੇ ਹਾਂ।
2: ਗੋਤਰ ਸੇਮ ਤੋਂ ਨਹੀਂ ਹੈ, ਫਿਰ ਦੇਖਾ ਜਾਤਾ ਹੈ ਕਿ ਜਾਤਿ ਸੇਮ ਹੈ ਜਾਂ ਨਹੀਂ ਹੈ, ਫਿਰ ਖਾਨਦਾਨ ਦੇਖਾ ਜਾਤਾ ਹੈ, ਘਰ ਦੇਖਾ ਜਾਤਾ ਹੈ, ਨੌਕਰੀ ਦੇਖੀ ਜਾਤੀ ਹੈ, ਔਰ ਇਨ ਸਭ ਕੇ ਬਾਅਦ ਵੀ ਇੱਕ ਚੀਜ਼ ਹੈ ਜੋ ਹਮਾਰੇ ਯਹਾਂ ਕੋਈ ਨਹੀਂ ਮਿਲਾਤਾ ਹੈ, ਔਰ ਵੋ ਚੀਜ਼ ਇੱਕ ਸਿੰਪਲ ਬਲੱਡ ਟੈਸਟ ਹੈ, ਜਿਸਕੀ ਕੀਮਤ ਸਿਰਫ ਕੁਛ ਹਜ਼ਾਰ ਰੁਪਏ ਹੈ, ਔਰ ਆਜ ਕਾ ਵੀਡੀਓ ਉਸੀ ਇੱਕ ਟੈਸਟ ਕੇ ਬਾਰੇ ਮੇ ਹੈ। ਯੇ ਵੀਡੀਓ ਬਣਾਨੇ ਕੀ ਵਜਹ ਇੱਕ ਕਲਿਪ ਹੈ ਜੋ ਆਜ ਕੱਲ ਬਹੁਤ ਚੱਲ ਰਹੀ ਹੈ, ਉਸਮੇ ਐਕਚੁਅਲੀ ਇੱਕ ਨੌਜਵਾਨ ਹੈ ਜੋ ਖੁਦ ਵੀਲ ਚੇਅਰ ਪਰ ਬੈਠਾ ਹੈ, ਕਹਿਤਾ ਹੈ ਕਿ 2017 ਮੇ ਨੇਚਰ ਜੈਨੇਟਿਕਸ ਮੇ ਇੱਕ ਰਿਸਰਚ ਛਪਾ ਥਾ ਜਿਸਨੇ 14 ਕਾਸਟ ਜਾਂ ਕਮਿਊਨਿਟੀਜ਼ ਆਈਡੈਂਟੀਫਾਈ ਕੀ ਥੀ ਜਹਾਂ ਪਰ ਫਾਊਂਡਰ ਇਫੈਕਟ ਬਹੁਤ ਸਟਰੋਂਗ ਪਾਇਆ ਗਿਆ, ਔਰ ਵੋ ਕਹਿਤਾ ਹੈ ਕਿ ਵੋ ਖੁਦ ਉੱਤਰ ਪ੍ਰਦੇਸ਼ ਕੀ ਬਨੀਆ ਕਾਸਟ ਸੇ ਹੈ, ਔਰ ਉਸਕੇ ਮਾਂ ਬਾਪ ਪੂਰੀ ਤਰ੍ਹਾਂ ਸੇ ਹੈਲਦੀ ਥੇ, ਲੇਕਿਨ ਉਸੇ ਇੱਕ ਰਿਸੈਸਿਵ ਜੈਨੇਟਿਕ ਡਿਸਆਰਡਰ ਹੈ ਜਿਸੇ ਲਿੰਬ ਗਰਡਲ ਮਸਕੂਲਰ ਡਿਸਟ੍ਰੋਫੀ ਕਹਿਤੇ ਹੈ, ਔਰ ਜਿਸਕੀ ਵਜ੍ਹਾ ਸੇ ਉਸਕੀ ਮਸਲਸ ਧੀਰੇ ਧੀਰੇ ਕਮਜ਼ੋਰ ਹੋ ਰਹੀ ਹੈ, ਔਰ ਮੈਂ ਸ਼ੁਰੂ ਮੇ ਹੀ ਇੱਕ ਬਾਤ ਆਪਕੋ ਕਹਿ ਦੇਤਾ ਹੂੰ ਕਿ ਉਸ ਆਦਮੀ ਕੀ ਬਾਤ ਪੂਰੀ ਤਰ੍ਹਾਂ ਸੱਚ ਹੈ, ਵੋ ਰਿਸਰਚ ਵੀ ਅਸਲੀ ਹੈ, ਉਸ ਰਿਸਰਚ ਕਾ ਨਤੀਜਾ ਵੀ ਅਸਲੀ ਹੈ, ਔਰ ਉਸਕੀ ਤਕਲੀਫ ਵੀ ਬਿਲਕੁਲ ਰੀਅਲ ਹੈ, ਲੇਕਿਨ ਉਸ ਕਲਿਪ ਕੋ ਦੇਖ ਕਰ ਲੋਕ ਜੋ ਮਤਲਬ ਨਿਕਾਲ ਰਹੇ ਹੈ ਵੋ ਮਤਲਬ ਬਿਲਕੁਲ ਗਲਤ ਹੈ, ਔਰ ਵੋ ਗਲਤ ਮਤਲਬ ਇਹ ਹੈ ਕਿ ਇਨ 14 ਜਾਤੀਓ ਮੇ ਆਪ ਸ਼ਾਦੀ ਮਤ ਕਰੀਏ, ਯੇ ਬਾਤ ਬਾਰ ਬਾਰ ਉਸ ਕਲਿਪ ਕੇ ਥਰੂ ਬਤਾਈ ਜਾ ਰਹੀ ਹੈ, ਔਰ ਆਜ ਮੈਂ ਆਪਕੋ ਦਿਖਾਉਂਗਾ ਕਿ ਯੇ ਬਾਤ ਸਿਰਫ ਗਲਤ ਹੀ ਨਹੀਂ ਹੈ ਬਲਕਿ ਯੇ ਬਾਤ ਬਿਲਕੁਲ ਉਲਟੀ ਹੈ। ਤੋ ਪਹਿਲੇ ਉਸ ਰਿਸਰਚ ਕੋ ਸਮਝ ਲੇਤੇ ਹੈਂ। 2017 ਮੇ ਹਾਰਵਰਡ ਕੇ ਡੇਵਿਡ ਰੀਸ਼ ਕੀ ਟੀਮ ਨੇ ਪ੍ਰਿਯਾ ਮੁਰਜਾਨੀ ਔਰ ਨੇਥਨ ਨਕਤਸੁਕਾ ਕੇ ਸਾਥ ਮੇ ਇੱਕ ਪੇਪਰ ਛਾਪਾ ਥਾ ਨੇਚਰ ਜੈਨੇਟਿਕਸ ਮੇ, ਉਨ੍ਹੋਨੇ ਸਾਊਥ ਏਸ਼ੀਆ ਕੇ 263 ਅਲਗ ਅਲਗ ਗਰੁੱਪਸ ਕੇ ਕਰੀਬ 2800 ਲੋਗੋਂ ਕੇ ਡੀਐਨਏ ਦੇਖੇ, ਵੋ ਇੰਡੀਆ, ਪਾਕਿਸਤਾਨ, ਨੇਪਾਲ, ਸ਼੍ਰੀਲੰਕਾ ਔਰ ਬਾਂਗਲਾਦੇਸ਼ ਸੇ ਬਿਲੋਂਗ ਕਰਤੇ ਥੇ, ਔਰ ਉਨ੍ਹੋਨੇ ਇੱਕ ਚੀਜ਼ ਮੇਜਰ ਕੀ ਜਿਸੇ ਹਮ ਆਜ ਕਹਿਤੇ ਹੈਂ ਫਾਊਂਡਰਸ ਇਫੈਕਟ। ਇਸਕਾ ਨਤੀਜਾ ਯੇ ਥਾ ਕਿ 263 ਮੇ ਸੇ 81 ਗਰੁੱਪਸ ਐਸੇ ਨਿਕਲੇ ਜਿਨਮੇ ਫਾਊਂਡਰ ਇਫੈਕਟਸ ਐਕਚੁਅਲੀ

0: ਕਿਹਾ ਵੀ ਉਹਨਾਂ ਦੇ ਨਾਲ ਜਿਹੜੇ ਆ ਕੁੜੀ ਦੇ ਨਾਲ ਜਿਹੜਾ ਬੋਏਫ੍ਰੈਂਡ ਹੁੰਦਾ ਸੀ ਉਹ ਹਮੇਸ਼ਾ ਹੀ ਗੋਰਾ ਹੁੰਦਾ ਸੀਗਾ। ਇਸੇ ਤਰੀਕੇ ਨਾਲ ਜਿਹੜਾ ਯੰਗੈਸਟ ਮੁੰਡਾ ਸੀਗਾ ਉਹਦੀਆਂ ਵੀ ਜਿਹੜੀਆਂ ਗਰਲਫ੍ਰੈਂਡ ਹੁੰਦੀਆਂ ਸੀ ਉਹ ਵੀ ਗੋਰੀਆਂ ਹੁੰਦੀਆਂ ਸੀਗੀਆਂ ਜ਼ਿਆਦਾ, ਕਿਉਂਕਿ ਅਕਸਰ ਘਰ ਦੇ ਸਾਹਮਣੇ ਤੁਹਾਡੇ ਆਏ ਕਾਰ ਪਾਰ ਕਰ ਲੈਂਦੇ ਅਤੇ ਉੱਥੇ ਗਲੀ ਛੋਟੀ ਸੀਗੀ ਅਤੇ ਸਾਹਮਣੇ ਨਜ਼ਰ ਆਉਂਦਾ ਸਭ ਕੁਝ ਜਦੋਂ ਤੁਸੀਂ ਆਪਣੇ ਉੱਥੇ ਬੈਠੇ ਹੋ ਜਾਂ ਆਉਂਦੇ ਜਾਂਦੇ ਹੋ ਅਤੇ ਸਾਰੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ। ਅਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਜਸਟ ਇੱਕ ਮੈਨੂੰ ਲੱਗਦਾ ਵੀ ਕਮਿਊਨਿਟੀ ਜਿਹੜੀਆਂ ਨੇ ਆਪਸ 'ਚ ਬਹੁਤ ਮਿਕਸਅਪ ਵਧੀਆ ਤਰੀਕੇ ਨਾਲ ਹੋ ਕੇ ਰਹਿ ਲੈਂਦੀ ਹੈ, ਬਟ ਬਾਕੀ ਵੀ ਭਾਈਚਾਰੇ ਦੇ ਲੋਕ ਜਿਹੜੇ ਨੇ ਉਹ ਇੱਕ ਦੂਜੇ ਦੇ ਨਾਲ ਰਹਿੰਦੇ ਆ। ਬਟ ਇਹਦਾ ਦੱਸਣ ਦਾ ਪਰਪਜ਼ ਇਹੀ ਸੀਗਾ ਕਿ ਵੀ ਜੇ ਵਿਆਹ ਕਰਾਉਣਾ ਤਾਂ ਇਹਨਾਂ ਚੀਜ਼ਾਂ ਨੂੰ ਜ਼ਰੂਰ ਧਿਆਨ 'ਚ ਰੱਖੋ। ਹਾਲਾਂਕਿ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਵੀ ਹੁਣ ਅੱਜ ਕੱਲ੍ਹ ਦੀ ਤਰੀਕ ਦੇ ਹਿਸਾਬ ਨਾਲ ਤਾਂ ਇਸ ਤਰ੍ਹਾਂ ਦਾ ਸਿਸਟਮ ਹੋ ਗਿਆ, ਲੋਕ ਵਿਆਹ ਹੀ ਕਰਾ ਕੇ ਖੁਸ਼ ਨਹੀਂ ਹੈਗੇ, ਇਕੱਠੇ ਰਹਿ ਕੇ ਖੁਸ਼ ਨਹੀਂ ਹੈਗੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਵੀ ਜੇ ਵਿਆਹ ਕਰਾਵਾਂਗੇ ਆਪਾਂ ਤਾਂ ਸਾਡੀਆਂ ਸਾਰੀਆਂ ਆਜ਼ਾਦੀਆਂ ਚਲੀ ਜਾਂਦੀਆਂ ਨੇ, ਆਜ਼ਾਦੀ ਚਲੀ ਜਾਂਦੀ ਨੇ, ਸਪੈਸ਼ਲੀ ਤੁਸੀਂ ਬੱਚਾ ਰੇਜ਼ ਕਰਨ ਵਾਸਤੇ, ਕਿਉਂਕਿ ਜਦੋਂ ਪਹਿਲਾਂ ਵਿਆਹ ਕਰਦੇ ਹਾਂ ਤਾਂ ਤੁਹਾਡੀ ਲਿਮਿਟੇਸ਼ਨ ਜਿਹੜੀ ਹੋ ਜਾਂਦੀ ਹੈ ਵੀ ਤੁਸੀਂ ਕਿਸੇ ਨੂੰ ਮਿਲਣਾ ਨਹੀਂ ਮਿਲਣਾ, ਸਾਰਾ ਕੰਪਰੋਮਾਈਜ਼ ਕਰਨੇ ਪੈਂਦੇ ਨੇ ਐਜ਼ ਪਰ ਤੁਹਾਡੇ ਆਪਣੇ ਅਦਰ ਪਾਰਟਨਰ, ਚਾਹੇ ਉਹ ਹਸਬੈਂਡ ਹੋਵੇ ਚਾਹੇ ਵਾਈਫ ਹੋਵੇ, ਉਹਦੇ ਅਕੋਰਡਿੰਗ ਹੀ ਤੁਹਾਨੂੰ ਚੱਲਣਾ ਪੈਂਦਾ। ਫਿਰ ਕਮਿਟਡ ਹੋ ਜਾਂਦੇ ਵੀ ਤੁਸੀਂ ਇੱਕੋ ਰਿਲੇਸ਼ਨਸ਼ਿਪ ਦੇ ਵਿੱਚ ਹੈਗੇ ਹੋ, ਜੇ ਇੱਕੋ ਫੈਮਿਲੀ ਦੇ ਨਾਲ ਹੋ। ਆਪਾਂ ਤਾਂ ਪੁਰਾਣੇ ਸਿਸਟਮ ਦੇ ਵਿੱਚੋਂ ਆਏ ਹਾਂ ਅਤੇ ਆਪਾਂ ਅੰਡਰਸਟੈਂਡ ਕਰਦੇ ਹਾਂ ਵੀ ਕਿਸ ਤਰੀਕੇ ਨਾਲ, ਬਟ ਨਵੀਂ ਜਨਰੇਸ਼ਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨਹੀਂ ਆ ਈਜ਼ੀਲੀ ਪੋਸੀਬਲ ਨਹੀਂ ਹੋ ਪਾਉਂਦੀਆਂ। ਉਹ ਚਾਹੁੰਦੇ ਨੇ ਵੀ ਆਪਾਂ ਗੱਲਬਾਤ ਕਰੀਏ ਬਟ ਸੇਮ ਟਾਈਮ ਦੇ ਉੱਤੇ ਸਾਨੂੰ ਆਜ਼ਾਦੀ ਵੀ ਰਹੇ, ਆਪਾਂ ਆਪਣਾ ਕੰਮ ਵੀ ਕਰ ਸਕੀਏ, ਆਪਣੀ ਫਿਜ਼ੀਕਲ ਅਪੀਅਰੈਂਸ ਦੇ ਉੱਤੇ ਜਿੰਨਾ ਟਾਈਮ ਲਾਉਣਾ। ਨਹੀਂ ਤਾਂ ਕੀ ਹੁੰਦਾ ਵੀ ਜੇ ਬੰਦਾ ਜ਼ਿਆਦਾ ਟਿਪ ਟੋਪ ਹੋ ਕੇ ਜਾਂਦਾ ਜਾਂ ਲੇਡੀ ਜ਼ਿਆਦਾ ਟਿਪ ਟੋਪ ਹੋ ਕੇ ਬਾਹਰ ਜਾਂਦੀ ਹੈ ਅਤੇ ਇੱਕ ਦੂਜੇ ਨੂੰ ਦੇਖਦੇ ਆ ਕਿ ਇਹਦਾ ਧਿਆਨ ਕਿਤੇ ਰੁਝਾਨ ਕਿਤੇ ਹੋਰ ਤਾਂ ਨਹੀਂ ਲੱਗਾ ਜਾਂ ਕਿਸੇ ਹੋਰ ਪਾਸੇ ਤਾਂ ਨਹੀਂ ਹੈਗਾ, ਕਿਉਂਕਿ ਇਹ ਮੇਰੇ ਨਾਲ ਮੈਰਿਡ ਹੈ ਸੋ ਵਾਏ ਇਸ ਤਰੀਕੇ ਦੇ ਨਾਲ ਮੈਨੂੰ ਤਾਂ ਇਹਦੇ ਨਾਲ ਕੋਈ ਤਕਲੀਫ ਨਹੀਂ ਹੈ। ਬਾਹਰ ਜ਼ਿਆਦਾ ਸੱਜ ਧੱਜ ਕੇ ਕਿਉਂ ਜਾਂਦੇ ਆ ਜਾਂ ਜਾਂਦਾ। ਇਸੇ ਤਰੀਕੇ ਦੇ ਨਾਲ ਉਹ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਕਾਫੀ ਲਿਬਰਲ ਵੀ ਹੈ ਅਤੇ ਉਹ ਚਾਹੁੰਦੇ ਆ ਵੀ ਆਪਾਂ ਕਿਸੇ ਦੇ ਨਾਲ ਵੀ ਰਿਲੇਸ਼ਨਸ਼ਿਪ ਦੇ ਵਿੱਚ ਰਹੀਏ, ਬਸ ਓਨਾ ਕੀ ਹੋਵੇ ਜਿੰਨਾ ਕਿ ਤੁਸੀਂ ਸਾਡੀ ਲਾਈਫ ਨੂੰ ਕੰਟਰੋਲ ਕਰਨਾ, ਨਾ ਕਿ ਹਰ ਇੱਕ ਚੀਜ਼ ਨਾ ਕੰਟਰੋਲ ਕਰੋ। ਅਤੇ ਬੱਚੇ ਤਾਂ ਫਿਰ ਉਹ ਨੈਕਸਟ ਟੂ ਇੰਪੋਸੀਬਲ ਵਾਲੀ ਗੱਲ ਹੋ ਜਾਂਦੀ, ਜਦੋਂ ਤੁਸੀਂ ਕੋਈ ਰਿਸਪੋਂਸੀਬਿਲਟੀ ਜਾਂ ਕਿਸੇ ਕੰਮ ਦੇ ਵਿੱਚ ਹੀ ਨਹੀਂ ਰਹਿਣਾ ਚਾਹੁੰਦੇ ਤਾਂ ਫਿਰ ਬੱਚਿਆਂ ਦੀ ਤਾਂ ਸੀਨ ਹੀ ਨਹੀਂ ਉਹ ਚਾਹੁੰਦਾ। ਸੋ ਇਸ ਕਰਕੇ ਬੱਚੇ ਫਿਰ ਹੋਰ ਪਿੱਛੇ ਹੁੰਦੇ ਜਾਂਦੇ ਨੇ, ਜਿਹਦੇ ਕਰਕੇ ਦੁਨੀਆ ਭਰ ਦੇ ਵਿੱਚ ਪਾਪੂਲੇਸ਼ਨ ਜਿਹੜੀ ਹੈ ਉਹ ਬੜੀ ਘੱਟਦੀ ਜਾ ਰਹੀ ਹੈ। ਇੰਡੀਆ ਦੇ ਵਿੱਚ ਰੀਸੈਂਟਲੀ ਆਪਾਂ ਦੇਖਿਆ ਵੀ ਘੱਟ ਰਹੀ ਹੈ, ਚਾਈਨਾ ਨੇ ਹੁਣ ਦੁਬਾਰਾ ਤੋਂ ਕੋਸ਼ਿਸ਼ ਕਰਨੀ ਸ਼ੁਰੂ ਕਰਤੀ ਕਿ ਵੀ ਇਹਨੂੰ ਵਧਾਇਆ ਜਾਵੇ, ਕਿਉਂਕਿ ਜਿੱਦਾਂ ਦੋ ਦਾਦਾ ਦਾਦੀ ਨਾਨਾ ਨਾਨੀ ਇੱਕ ਇੱਕ ਬੱਚਾ ਪੈਦਾ ਕਰਦੇ ਨੇ, ਮਾਂ ਪਿਓ ਜਿਹਨੂੰ ਕਹਿੰਦੇ, ਫਿਰ ਉਹ ਮਾਂ ਪਿਓ ਜਿਹੜਾ ਉਹ ਫਿਰ ਅੱਗੇ ਇੱਕ ਬੱਚਾ ਪੈਦਾ ਕਰਦਾ, ਹੁਣ ਉਹ ਚਾਰ ਬੰਦਿਆਂ ਨੇ ਮਿਲ ਕੇ ਸਿਰਫ ਇੱਕ ਹੀ ਬੱਚਾ ਪੈਦਾ ਕੀਤਾ ਅਤੇ ਪਾਪੂਲੇਸ਼ਨ ਤਾਂ ਆਪਣੇ ਆਪ ਹੀ ਘਟਣੀ। ਸੋ ਇਸ ਕਰਕੇ ਇਹ ਜਿਹੜਾ ਘਟਦੀ ਪਈ ਪਾਪੂਲੇਸ਼ਨ ਇਹਨੂੰ ਵਧਾਉਣ ਵਾਸਤੇ ਜਾਂ ਇਹਨੂੰ ਮੇਨਟੇਨ ਕਰਨ ਵਾਸਤੇ ਅਲਟੀਮੇਟਲੀ ਥੋੜ੍ਹੇ ਕੁ ਸਾਲਾਂ ਦੇ ਵਿੱਚ ਇਹ ਸਭ ਕੁਝ ਜਿਹੜਾ ਉਹ ਖਤਮ ਹੁੰਦਾ ਨਜ਼ਰ ਆਏਗਾ। ਸੋ ਇਹ ਕੁਛ ਗੱਲਾਂ ਬਾਤਾਂ ਜਿਹੜੀਆਂ ਜੀ ਅੱਜ ਦੇ ਪ੍ਰੋਗਰਾਮ 'ਚ ਚੱਲਦੀਆਂ ਰਹਿਣਗੀਆਂ ਸਬਰੰਗ ਰੇਡੀਓ 94.7 FM 'ਤੇ। ਇੱਕ ਛੋਟੀ ਜਿਹੀ ਬ੍ਰੇਕ ਲੈਣੇ, ਫਿਰ ਹੋਰ ਕੋਈ ਗੱਲਾਂ ਬਾਤਾਂ ਜਿਹੜੀਆਂ ਨੇ ਛੇੜਦੇ ਆ ਤਰਾਨਾ ਅਤੇ ਉਹਦੇ 'ਤੇ ਆਪਾਂ ਗੱਲਬਾਤ ਕਰਾਂਗੇ ਇਸ ਬ੍ਰੇਕ ਤੋਂ ਬਾਅਦ।
1: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0203-403-400-0203 ਤੇ ਕਾਲ ਕਰਨ ਦੀ www.iwebguy.ca।
2: एयरड्री अब आपकी फैमिली की सेहत को मिल गया है एक नया घर।
3: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
2: मिलिए डॉक्टर मघर शाह और डॉक्टर समरीन रहमान से।
3: हमारे तजुर्बाकार डॉक्टर्स आपको देती है मुकम्मल केयर।
2: खवातीन की सेहत से लेकर बच्चों की देखभाल और रूटीन चेकअप्स तक इंग्लिश, हिंदी और उर्दू में कंसल्टेशन दस्तियाब है।
3: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
2: आज ही विजिट करें किंग्स व्यू बुलेवर्ड पर या कॉल करें 587-360-6890 687-360-6890। लाइफलाइन मेडिकल क्लिनिक,
3: आपकी सेहत हमारी जिम्मेदारी।
4: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी, एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा

0: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਦਾ ਨੰਬਰ 4 717 1947
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ

ਇਹ ਸੀਗਾ ਜੀ ਇੱਕ ਖੂਬਸੂਰਤ ਗੀਤ ਜਿਹੜਾ ਤੁਸੀਂ ਸੁਣਿਆ ਤੇ ਪ੍ਰੋਗਰਾਮ ਚ ਅੱਗੇ ਵਧਦੇ ਆ ਹੋਰ ਗੱਲਾਂ ਬਾਤਾਂ ਤੇ ਖਬਰਾਂ ਦੇ ਨਾਲ ਕਿਉਂਕਿ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਜਿਹੜਾ ਇਹ ਚੱਲੇਗਾ 5 ਵਜੇ ਤੱਕ ਥੋੜਾ ਜਿਹਾ ਸਮਾਂ ਹੋਰ ਬਚਿਆ ਉਹਦੇ ਤੇ ਵੀ ਗੱਲਬਾਤ ਕਰਾਂਗੇ ਆਪਾਂ ਪਲੱਸ ਨਾਲ ਦੀ ਨਾਲ ਹੀ ਕੁਛ ਖਬਰਾਂ ਤੁਸੀਂ ਸੁਣੀਆਂ ਜਿਹਦੇ ਚ ਚਾਹੇ ਉਹ ਇੰਡੀਆ ਦੇ ਸਟੂਡੈਂਟ ਦੀ ਗੱਲਬਾਤ ਕੀਤੀ ਗਈ ਹੋਵੇ ਜਾਂ

0: ਦੇ ਇਨਫਲੂਐਂਸਰ ਜਿਹੜੇ ਆ ਮੈਡ ਸੰਧੂ ਨੂੰ ਜਿਸ ਤਰੀਕੇ ਨਾਲ ਮਾਰਿਆ ਗਿਆ ਉਸ ਰਿਪੋਰਟ ਦੇ ਉੱਤੇ ਵੀ ਗੱਲਬਾਤ ਕੀਤੀ ਗਈ ਹੈ। ਇਸ ਤੋਂ ਇਲਾਵਾ ਆਪਾਂ ਆਪਣੀਆਂ ਜਿਹੜੀਆਂ ਸਰੀਰ ਨੂੰ ਬੈਟਰ ਕਰਨ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹਦੇ 'ਤੇ ਵੀ ਨਜ਼ਰ ਮਾਰੀ ਹੈ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਸਾਡਾ ਸਰੀਰ ਹੈ ਉਹ ਚਾਹੇ ਉਮਰ ਵੱਧ ਵੀ ਜਾਏ ਬਟ ਫਿਰ ਵੀ ਆਪਾਂ ਨੂੰ ਜਿਹੜਾ ਮੈਨੇਜ ਕਰ ਸਕਦੇ ਹਾਂ ਜਾਂ ਉਹਦੇ 'ਤੇ ਚੰਗੇ ਤਰੀਕੇ ਨਾਲ ਰਿਹਾ ਜਾ ਸਕਦਾ। ਸੋ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਅਤੇ ਸੁਣੀਆਂ ਪਰ ਉਸ ਤੋਂ ਇਲਾਵਾ ਅਕਸਰ ਸਾਡੇ ਇਰਦ ਗਿਰਦ ਜਿਹੜਾ ਹੈ ਇੱਕ ਵਰਡ ਦੇਖਣ ਨੂੰ ਮਿਲਦਾ ਐਸਟ੍ਰੋਲੋਜਰ ਜਾਂ ਪਾਮ ਰੀਡਰ ਜਾਂ ਇੱਦਾਂ ਦੇ ਜਿਹੜੇ ਲੋਕ ਨੇ ਉਹ ਆ ਜਾਂਦੇ ਨੇ ਅਤੇ ਉਹਦੇ 'ਤੇ ਵੀ ਇੱਕ ਪੂਰੀ ਰਿਪੋਰਟ ਜਿਹੜੀ ਹੈ ਧਰੁਵ ਰਾਠੀ ਦੀ ਆਪਾਂ ਸੁਣੀ ਹੈ ਅਤੇ ਨਾਲ ਦੀ ਨਾਲ ਉਹ 'ਤੇ ਹੋਰ ਵੀ ਕਈ ਗੱਲਾਂ ਬਾਤਾਂ ਜਿਹੜੀਆਂ ਅੱਜ ਦੇ ਪ੍ਰੋਗਰਾਮ 'ਚ ਕੀਤੀਆਂ ਆਪਾਂ। ਸੋ ਕੁਛ ਇੱਕ ਖਬਰਾਂ ਜਿਹੜੀਆਂ ਨੇ ਇਹਨਾਂ ਦੇ ਨਾਲ ਰਿਲੇਟਡ ਹੋਣ ਕਰਕੇ ਅਤੇ ਮੈਨੂੰ ਲੱਗਦਾ ਵੀ ਹੁਣ ਵਾਰ ਵਾਰ ਉਹ ਚੀਜ਼ਾਂ ਨੂੰ ਰਿਪੀਟ ਨਾ ਕਰਾਂ ਮੈਂ ਕਿਉਂਕਿ ਉਹਦੇ 'ਚ ਕਾਫੀ ਕੁਛ ਜਿਹੜਾ ਆਪਾਂ ਦੇਖ ਲਿਆ ਸੀ ਸੁਣ ਲਿਆ ਸੀ ਵੀ ਕੀ ਕੁਛ ਜਿਹੜਾ ਉਹ ਸਾਹਮਣੇ ਆ ਰਿਹਾ। ਅਤੇ ਇਸੇ ਤਰੀਕੇ ਦੇ ਨਾਲ ਮੈਨੂੰ ਲੱਗਦਾ ਵੀ ਥੋੜ੍ਹੀਆਂ ਜਿਹੀਆਂ ਖਬਰਾਂ ਜਿਹੜੀਆਂ ਨੇ ਪੰਜਾਬ ਤੋਂ ਵੀ ਨਜ਼ਰ ਮਾਰ ਲੈਂਦੇ ਆਪਾਂ ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਹੋਰ ਖਬਰਾਂ 'ਤੇ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ। ਸਵਰੰਗ ਰੇਡੀਓ 94.7 FM 'ਤੇ ਕੁਛ ਇੱਕ ਪੰਜਾਬੀ ਦੀਆਂ ਖਬਰਾਂ ਅਤੇ ਫਿਰ ਕਿਉਂਕਿ ਪੰਜਾਬ ਦੇ ਹਾਲਾਤ ਵੀ ਜਾਣਨ ਦੀ ਬੜੀ ਇੱਛਾ ਹੁੰਦੀ ਹੈ ਵੀ ਪੰਜਾਬ 'ਚ ਕੀ ਚੱਲ ਰਿਹਾ ਥੋੜ੍ਹਾ ਜਿਹਾ ਉਹਨਾਂ ਖਬਰਾਂ ਦੇ ਉੱਤੇ ਨਜ਼ਰ ਮਾਰ ਕੇ ਫਿਰ ਵਾਪਸ ਮਿਲਦੇ ਹਾਂ ਅਤੇ ਹੋਰ ਗੱਲਾਂ ਬਾਤਾਂ ਕਰਦੇ ਹਾਂ ਜੀ।
1: ਪੰਜਾਬ 'ਚ ਖਾਸ ਤੌਰ ਦੇ ਉੱਤੇ ਕਿਹੜੀਆਂ ਕਿਹੜੀਆਂ ਘਟਨਾਵਾਂ ਵਾਪਰੀਆਂ ਕਿਹੜੀਆਂ ਵੱਡੀਆਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਅੱਜ ਦੇ ਪ੍ਰਾਈਮ ਟਾਈਮ ਦੇ ਵਿੱਚ ਤੁਹਾਨੂੰ ਉਸ ਬਾਬਤ ਜਾਣਕਾਰੀ ਦੇਣੀ ਹੈ। ਸਭ ਤੋਂ ਪਹਿਲੇ ਜਿਹਨਾਂ ਖਬਰਾਂ ਦੇ ਉੱਤੇ ਖਾਸ ਨਜ਼ਰ ਰਹਿਣ ਵਾਲੀ ਹੈ ਉਸ ਦੀ ਮੁੱਢਲੀ ਜਾਣਕਾਰੀ ਪਹਿਲੇ ਤੁਹਾਨੂੰ ਦੇ ਦਿੰਦੇ ਹਾਂ। ਅੱਜ ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਗਰਮਾਉਂਦੀ ਨਜ਼ਰ ਆਈ ਕਿਉਂਕਿ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਤੰਜ ਕੱਸਦੇ ਆ ਪ੍ਰਗਟ ਸਿੰਘ ਜਿਹੜੇ ਪ੍ਰਧਾਨ ਬਣੇ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ ਉੱਥੇ ਹੀ ਪ੍ਰਗਟ ਸਿੰਘ ਜਿਹੜੇ ਨੇ ਉਹ ਡਾਕਟਰ ਮਨਮੋਹਨ ਸਿੰਘ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਪਣਾ ਪ੍ਰਧਾਨਗੀ ਦਾ ਕਾਰਜਕਾਲ ਸ਼ੁਰੂ ਕਰਨ ਜਾ ਰਹੇ ਨੇ ਅਤੇ ਇਸ ਮੌਕੇ ਦੇ ਉੱਤੇ ਉਹਨਾਂ ਨੇ ਪੰਜਾਬ ਦੀ ਜਿਹੜੀ ਕਾਨੂੰਨੀ ਵਿਵਸਥਾ ਉਸ ਦੇ ਉੱਤੇ ਇੱਕ ਵੱਡਾ ਬਿਆਨ ਦਿੱਤਾ ਹੈ। ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਰਾਜਾ ਵੜਿੰਗ ਦੇ ਅਸਤੀਫੇ ਦੀ ਉਸ ਦੇ ਉੱਤੇ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਨੇ ਇੱਕ ਅਜਿਹਾ ਤੰਜ ਕੱਸਤਾ ਜਿਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਵਿੱਚ ਇਸ ਨੂੰ ਲੈ ਕੇ ਨਾਰਾਜ਼ਗੀ ਜਿਹੜੀ ਹੈ ਦਿਖਾਈ ਜਾ ਰਹੀ ਹੈ। ਕੁਲਵੀਰ ਜੀਰਾ ਦੀ ਗੱਲ ਕਰ ਲਈ ਜਾਵੇ ਕਈ ਹੋਰ ਕਾਂਗਰਸ ਦੇ ਲੀਡਰ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਦੇ ਵੱਲੋਂ ਅਸਤੀਫੇ ਨੂੰ ਲੈ ਕੇ ਜਿਹੜਾ ਇੱਕ ਵਿਅੰਗ ਕੱਸਿਆ ਗਿਆ ਹੈ ਪੋਸਟ ਸਾਂਝੀ ਕੀਤੀ ਗਈ ਆ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਇਤਰਾਜ਼ ਜਤਾਇਆ ਜਾ ਰਿਹਾ। ਚਰਨਜੀਤ ਸਿੰਘ ਚੰਨੀ ਨੇ ਉਸ ਦੇ ਉੱਤੇ ਕੀ ਕਿਹਾ ਉਹ ਵੀ ਤੁਹਾਨੂੰ ਦੱਸਾਂਗੇ। ਤੇ ਉਧਰ ਅੰਮ੍ਰਿਤਸਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਿੱਠੂ ਮਦਾਨ ਦੇ ਖਿਲਾਫ ਅੱਜ FIR ਦਰਜ ਹੋਈ ਹੈ। ਇਹ ਕਿਸੇ ਹੋਰ ਨੇ ਨਹੀਂ ਸਗੋਂ ਇੱਕ ਕਾਂਗਰਸ ਲੀਡਰ ਦੇ ਵੱਲੋਂ ਹੀ FIR ਦਰਜ ਕਰਵਾਈ ਗਈ ਹੈ। ਇੱਥੋਂ ਇਹ ਸਾਫ ਨਜ਼ਰ ਆ ਰਿਹਾ ਕਿ ਹਜੇ ਵੀ ਪੰਜਾਬ ਕਾਂਗਰਸ ਦੇ ਵਿੱਚ ਪ੍ਰਧਾਨ ਬਦਲਣ ਤੋਂ ਬਾਅਦ ਵੀ ਅੰਦਰੂਨੀ ਕਲੇਸ਼ ਖਤਮ ਨਹੀਂ ਹੋ ਰਿਹਾ। ਉਧਰ ਸੁਖਪਾਲ ਖਹਿਰ ਨੇ ਅੱਜ ਇੱਕ ਹੋਰ ਨਵਾਂ ਮੁੱਦਾ ਜਨਤਾ ਦੇ ਸਾਹਮਣੇ ਰੱਖਿਆ। ਮੁੱਦਾ ਜਿਹੜਾ ਆ ਅਰਵਿੰਦ ਕੇਜਰੀਵਾਲ ਮਨੀਸ਼ ਸਿਸੋਦੀਆ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ। ਕੀ ਮੁੱਦਾ ਉਸ ਉੱਤੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ। ਤੇ ਸਾਬਕਾ ਪੰਜਾਬ ਦੇ ਸਿੱਖਿਆ ਮੰਤਰੀ ਦਲਜੀਤ ਚੀਮਾ ਨੇ ਸਿੱਖਿਆ ਕ੍ਰਾਂਤੀ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਅਤੇ ਅੱਜ ਮੈਡ ਸੰਧੂ ਮਾਮਲੇ ਦੇ ਵਿੱਚ ਕੀ ਕੁਝ ਹੋਇਆ ਤੁਹਾਨੂੰ ਦੱਸ ਦਿੰਦੇ ਹਾਂ ਕਿ ਅੱਜ ਮੈਡ ਸੰਧੂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਪਰ ਇਸ ਵਿਚਾਲੇ ਕਿਹੜੇ ਕਿਹੜੇ ਲੋਕਾਂ ਦੀ ਪ੍ਰਤੀਕਿਰਿਆ ਸਾਹਮਣੇ ਆਈ ਕਿਹੜੇ ਮੈਡ ਸੰਧੂ ਦੇ ਇਸ ਜਹਾਨ ਤੋਂ ਜਾਣ ਤੋਂ ਬਾਅਦ ਉਸ ਦੇ ਸਮਰਥਕ ਬਣੇ ਨੇ ਕਿਸ ਨੇ ਵਿਰੋਧ ਕੀਤਾ ਉਸ ਬਾਰੇ ਵੀ ਜਿਹਨਾਂ ਜਿਹਨਾਂ ਦੀਆਂ ਪ੍ਰਤੀਕਿਰਿਆਵਾਂ ਆਈਆਂ ਉਸ ਉੱਤੇ ਵੀ ਖਾਸ ਨਜ਼ਰ ਰੱਖਾਂਗੇ। ਜੇਕਰ ਗੱਲ ਕੀਤੀ ਜਾਵੇ ਨਵਤੇਜ ਸਿੰਘ ਦੇ ਉੱਤੇ ਜਿਹੜਾ ਸਾਬਕਾ ਸਰਪੰਚ ਸੀ ਉਸ ਦੇ ਉੱਤੇ ਫਾਇਰਿੰਗ ਹੋਈ ਸੀ ਕਿਸਨੇ ਕਰਵਾਈ ਸੀ ਇਸ ਉੱਤੇ ਖੁਲਾਸਾ ਹੋ ਗਿਆ। ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਅੱਜ ਪੂਰੇ ਪੰਜਾਬ ਭਰ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਕੈਸ ਓਪਰੇਸ਼ਨ ਚਲਾਇਆ ਗਿਆ। ਕਿੰਨੀ ਕੁ ਰਿਕਵਰੀ ਹੋਈ ਕੀ ਕੁਝ ਹੱਥ ਲੱਗਿਆ ਉਸ ਬਾਬਤ ਵੀ ਖਾਸ ਨਜ਼ਰ ਰੱਖਾਂਗੇ। ਤੇ ਉਧਰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਗਦੀਪ ਸਿੰਘ ਝਿੰਡਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਕਿਉਂ ਪਹੁੰਚੇ ਉਹ ਵੀ ਤੁਹਾਨੂੰ ਜਾਣਕਾਰੀ ਦੇਣੀ ਹੈ। ਤੇ ਉਧਰ ਨਿਊਜ਼ੀਲੈਂਡ ਦੇ PM ਲਕਸਨ ਨੇ ਸਿੱਖਾਂ ਦੀ ਸ਼ਲਾਘਾ ਕੀਤੀ ਹੈ। ਕਿਸ ਮੁੱਦੇ ਨੂੰ ਲੈ ਕੇ ਸ਼ਲਾਘਾ ਹੋਈ ਹੈ ਪੰਜਾਬੀਆਂ ਵਾਸਤੇ ਖਾਸ ਤੌਰ ਤੇ ਸਿੱਖਾਂ ਦੇ ਲਈ ਮਾਣ ਵਾਲੀ ਖਬਰ ਹੈ ਉਸ ਉੱਤੇ ਖਾਸ ਨਜ਼ਰ ਮਾਰਾਂਗੇ। ਤੇ ਉਧਰ ਲੁਧਿਆਣਾ ਦੇ ਵਿੱਚ 108 ਐਂਬੂਲੈਂਸ ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਅੱਜ ਰੋਸ ਪ੍ਰਦਰਸ਼ਨ ਕੀਤਾ। ਕਿਹੜੀਆਂ ਕਿਹੜੀਆਂ ਮੰਗਾਂ

0: ਨਹੀਂ ਉਸ ਉੱਤੇ ਵੀ ਖਾਸ ਜ਼ਿਕਰ ਕਰਾਂਗੇ ਤੇ ਚੰਡੀਗੜ੍ਹ ਦੇ ਵਿੱਚ ਸਰਕਾਰੀ ਸੇਵਾਵਾਂ ਹੁਣ ਨਿਰਧਾਰਿਤ ਸਮੇਂ ਦੇ ਅੰਦਰ ਜਿਹੜੀਆਂ ਮਿਲਦੀਆਂ ਨਜ਼ਰ ਆਉਣਗੀਆਂ ਏਸ਼ੀਅਨ ਗੇਮਸ ਦੀ ਗੱਲ ਕਰੀਏ ਤਾਂ ਭਾਰਤ ਦਾ ਅਭਿਆਨ ਖਤਮ ਹੋ ਗਿਆ ਹੈ ਅੱਜ ਏਸ਼ੀਅਨ ਗੇਮਸ ਦੇ ਵਿੱਚ ਭਾਰਤ ਨੇ ਵੱਡੀ ਮੱਲ ਮਾਰੀ ਹੈ ਤਕਰੀਬਨ ਹੁਣ ਟੋਟਲ ਜੇ ਗੱਲ ਕਰ ਲਈ ਜਾਵੇ ਤਾਂ 21 ਗੋਲਡ ਜਿੱਤੇ ਨੇ ਤੇ ਟੋਟਲ ਜੇ ਗੱਲ ਕਰ ਲਈ ਜਾਵੇ ਕੁੱਲ ਕਿੰਨੇ ਮੈਡਲ ਭਾਰਤ ਲੈ ਕੇ ਖਿਡਾਰੀ ਵਾਪਸ ਆਏ ਨੇ ਉਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ ਤੇ ਉਧਰ ਪਾਕਿਸਤਾਨੀ ਜਾਸੂਸ ਨੂੰ ਸੰਵੇਦਨਸ਼ੀਲ ਜਾਣਕਾਰੀ ਦੇਣ ਦੇ ਦੋਸ਼ ਦੇ ਵਿੱਚ ਇੱਕ ਭਾਰਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕੇਰਲ ਦੇ ਗ੍ਰਹਿ ਮੰਤਰੀ ਨੇ ਦੇਸ਼ ਦੇ ਮੁੱਖ ਚੋਣ ਅਧਿਕਾਰੀ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਤਕਰੀਬਨ 2 ਦਹਾਕੇ ਪਹਿਲੇ ਦਾ ਇੱਕ ਮਾਮਲਾ ਲਿਆ ਕੇ ਸਾਹਮਣੇ ਰੱਖ ਦਿੱਤਾ ਸ਼ਿਵਰਾਜ ਚੌਹਾਨ ਨੇ ਚੋਣ ਪ੍ਰਕਿਰਿਆ ਤੇ ਸਵਾਲ ਚੁੱਕਣ ਨੂੰ ਲੈ ਕੇ ਕਾਂਗਰਸ ਦੇ ਉੱਤੇ ਤੰਜ ਕੱਸਿਆ ਬੀਜੇਪੀ ਨੇ ਰਾਜ ਸਭਾ ਚੋਣਾਂ ਦੇ ਲਈ ਉੱਤਰਾਖੰਡ ਦੇ ਪੱਛਮੀ ਬੰਗਾਲ ਤੋਂ 2 ਉਮੀਦਵਾਰਾਂ ਦਾ ਨਾਮ ਐਲਾਨਿਆ ਕਿਹੜੇ ਕਿਹੜੇ ਨਾਮ ਨੇ ਉਸ ਬਾਰੇ ਵੀ ਜਾਣਕਾਰੀ ਦੇਵਾਂਗੇ ਇਸ ਤੋਂ ਇਲਾਵਾ ਕਈ ਹੋਰ ਵੱਡੀਆਂ ਖ਼ਬਰਾਂ ਨੇ ਪੰਜਾਬ ਦੇ ਨਾਲ ਜੁੜੀਆਂ ਦੇਸ਼ ਦੇ ਨਾਲ ਜੁੜੀਆਂ ਵਿਦੇਸ਼ ਦੇ ਨਾਲ ਜੁੜੀਆਂ ਤੇ ਸਾਡੇ ਪ੍ਰਾਈਮ ਟਾਈਮ ਦੇ ਆਖੀਰ ਤੱਕ ਬਣੇ ਰਹੋ ਸਭ ਤੋਂ ਪਹਿਲੇ ਤੁਹਾਨੂੰ ਅਸੀਂ ਵੈਦਰ ਦੇ ਬਾਰੇ ਮੌਸਮ ਦੇ ਬਾਰੇ ਜਾਣਕਾਰੀ ਦੇ ਦਿੰਦੇ ਹਾਂ ਅੱਜ ਪੰਜਾਬ ਦੇ ਵਿੱਚ ਕਿਹੋ ਜਿਹਾ ਮੌਸਮ ਰਿਹਾ ਕੱਲ ਨੂੰ ਕਿਹੋ ਜਿਹਾ ਰਹੇਗਾ ਅਤੇ ਨਾਲ ਗੁਆਂਢੀ ਸੂਬਿਆਂ ਦੇ ਵਿੱਚ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਕਿਹੋ ਜਿਹਾ ਮੌਸਮ ਰਹਿਣ ਵਾਲਾ ਸਭ ਤੋਂ ਪਹਿਲੇ ਗੱਲ ਪੰਜਾਬ ਦੀ ਕਰਾਂਗੇ ਪੰਜਾਬ ਅਤੇ ਚੰਡੀਗੜ੍ਹ ਤੋਂ ਮੌਨਸੂਨ ਕਾਫੀ ਹੱਦ ਤੱਕ ਹੁਣ ਵਾਪਸ ਚਲਾ ਗਿਆ ਖਤਮ ਹੁੰਦਾ ਦਿਖਾਈ ਦੇ ਰਿਹਾ ਅਤੇ ਮੌਸਮ ਜਿਹੜਾ ਹੁਣ ਖੁਸ਼ਕ ਹੈ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ 0.2 ਡਿਗਰੀ ਦਾ ਮਾਮੂਲੀ ਜਿਹਾ ਵਾਧਾ ਵੀ ਦਰਜ ਹੋਇਆ ਜਿਸ ਦੇ ਨਾਲ ਇਹ ਆਮ ਪੱਧਰ ਦੇ ਨੇੜੇ ਪਹੁੰਚ ਗਿਆ ਬਠਿੰਡਾ ਦੇ ਵਿੱਚ ਸੂਬੇ ਦਾ ਸਭ ਤੋਂ ਵੱਧ ਤਾਪਮਾਨ ਰਿਹਾ 37 ਡਿਗਰੀ ਅਤੇ ਮੌਸਮ ਵਿਭਾਗ ਦੇ ਅਨੁਸਾਰ ਦੱਖਣ ਪੱਛਮੀ ਮੌਨਸੂਨ ਬਾਕੀ ਉੱਤਰ ਭਾਰਤ ਤੋਂ ਵੀ ਵਾਪਸ ਚਲਾ ਗਿਆ ਹੈ ਫਿਲਹਾਲ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਮੀਂਹ ਦੀ ਹੁਣ ਕੋਈ ਖਾਸ ਗਤੀਵਿਧੀ ਨਹੀਂ ਹੈ ਕੋਈ ਅਲਰਟ ਜਾਰੀ ਨਹੀਂ ਹੋਇਆ ਤੇ ਉੱਤਰ ਜਿਹੜੀਆਂ ਖੁਸ਼ਕ ਹਵਾਵਾਂ ਨੇ ਉਹ ਜ਼ਰੂਰ ਚੱਲ ਸਕਦੀਆਂ ਨੇ ਅਗਲੇ 2-3 ਦਿਨਾਂ ਦੌਰਾਨ ਮੌਸਮ ਮੁੱਖ ਤੌਰ ਤੇ ਸਾਫ਼ ਰਹੇਗਾ ਖੁਸ਼ਕ ਰਹਿਣ ਦੀ ਸੰਭਾਵਨਾ ਹਾਲਾਂਕਿ ਜੇਕਰ ਪੱਛਮੀ ਗੜਬੜੀ ਦੀ ਗੱਲ ਕਰੀਏ ਤਾਂ ਉਸ ਦੇ ਪ੍ਰਭਾਵ ਹੇਠ 6 ਅਤੇ 7 ਅਕਤੂਬਰ ਨੂੰ ਪੰਜਾਬ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਦੇ ਵਿੱਚ ਹਲਕਾ ਮੀਂਹ ਪੈ ਸਕਦਾ ਮੌਸਮ ਵਿਭਾਗ ਨੇ 5 ਤੋਂ 7 ਅਕਤੂਬਰ ਦਰਮਿਆਨ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਜਿਸ ਦਾ ਅਸਰ ਪੰਜਾਬ ਦੇ ਮੌਸਮ ਤੇ ਵੀ ਪੈ ਸਕਦਾ ਹੈ 10 ਅਕਤੂਬਰ ਦੀ ਮਿਆਦ ਦੇ ਲਈ ਪੰਜਾਬ ਅਤੇ ਚੰਡੀਗੜ੍ਹ ਦੇ ਵਾਸਤੇ ਮੌਸਮ ਸੰਬੰਧੀ ਕੋਈ ਚੇਤਾਵਨੀ ਜਾਰੀ ਨਹੀਂ ਹੋਈ ਹੈ ਤੇ ਹਰਿਆਣਾ ਦੀ ਗੱਲ ਕਰੀਏ ਤਾਂ ਕੁਝ ਦਿਨਾਂ ਦੇ ਦੌਰਾਨ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਮੌਸਮ ਵਿਭਾਗ ਦੇ ਵੱਲੋਂ 4 ਤੋਂ 8 ਅਕਤੂਬਰ ਤੱਕ ਜ਼ਿਲ੍ਹਾ ਪੱਧਰ ਦੇ ਉੱਤੇ ਮੌਸਮ ਦੀ ਸਥਿਤੀ ਜਾਰੀ ਕੀਤੀ ਗਈ ਹੈ 6 ਅਕਤੂਬਰ ਯਾਨੀ ਕਿ ਕੱਲ੍ਹ ਤੱਕ ਸੂਬੇ ਦੇ ਵਿੱਚ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕੋਈ ਖਾਸ ਮੌਸਮੀ ਚੇਤਾਵਨੀ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਹੈ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਅਕਤੂਬਰ ਮਹੀਨੇ ਦੌਰਾਨ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ ਸਫਦਰਜੰਗ ਦੇ ਵਿੱਚ ਸਭ ਤੋਂ ਵੱਧ ਤਾਪਮਾਨ 37.1 ਡਿਗਰੀ ਸੈਲਸੀਅਸ ਦਰਜ ਕੀਤਾ ਜੋ ਆਮ ਨਾਲੋਂ ਤਕਰੀਬਨ 3 ਡਿਗਰੀ ਵੱਧ ਹੈ ਮੌਸਮ ਵਿਭਾਗ ਦੇ ਮੁਤਾਬਕ ਅਗਲੇ 4 ਦਿਨਾਂ ਦੌਰਾਨ ਤਾਪਮਾਨ ਦੇ ਵਿੱਚ ਹਲਕੀ ਗਿਰਾਵਟ ਆ ਸਕਦੀ ਹੈ ਪ੍ਰਦੂਸ਼ਣ ਦੇ ਨਾਲ ਨਜਿੱਠਣ ਦੇ ਲਈ ਦਿੱਲੀ ਨਗਰ ਨਿਗਮ ਨੇ 200 ਤੋਂ ਵੱਧ ਟੀਮਾਂ ਵੀ ਤੈਨਾਤ ਕੀਤੀਆਂ ਹੋਈਆਂ ਨੇ 13 ਪ੍ਰਦੂਸ਼ਣ ਹੋਟ ਸਪੋਟ ਦੇ ਉੱਤੇ ਖਾਸ ਨਿਗਰਾਨੀ ਜਿਹੜੀ ਆ ਰੱਖੀ ਜਾ ਰਹੀ ਹੈ ਨਿਯਮ ਤੋੜਨ ਵਾਲਿਆਂ ਦੇ ਉੱਤੇ 5,000 ਤੋਂ 50,000 ਰੁਪਏ ਤੱਕ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ ਤੇ ਹੁਣ ਸਭ ਤੋਂ ਪਹਿਲੇ ਗੱਲ ਪੰਜਾਬ ਦੀਆਂ ਵੱਡੀਆਂ ਖਬਰਾਂ ਦੀ ਕਰਾਂਗੇ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਪ੍ਰਗਟ ਸਿੰਘ ਮਾਮਲੇ ਦੀ ਪ੍ਰਗਟ ਸਿੰਘ ਜਿਉਂ ਪ੍ਰਧਾਨ ਬਣੇ ਨੇ ਉਸ ਤੋਂ ਬਾਅਦ ਲਗਾਤਾਰ ਸੁਰਖੀਆਂ ਬਟੋਰਦੇ ਨਜ਼ਰ ਆ ਰਹੇ ਨੇ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਵਧਾਈਆਂ ਜਿਹੜੀਆਂ ਨੇ ਪ੍ਰਗਟ ਸਿੰਘ ਨੂੰ ਤੰਜ ਦਿੰਦਿਆਂ ਦਿੱਤੀਆਂ ਗਈਆਂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਨਵੇਂ ਬਣੇ ਪ੍ਰਧਾਨ ਪ੍ਰਗਟ ਸਿੰਘ ਨੂੰ ਵਧਾਈਆਂ ਦਿੱਤੀਆਂ ਉੱਥੇ ਉਹਨਾਂ ਨੇ ਕਿਹਾ ਕਿ ਮੈਂ ਤਾਂ ਵਿਧਾਨ ਸਭਾ ਦੇ ਵਿੱਚ ਵੀ ਪ੍ਰਗਟ ਸਿੰਘ ਨੂੰ ਕੈਪਟਨ ਕਹਿ ਕੇ ਬੁਲਾਉਂਦਾ ਰਿਹਾ ਉਹ ਹਾਕੀ ਟੀਮ ਦੇ ਕਪਤਾਨ ਵੀ ਰਹੇ ਤੇ ਮੈਨੂੰ ਹਾਕੀ ਪਸੰਦ ਵੀ ਹੈ ਉਹਨਾਂ ਨੇ ਤੰਜ ਕਰਦਿਆਂ ਕਿਹਾ ਕਿ ਉਮੀਦ ਕਰਦੇ ਆ ਕਿ ਹੁਣ ਉਹਨਾਂ ਦੇ ਖਿਡਾਰੀ ਵੀ ਉਹਨਾਂ ਦਾ ਸਾਥ ਦੇਣਗੇ ਜੇ ਤਾਂ ਪਾਸ ਕਰਦੇ ਰਹਿਣਗੇ ਤਾਂ ਗੋਲ ਹੋ ਜਾਏਗਾ ਨਹੀਂ ਤਾਂ ਮੁਸ਼ਕਲ ਹੈ ਹੋਰ ਕੀ ਕੁਝ ਕਿਹਾ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਆਓ ਜਾਣਦੇ ਹਾਂ
1: ਮੈਂ ਵਧਾਈਆਂ ਦੇਣੀ ਚਾਹੂੰਗਾ ਜੀ ਮੈਂ ਤਾਂ ਵਿਧਾਨ ਸਭਾ ਚ ਵੀ ਉਹਨਾਂ ਨੂੰ ਕਪਤਾਨ ਸਾਹਿਬ ਕਹਿ ਕੇ ਬੁਲਾਉਂਦਾ ਹਾਕੀ ਦੇ ਕੈਪਟਨ ਰਹੇ ਸਾਡੇ ਮੈਂ ਹਾਕੀ ਦਾ ਬਹੁਤ ਵੱਡਾ ਫੈਨ ਤੇ ਸਾਡੀ ਟੀਮ ਨੇ ਗੋਲਡ ਮੈਡਲ ਵੀ ਇਸ ਵਾਰ ਕੁੜੀਆਂ ਨੇ ਵੀ ਮੁੰਡਿਆਂ ਨੇ ਵੀ ਏਸ਼ੀਆਈ ਖੇਡਾਂ ਦੇ ਵਿੱਚ ਗੋਲਡ ਮੈਡਲ ਜਿੱਤੇ ਨੇ ਤੇ ਮੈਂ ਪ੍ਰਗਟ ਸਿੰਘ ਜੀ ਨੂੰ ਵਧਾਈਆਂ ਦੇਣੀ ਚਾਹੂੰਗਾ ਜਿਹੜੀ ਮਰਜ਼ੀ ਪਾਰਟੀ ਚ ਰਹਿਣ ਡੈਮੋਕ੍ਰੇਸੀ ਹੈ ਉਹਨਾਂ ਦੀ ਆਪਣੀ ਮਰਜ਼ੀ ਹੈ ਤੇ ਮੈਂ ਉਮੀਦ ਕਰਦਾ ਕਿ ਉਹਨਾਂ ਦੇ ਖਿਡਾਰੀ ਵੀ ਉਹਨਾਂ ਦਾ ਸਾਥ ਦੇਣਗੇ ਕਿਉਂਕਿ ਜੇ ਪਾਸ ਨਹੀਂ ਦਿਓਗੇ ਨਾ ਫਿਰ ਗੋਲ ਨਹੀਂ ਹੋ ਸਕਦਾ
0: ਤਾਂ ਪੰਜਾਬ ਕਾਂਗਰਸ ਨੂੰ ਨਵਾਂ ਪ੍ਰਧਾਨ ਪ੍ਰਗਟ ਸਿੰਘ ਮਿਲਿਆ ਅਤੇ ਉਹਨਾਂ ਨੇ ਆਪਣੇ ਪ੍ਰਧਾਨਗੀ ਦੇ

0: ਪੇਸ਼ੇਵਰ ਜ਼ਿੰਮੇਵਾਰੀ ਉਸ ਤਰੀਕੇ ਦੇ ਨਾਲ ਨਹੀਂ ਨਿਭਾ ਪਾਉਂਦੀ। ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਉਹੀ ਹੈ ਪਰ ਸਿਆਸੀ ਲੀਡਰਸ਼ਿਪ ਦੇ ਨਾਲ ਨਾਲ ਪੁਲਿਸ ਦੀ ਲੀਡਰਸ਼ਿਪ ਦੀ ਵੀ ਕਮੀ ਨਜ਼ਰ ਆ ਰਹੀ ਹੈ। ਪ੍ਰਗਟ ਸਿੰਘ ਨੇ ਕੀ ਕੁਝ ਕਿਹਾ ਤੁਹਾਨੂੰ ਵੀ ਸੁਣਾਉਂਦੇ ਹਾਂ।
1: ਪੰਜਾਬੀਅਤ ਦੇ ਔਰ ਸਿੱਖਇਜ਼ਮ ਦੇ ਉਹ ਸਟਾਲਵਰਟ ਜਿਨ੍ਹਾਂ ਨੇ ਦੁਨੀਆ ਦੇ ਉੱਤੇ ਕੱਲੀ ਇਕਨੋਮਿਕਲੀ ਨਹੀਂ ਦੇਸ਼ ਨੂੰ ਉਸ ਲੈਵਲ ਤੇ ਲੈ ਕੇ ਗਏ ਇਨਸਾਨੀਅਤ ਦੇ ਤੌਰ ਤੇ ਇੱਕ ਇਨਸਾਨੀਅਤ ਦੀ ਮੂਰਤ ਦੇ ਤੌਰ ਤੇ ਤੇ ਇਮਾਨਦਾਰੀ ਦੇ ਤੌਰ ਤੇ। ਸੋ ਮੈਨੂੰ ਲੱਗਦਾ ਸੀ ਕਿ ਸਟਾਰਟ ਕਰਨ ਤੋਂ ਪਹਿਲਾਂ ਸਾਡੇ ਆਂਟੀ ਜੀ ਦਾ ਆਸ਼ੀਰਵਾਦ ਜਿਹੜਾ ਮਿਸਿਸ ਮਨਮੋਹਨ ਸਿੰਘ ਜੀ ਦਾ ਆਸ਼ੀਰਵਾਦ ਲੈ ਕੇ ਤੇ ਤਾਂ ਹੀ ਪੰਜਾਬ ਨੂੰ ਚੱਲੀਏ ਕਿਉਂਕਿ ਜੋ ਉਹਨਾਂ ਨੇ ਇੰਸਟੀਟਿਊਸ਼ਨ ਨੂੰ ਖੜਾ ਕੀਤਾ ਕਿਉਂਕਿ ਅੱਜ ਇੰਸਟੀਟਿਊਸ਼ਨ ਹੀ ਪੋਲੀਟੀਕਲ ਸਿਸਟਮ ਨੇ ਡਿਮੋਲਿਸ਼ ਕਰ ਦਿੱਤੀ।
0: ਜੁਲਾਈ ਦੇ ਵਿਚ ਤਤਕਾਲੀ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਵੜਿੰਗ ਨੂੰ ਹਟਾਉਣ ਦੀ ਮੰਗ ਦੇ ਉੱਤੇ ਕਿਹਾ ਸੀ ਕਿ ਇਹ ਗੁੱਡੇ ਗੁੱਡੀ ਦਾ ਖੇਡ ਨਹੀਂ ਕਿ ਵਾਰ ਵਾਰ ਫੈਸਲੇ ਲਏ ਜਾਣ, ਵਾਰ ਵਾਰ ਅਹੁਦੇ ਬਦਲੇ ਜਾਣ, ਇਹ ਕੋਈ ਗੁੱਡਾ ਗੁੱਡੀ ਦਾ ਖੇਡ ਨਹੀਂ। ਉਸ ਵੇਲੇ ਕਾਂਗਰਸ ਦੀ ਹਾਈਕਮਾਂਡ ਨੇ ਵੜਿੰਗ ਨੂੰ ਹੀ ਪ੍ਰਧਾਨ ਬਣੇ ਰਹਿਣ ਦਾ ਫੈਸਲਾ ਲਿਆ ਸੀ ਤੇ ਹੁਣ ਵੜਿੰਗ ਦੇ ਅਸਤੀਫੇ ਤੋਂ ਬਾਅਦ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਰਿਦਮਜੀਤ ਦੀ ਸੋਸ਼ਲ ਮੀਡੀਆ ਪੋਸਟ ਨੇ ਇੱਕ ਨਵਾਂ ਸਿਆਸੀ ਤੰਜ ਛੇੜ ਦਿੱਤਾ। ਚੰਨੀ ਦੀ ਤਸਵੀਰ ਦੇ ਨਾਲ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਤਸਵੀਰ ਤੇ ਲਿਖਿਆ ਕਿ ਗੁੱਡਾ ਗੁੱਡੀ ਉਹ ਜਾਂਦੇ ਨੇ, ਇਹ ਲਿਖਿਆ ਜਿਸ ਨੂੰ ਬਘੇਲ ਦੇ ਪੁਰਾਣੇ ਬਿਆਨ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ। ਇਸੇ ਦੌਰਾਨ ਰਾਜਾ ਵੜਿੰਗ ਨੇ ਭੁਪੇਸ਼ ਬਘੇਲ ਦੇ ਨਾਲ ਮੁਲਾਕਾਤ ਕਰਕੇ ਤਸਵੀਰ ਸਾਂਝੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜੁਲਾਈ ਤੋਂ ਸਤੰਬਰ ਤੱਕ ਜੋ ਵੀ ਵਿਵਾਦ ਹੋਏ ਨੇ ਕਾਂਗਰਸ ਦੇ ਵਿਚ ਹਾਈਕਮਾਂਡ ਨੇ ਵੜਿੰਗ ਨੂੰ ਹਟਾਉਣ ਦਾ ਫੈਸਲਾ ਕੀਤਾ ਤੇ 30 ਸਤੰਬਰ ਨੂੰ ਵੜਿੰਗ ਨੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਕੇ ਆਪਣਾ ਅਸਤੀਫਾ ਸੌਂਪ ਦਿੱਤਾ ਸੀ ਤੇ ਹੁਣ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਦੇ ਵੱਲੋਂ ਭੁਪੇਸ਼ ਬਘੇਲ ਦਾ ਜੋ ਬਿਆਨ ਸੀ ਕਿ ਗੁੱਡਾ ਗੁੱਡੀ ਦਾ ਖੇਡ ਥੋੜੀ ਹੈ ਕਿ ਪ੍ਰਧਾਨ ਦੂਜੇ ਦਿਨ ਬਦਲ ਦਈਏ ਜਾਂ ਬਦਲਦੇ ਰਹੀਏ, ਤਾਂ ਇਸ ਨੂੰ ਲੈ ਕੇ ਤੰਜ ਕੱਸੇ ਆ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਰਿਦਮਜੀਤ ਨੇ। ਉਸਨੇ ਇੱਕ ਫੋਟੋ ਸਾਂਝੀ ਕੀਤੀ ਹੈ ਚਰਨਜੀਤ ਸਿੰਘ ਚੰਨੀ ਉਹਨਾਂ ਦੀ, ਜਿਸਦੇ ਉੱਤੇ ਲਿਖਿਆ ਕਿ ਗੁੱਡਾ ਗੁੱਡੀ ਉਹ ਜਾਂਦੇ ਨੇ, ਤਾਂ ਕਿਤੇ ਨਾ ਕਿਤੇ ਤੰਜ ਜਿਹੜਾ ਆ ਭੁਪੇਸ਼ ਬਘੇਲ ਤੇ ਰਾਜਾ ਵੜਿੰਗ ਦੇ ਉੱਤੇ ਕੱਸਦੇ ਹੋਏ ਨਜ਼ਰ ਆਏ, ਜਿਸ ਨੂੰ ਲੈ ਕੇ ਪੰਜਾਬ ਦੀ ਕਾਂਗਰਸ ਦੇ ਵਿਚ ਇਸ ਨੂੰ ਲੈ ਕੇ ਇਤਰਾਜ਼ ਵੀ ਜਤਾਇਆ ਜਾ ਰਿਹਾ। ਤਾਂ ਰਾਜਾ ਵੜਿੰਗ ਨੇ ਵੀ ਪੰਜਾਬ ਕਾਂਗਰਸ ਦੇ ਸਾਬਕਾ ਇੰਚਾਰਜ ਭੁਪੇਸ਼ ਬਘੇਲ ਦੇ ਨਾਲ ਮੁਲਾਕਾਤ ਕੀਤੀ ਹੈ। ਦਿੱਲੀ ਦੇ ਵਿਚ ਮੁਲਾਕਾਤ ਹੋਈ ਹੈ। ਰਾਜਾ ਵੜਿੰਗ ਆਪਣੇ ਪਰਿਵਾਰ ਸਮੇਤ ਪਹੁੰਚੇ ਸੀ। ਮੁਲਾਕਾਤ ਦੇ ਵਿਚ ਉਨ੍ਹਾਂ ਦੇ ਪਤਨੀ ਅੰਮ੍ਰਿਤ ਵੜਿੰਗ ਵੀ ਜਿਹੜੇ ਨੇ ਨਜ਼ਰ ਆਏ ਨੇ। ਅਸਤੀਫੇ ਤੋਂ ਬਾਅਦ ਇਹ ਪਹਿਲੀ ਮੁਲਾਕਾਤ ਹੈ ਭੁਪੇਸ਼ ਬਘੇਲ ਉਨ੍ਹਾਂ ਦੇ ਨਾਲ, ਤਾਂ ਇਹ ਦੋਵੇਂ ਲੀਡਰ ਬਦਲੇ ਜਾ ਚੁੱਕੇ ਨੇ ਪੰਜਾਬ ਦੇ ਵਿਚੋਂ। ਇੰਚਾਰਜ ਹੁਣ ਸਚਿਨ ਪਾਇਲਟ ਨੇ ਜਿਹੜੇ ਕਿ ਪਹਿਲੇ ਭੁਪੇਸ਼ ਬਘੇਲ ਸੀ, ਪ੍ਰਧਾਨ ਹੁਣ ਪ੍ਰਗਟ ਸਿੰਘ ਨੇ ਜਿਹੜੇ ਕਿ ਪਹਿਲਾਂ ਰਾਜਾ ਵੜਿੰਗ ਸੀ। ਤਾਂ ਸਾਬਕਾ ਇੰਚਾਰਜ ਤੇ ਪ੍ਰਧਾਨ ਦੀ ਮੁਲਾਕਾਤ ਦੀਆਂ ਇਹ ਤਸਵੀਰਾਂ ਇਸ ਵੇਲੇ ਚਰਚਾ ਦੇ ਵਿਚ ਚੱਲ ਰਹੀਆਂ ਨੇ। ਇਸ ਮੁਲਾਕਾਤ ਤੋਂ ਪਹਿਲਾਂ ਰਾਜਾ ਵੜਿੰਗ ਨੇ ਇੱਕ ਵੱਡਾ ਬਿਆਨ ਵੀ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਮੈਂ ਪ੍ਰਗਟ ਸਿੰਘ ਨੂੰ ਫੋਨ ਕਰਕੇ ਵਧਾਈ ਦਿੱਤੀ ਹੈ ਤੇ ਪ੍ਰਗਟ ਸਿੰਘ ਮੇਰੇ ਨਾਲ ਮੁਲਾਕਾਤ ਦੇ ਲਈ ਸਮਾਂ ਵੀ ਮੰਗ ਰਹੇ ਸੀ, ਪਰ ਮੈਂ ਆਪਣੇ ਪੁੱਤਰ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਣਾ ਚਾਹੁੰਦਾ, ਜਿਸ ਕਰਕੇ ਮੁਲਾਕਾਤ ਦਾ ਸਮਾਂ ਨਹੀਂ ਦੇ ਪਾਇਆ। ਫਿਲਹਾਲ ਜਿਹੜਾ ਪ੍ਰਗਟ ਸਿੰਘ ਨੇ ਉਹਨਾਂ ਦੇ ਨਾਲ ਮੁਲਾਕਾਤ ਰਾਜਾ ਵੜਿੰਗ ਨਹੀਂ ਕਰ ਰਹੇ। ਉਹਨਾਂ ਨੇ ਕਿਹਾ ਕਿ ਮੈਂ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਣਾ ਚਾਹੁੰਦਾ ਤੇ ਉਧਰ ਪ੍ਰਗਟ ਸਿੰਘ ਨੇ ਵੀ ਕਿਹਾ ਕਿ ਮੈਂ ਜਲਦ ਹੀ ਰਾਜਾ ਵੜਿੰਗ ਦੇ ਨਾਲ ਵੀ ਮੁਲਾਕਾਤ ਕਰਾਂਗਾ। ਉਹਨਾਂ ਨੇ ਕਾਂਗਰਸ ਦੇ ਵਾਸਤੇ ਕਾਫੀ ਮਿਹਨਤ ਕੀਤੀ ਹੈ। ਹੁਣ ਦੇਖਦੇ ਹਾਂ ਕਦੋਂ ਇਹ ਦੋਨਾਂ ਦੀ ਮੁਲਾਕਾਤ ਹੁੰਦੀ ਹੈ, ਸਾਬਕਾ ਪ੍ਰਧਾਨ ਦੀ ਤੇ ਮੌਜੂਦਾ ਪ੍ਰਧਾਨ ਦੀ। ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਖਤਮ ਨਹੀਂ ਹੋ ਰਿਹਾ। ਭਾਵੇਂ ਪ੍ਰਧਾਨ ਬਦਲ ਦਿੱਤਾ ਗਿਆ ਪਰ ਅੰਦਰੂਨੀ ਕਲੇਸ਼ ਹਜੇ ਵੀ ਜਿਉਂ ਦਾ ਤਿਉਂ ਬਣਿਆ ਹੋਇਆ। ਅੱਜ ਅੰਮ੍ਰਿਤਸਰ ਦੇ ਵਿਚ ਇੱਕ ਕਾਂਗਰਸ ਦੇ ਲੀਡਰ ਦੇ ਉੱਤੇ FIR ਦਰਜ ਹੋਈ ਹੈ। ਇਹ ਕਾਰਵਾਈ ਪੰਜਾਬ PCC ਡੈਲੀਗੇਟ ਸ਼ਿਵਾਨੀ ਸ਼ਰਮਾ ਦੀ ਸ਼ਿਕਾਇਤ ਦੇ ਉੱਤੇ ਕੀਤੀ ਗਈ ਹੈ। ਸ਼ਿਵਾਨੀ ਸ਼ਰਮਾ ਦਾ ਦੋਸ਼ ਹੈ ਕਿ 3 ਅਕਤੂਬਰ ਨੂੰ ਸੌਰਭ ਮਦਾਨ ਆਪਣੇ ਗਨਮੈਨ ਲੈ ਕੇ, ਡਰਾਈਵਰ ਲੈ ਕੇ ਉਨ੍ਹਾਂ ਦੇ ਘਰ ਪਹੁੰਚੇ, ਜਿਹੜੀ ਉਨ੍ਹਾਂ ਦੇ ਨਾਲ ਬਦਸਲੂਕੀ ਕੀਤੀ ਹੈ। ਦਾਵਾ ਜਿਹੜਾ ਆ ਸ਼ਿਵਾਨੀ ਦੇ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਧੱਕਾ ਦੇ ਕੇ ਸੁੱਟਣ ਦੇ ਦੋਸ਼ ਲਾਏ ਨੇ, ਘਰ ਦੇ ਬਾਹਰ ਜਿਹੜੇ ਗਮਲੇ ਰੱਖੇ ਨੇ ਉਨ੍ਹਾਂ ਨੂੰ ਤੋੜਨ ਦੇ ਦੋਸ਼ ਲਗਾਏ ਨੇ। ਥਾਣਾ ਮਕਬੂਲਪੁਰਾ ਦੇ ਵਿਚ ਇਹ ਮਾਮਲਾ ਦਰਜ ਹੋਇਆ। ਫਿਲਹਾਲ ਸੌਰਭ ਮੈਦਾਨ ਦਾ ਪੱਖ ਫਿਲਹਾਲ ਸਾਹਮਣੇ ਨਹੀਂ ਆਇਆ। ਸੌਰਭ ਮੈਦਾਨ ਜਿਹੜੇ ਨੇ ਉਨ੍ਹਾਂ ਨੂੰ ਮਿੱਠੂ ਵੀ ਕਿਹਾ ਜਾਂਦਾ ਹੈ। ਮਿੱਠੂ ਦੇ ਖਿਲਾਫ ਜਿਹੜਾ ਆ ਜ਼ਿਲ੍ਹਾ ਪ੍ਰਧਾਨ ਨੇ ਅੰਮ੍ਰਿਤਸਰ ਦੇ ਵਿਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੇ ਸੌਰਭ ਮੈਦਾਨ ਉਰਫ ਮਿੱਠੂ ਉਨ੍ਹਾਂ ਦੇ ਖਿਲਾਫ ਇਹ ਮਾਮਲਾ ਦਰਜ ਹੋਇਆ। ਤੇ ਉਧਰ ਵਿਧਾਇਕ ਸੁਖਪਾਲ ਖਹਿਰਾ ਜਿਹੜੇ ਕਾਂਗਰਸ ਦੇ ਵਿਧਾਇਕ ਨੇ ਉਹ ਵੀ ਲਗਾਤਾਰ ਐਕਸ਼ਨ ਮੋਡ ਦੇ ਵਿਚ ਨਜ਼ਰ ਆ ਰਹੇ ਨੇ। ਅੱਜ ਇੱਕ ਹੋਰ ਮੁੱਦਾ ਉਨ੍ਹਾਂ ਨੇ ਜਨਤਾ ਦੇ ਸਾਹਮਣੇ ਰੱਖਿਆ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਵਿਚ ਗੈਰ ਪੰਜਾਬੀ ਲੋਕਾਂ ਨੂੰ ਵੱਡੇ ਅਹੁਦਿਆਂ ਦੇ ਉੱਤੇ ਨਿਵਾਚਿਆ ਗਿਆ ਤੇ ਵੱਡੀ

0: ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ। ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਨੂੰ ਦਖਲ ਦੇਣ ਦੀ ਅਪੀਲ ਵੀ ਸੁਖਪਾਲ ਖਹਿਰਾ ਦੇ ਵੱਲੋਂ ਕੀਤੀ ਗਈ ਹੈ। ਇਸ ਮੌਕੇ ਦੇ ਉੱਤੇ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਨੂੰ ਕੀ ਕੁਝ ਕਿਹਾ ਸੁਖਪਾਲ ਖਹਿਰਾ ਦੇ ਵੱਲੋਂ ਆਓ ਜਾਣਦੇ।
1: ਇੱਕ ਨਾ ਮੈਂ ਤੁਹਾਨੂੰ ਦਸਤਾਵੇਜ਼ ਤਾਂ ਹੈ ਹੀ ਆ, ਤਸਵੀਰਾਂ ਵੀ ਦਿਖਾਉਣਾ ਵਾ। ਇੱਕ ਮਨੋਜ ਦੁਬੇ ਹੈ, ਉਹ ਕੋਈ ਅਸਲ ਵਿੱਚ ਉਹਦੀ ਡਿਊਟੀ ਆ ਕਿ ਕੇਜਰੀਵਾਲ ਜਿੱਥੇ ਜਿੱਥੇ ਜਾਂਦਾ ਉਹਦੇ ਖਾਣੇ ਦਾ ਪੜੋਸਣ ਦਾ, ਉਹਦਾ ਖਾਣੇ ਪੀਣ ਦਾ ਪ੍ਰਬੰਧ ਕਰਨ ਦਾ, ਐਡਵਾਂਸ ਪਾਰਟੀ ਟਾਈਪ ਕਹਿ ਲਓ, ਉਹਦੀ ਰੋਟੀ ਦਾ ਪ੍ਰਬੰਧ ਕਰਦਾ। ਉਹਨੂੰ ਪੰਜਾਬ ਸਰਕਾਰ 85,000 ਰੁਪਇਆ ਤਨਖਾਹ ਦੇ ਰਹੀ ਹੈ। ਪੰਜਾਬ ਚ ਕੋਈ ਛੋਟੀ ਮੋਟੀ ਗਮ ਦਾ, ਐਡਹੈਸਿਵ ਦਾ, ਗੂੰਦ ਦਾ, ਕੋਈ ਛੋਟਾ ਮੋਟਾ ਵਪਾਰੀ ਵੀ ਹੋਊਗਾ ਦਿੱਲੀ ਚ।
0: ਤੇ ਉਧਰ ਅਕਾਲੀ ਦਲ ਬਾਦਲ ਦੇ ਸੀਨੀਅਰ ਲੀਡਰ ਦਲਜੀਤ ਚੀਮਾ, ਜਿਹੜੇ ਕਿ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਵੀ ਨੇ, ਉਹਨਾਂ ਨੇ ਪੰਜਾਬ ਦੀ ਸਿੱਖਿਆ ਕ੍ਰਾਂਤੀ ਤੇ ਅੱਜ ਸਵਾਲ ਚੁੱਕੇ ਨੇ। ਉਹਨਾਂ ਦੇ ਵੱਲੋਂ ਅੱਜ ਪਾਵਰ ਕਲੋਨੀ ਰੂਪਨਗਰ ਦੇ ਬੰਦ ਪਏ ਸਰਕਾਰੀ ਸਕੂਲ ਦੀ ਖਸਤਾ ਹਾਲਤ ਹੋਣ ਦੇ ਦਾਅਵੇ ਕੀਤੇ ਗਏ। ਉਹਨਾਂ ਨੇ ਕਿਹਾ ਕਿ ਸਰਕਾਰ ਦੀ ਕਹਿਣੀ ਤੇ ਕਥਨੀ ਚ ਫਰਕ ਹੈ। ਉਹਨਾਂ ਨੇ ਕਿਹਾ ਕਿ ਦਿੱਲੀ ਵਾਲੇ ਬਾਹਰਲੇ ਲੋਕਾਂ ਨੂੰ ਫਾਇਦਾ ਦਿਵਾ ਰਹੇ ਨੇ, ਪੰਜਾਬ ਦੀਆਂ ਸਿੱਖਿਆ ਸੰਸਥਾਵਾਂ ਸਮੇਤ ਪੂਰੇ ਦੇ ਪੂਰੇ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਜੋ ਕਿ ਮੰਦਭਾਗ ਹੈ। ਉਹਨਾਂ ਨੇ ਬੋਲਦਿਆਂ ਹੋਰ ਕੀ ਕੁਝ ਕਿਹਾ ਤੁਹਾਨੂੰ ਵੀ ਸੁਣਾਉਂਦੇ ਆ।
2: ਦੇਖੋ, ਕੱਲ ਆਮ ਆਦਮੀ ਪਾਰਟੀ ਦੇ ਇੱਕ MLA ਸਰਦਾਰ ਸੁਖਬੀਰ ਸਿੰਘ ਮਾਈਸਰ ਖਾਨਾ, ਉਹਨਾਂ ਨੇ ਸਰਕਾਰੀ ਸਕੂਲਾਂ ਦੀ ਹਾਲਤ ਜਿਹੜੀ ਹੈ ਉਹ ਲਾਈਵ ਹੋ ਕੇ ਫੇਸਬੁੱਕ ਦੇ ਉੱਤੇ ਉਹ ਪੰਜਾਬ ਦੀ ਜਨਤਾ ਦੇ ਨਾਲ ਸਾਂਝੀ ਕੀਤੀ ਸੀ। ਰੋ ਰੋ ਕੇ ਆਪਣੀ ਕਹਾਣੀ ਦੱਸੀ ਸੀ ਤੇ ਉਹ ਪੰਜਾਬ ਦੇ ਇੱਕੋ ਇੱਕ MLA ਆ ਜਿਨ੍ਹਾਂ ਦਾ ਬੱਚਾ ਸਰਕਾਰੀ ਸਕੂਲ ਦੇ ਵਿੱਚ ਪੜ੍ਹਦਾ ਸੀ। ਤੇ ਜਦੋਂ ਉਹਨਾਂ ਦੀ ਮੈਂ ਸਾਰੀ ਫੇਸਬੁੱਕ ਵੀਡੀਓ ਦੇਖੀ ਤੇ ਕੁਛ ਘੰਟੇ ਬਾਅਦ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਣ ਦੀ ਖਬਰ ਵੀ ਆਈ। ਤੇ ਜਿਹੜੀ ਝੂਠੀ ਸਿੱਖਿਆ ਕ੍ਰਾਂਤੀ ਦੇ ਦਾਅਵੇ ਜਿਹੜੇ ਆ ਨਾ ਉਹ ਪੰਜਾਬ ਦੇ ਵਿੱਚ ਕਿਵੇਂ ਕੀਤੇ ਗਏ, ਇਸ ਇੰਸੀਡੈਂਟ ਨੇ ਉਹ ਚੀਜ਼ ਐਕਸਪੋਜ਼ ਕੀਤੀ।
0: ਤੇ ਹੁਣ ਗੱਲ ਕਰਾਂਗੇ ਮੈਡ ਸੰਧੂ ਮਾਮਲੇ ਦੀ। ਅੱਜ ਮੈਡ ਸੰਧੂ ਦਾ ਅੰਤਿਮ ਸੰਸਕਾਰ ਜ਼ਰੂਰ ਕਰ ਦਿੱਤਾ ਗਿਆ, ਪਰ ਉਸ ਤੋਂ ਪਹਿਲਾਂ ਅੱਜ ਕਿਸ ਤਰੀਕੇ ਦਾ ਮੈਡ ਸੰਧੂ ਨੂੰ ਲੈ ਕੇ ਕਾਰਵਾਈ ਹੁੰਦੀ ਨਜ਼ਰ ਆਈ ਹੈ, ਕਿੱਥੋਂ ਤੱਕ ਕਾਰਵਾਈ ਜਿਹੜੀ ਆ ਹੋਈ ਹੈ ਅਤੇ ਕਿਹੜੇ ਕਿਹੜੇ ਲੋਕਾਂ ਨੇ ਮੈਡ ਸੰਧੂ ਮਾਮਲੇ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਹੈ, ਆਓ ਜਾਣਦੇ ਹਾਂ। ਸਭ ਤੋਂ ਪਹਿਲੇ ਗੱਲ ਕਰਾਂਗੇ ਬੀਜੇਪੀ ਲੀਡਰ ਮਨਜਿੰਦਰ ਸਿੰਘ ਸਿਰਸਾ, ਉਹਨਾਂ ਨੇ ਪ੍ਰਤੀਕਿਰਿਆ ਦਿੱਤੀ ਹੈ। ਸਿਰਸਾ ਦਾ ਦਾਅਵਾ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨਾਮ ਦੀ ਹੁਣ ਕੋਈ ਚੀਜ਼ ਨਹੀਂ ਰਹੀ, ਸੂਬੇ ਦੀ ਲਾਅ ਐਂਡ ਆਰਡਰ ਦੀ ਸਥਿਤੀ ਮਾਫੀਆ ਦੇ ਹੱਥਾਂ ਵਿੱਚ ਹੈ, ਦਾਅਵਾ ਮਨਜਿੰਦਰ ਸਿਰਸਾ ਦਾ। ਮਨਜਿੰਦਰ ਸਿਰਸਾ ਨੇ ਦੋਸ਼ ਲਾਇਆ ਕਿ ਸਰਕਾਰ ਦੌਰਾਨ ਪੰਜਾਬ ਦੇ ਵਿੱਚ ਵਸੂਲੀ ਕਰਨ ਵਾਲੇ ਗੈਂਗ, ਮਾਫੀਆ, ਨਸ਼ਾ ਤਸਕਰੀ ਦੇ ਨਾਲ ਜੁੜੇ ਗਰੁੱਪ ਸਰਗਰਮ ਨੇ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਵਿੱਚ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜੇ ਹੋ ਰਹੇ ਨੇ। ਮੈਡ ਸੰਧੂ ਮਾਮਲੇ ਦੇ ਉੱਤੇ ਅੱਜ ਕਈ ਵੱਡੇ ਚਿਹਰਿਆਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ, ਖਾਸ ਤੌਰ ਤੇ ਕਾਫੀ ਮਸ਼ਹੂਰ ਰਹੇ ਕੁੱਲੜ ਪੀਜ਼ਾ ਵਾਲੇ ਸਹਿਜ ਅਰੋੜਾ, ਉਨ੍ਹਾਂ ਦਾ ਬਿਆਨ ਸਾਹਮਣੇ ਆਇਆ ਜਿਨ੍ਹਾਂ ਨੇ ਮੈਡ ਸੰਧੂ ਦੇ ਨਾਲ ਵਾਪਰੀ ਘਟਨਾ ਨੂੰ ਦੁਖਦਾਈ ਦੱਸਿਆ। ਹਰਜੀਤ ਸਿੰਘ ਰਸੂਲਪੁਰ, ਜਿਹੜੇ ਨਿਹੰਗ ਸਿੰਘ ਨੇ, ਹਰਜੀਤ ਸਿੰਘ ਰਸੂਲਪੁਰ ਕਾਫੀ ਵਾਇਰਲ ਰਹਿੰਦੇ ਨੇ ਆਪਣੇ ਬਿਆਨਾਂ ਕਰਕੇ, ਵਿਵਾਦਾਂ ਚ ਵੀ ਰਹਿੰਦੇ ਨੇ, ਉਨ੍ਹਾਂ ਨੇ ਵੀ ਇਸ ਘਟਨਾ ਨੂੰ ਦੁਖਦਾਈ ਦੱਸਿਆ। ਇਸ ਤੋਂ ਇਲਾਵਾ ਸ਼ਿਵ ਸੈਨਾ ਦੇ ਅਮਿਤ ਅਰੋੜਾ, ਉਨ੍ਹਾਂ ਨੇ ਵੀ ਇਸ ਮਾਮਲੇ ਤੇ ਦੁੱਖ ਪ੍ਰਗਟ ਕੀਤਾ। ਤਾਂ ਇਸ ਮਾਮਲੇ ਦੇ ਉੱਤੇ ਪੁਲਿਸ ਦਾ ਕਹਿਣਾ ਕਿ ਲਗਾਤਾਰ ਜਾਂਚ ਚੱਲ ਰਹੀ ਹੈ ਤੇ ਜਲਦ ਹੀ ਜਿਹੜੇ ਦੋਸ਼ੀ ਨੇ ਉਹ ਜਨਤਾ ਦੇ ਸਾਹਮਣੇ ਲਿਆਂਦੇ ਜਾਣਗੇ। ਇਸ ਤੋਂ ਇਲਾਵਾ ਕਈ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਰਹਿਣ ਵਾਲਿਆਂ ਨੇ ਇਸ ਮਾਮਲੇ ਦੇ ਉੱਤੇ ਆਪੋ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਨੇ ਤੇ ਅੱਜ ਪੋਸਟਮਾਰਟਮ ਤੋਂ ਬਾਅਦ ਮੈਡ ਸੰਧੂ ਦਾ ਸਿੱਖ ਮਰਿਆਦਾ ਦੇ ਨਾਲ ਸੰਸਕਾਰ ਕੀਤਾ ਗਿਆ। ਲੁਧਿਆਣਾ ਦੇ ਲਾਡੋਵਾਲ ਇਲਾਕੇ ਦੇ ਵਿੱਚ ਸਾਬਕਾ ਸਰਪੰਚ, ਜਿਹੜੇ ਕਿ ਪਿੰਡ ਮਾਨੇਵਾਲ ਦੇ ਸਾਬਕਾ ਸਰਪੰਚ ਨੇ, ਨਵਤੇਜ ਸਿੰਘ ਉਰਫ ਨੀਟੂ, ਉਹਨਾਂ ਦੇ ਉੱਤੇ ਬੀਤੇ ਦਿਨੀ ਫਾਇਰਿੰਗ ਹੋਈ ਸੀ। ਇਸ ਮਾਮਲੇ ਦੇ ਵਿੱਚ ਅੱਜ ਇੱਕ ਵੱਡਾ ਖੁਲਾਸਾ ਹੋਇਆ। ਪੁਲਿਸ ਦੇ ਮੁਤਾਬਕ ਇਸ ਵਾਰਦਾਤ ਦੇ ਵਿੱਚ ਨਵਤੇਜ ਸਿੰਘ ਦਾ ਆਪਣਾ ਹੀ ਭਰਾ ਸ਼ਾਮਲ ਸੀ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਹੈ ਕਿ ਕੋਈ ਸਿਆਸੀ ਮਾਮਲਾ ਨਹੀਂ ਸੀ, ਸਗੋਂ ਪੁਰਾਣਾ ਜ਼ਮੀਨੀ ਵਿਵਾਦ ਸੀ, ਪਰਿਵਾਰਕ ਮਾਮਲਾ ਸੀ, ਜਿਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਦੋਵੇਂ ਪਰਿਵਾਰਾਂ ਦੇ ਦਾਦੇ ਸਕੇ ਭਰਾ ਸੀ ਤੇ ਲੰਬੇ ਸਮੇਂ ਤੋਂ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਦੋਵਾਂ ਪਰਿਵਾਰਾਂ ਦੇ ਕੋਲ 34 ਤੇ 44 ਏਕੜ ਜ਼ਮੀਨ ਸੀ ਜੋ ਨਾਲ ਲੱਗਦੀ ਸੀ। ਇਸ ਜ਼ਮੀਨ ਨੂੰ ਲੈ ਕੇ ਹੀ ਵਿਵਾਦ ਚੱਲ ਰਿਹਾ ਸੀ, ਹੇਠਲੀਆਂ ਅਦਾਲਤਾਂ ਤੋਂ ਲੈ ਕੇ ਹਾਈਕੋਰਟ ਤੱਕ ਇਹ ਮਾਮਲਾ ਪਹੁੰਚਿਆ ਹੋਇਆ ਸੀ ਤੇ ਪੁਲਿਸ ਮੁਤਾਬਕ ਦੋਵੇਂ ਪਰਿਵਾਰ ਪਹਿਲਾਂ ਵੀ ਕਈ ਵਾਰ ਇੱਕ ਦੂਜੇ ਦੇ ਸਾਹਮਣੇ ਆ ਚੁੱਕੇ ਨੇ, ਧਮਕੀਆਂ ਦੇ ਚੁੱਕੇ ਨੇ ਤੇ ਬੀਤੇ ਦਿਨੀ ਮੋਟਰਸਾਈਕਲ ਸਵਾਰ ਹਮਲਾਵਰਾਂ ਦੇ ਵੱਲੋਂ ਹੀ ਨਵਤੇਜ ਦੀ ਜਿਹੜੀ ਇਨੋਵਾ ਗੱਡੀ ਹੈ ਉਸ ਦੇ ਵਿੱਚ ਬੈਠਿਆਂ 10 ਫਾਇਰ ਕੀਤੇ ਜਾਂਦੇ ਨੇ। ਪੂਰੀ ਘਟਨਾ ਕਾਰ ਦੇ ਵਿੱਚ ਲੱਗੇ ਡੈਸ਼ਬੋਰਡ ਕੈਮਰੇ ਦੇ ਵਿੱਚ ਕੈਦ ਹੋ ਗਈ, ਜਿੱਥੋਂ ਹੁਣ ਫੁਟੇ ਦੇ ਆਧਾਰ ਦੇ ਉੱਤੇ ਕਾਰਵਾਈ ਹੋ ਰਹੀ ਹੈ ਤੇ ਹਮਲਾਵਰਾਂ ਦੀ ਪਹਿਚਾਣ ਹੋ ਚੁੱਕੀ ਹੈ। ਨਵਤੇਜ ਸਿੰਘ ਨੂੰ ਗੰਭੀਰ ਹਾਲਤ ਦੇ ਵਿੱਚ DMC ਹਸਪਤਾਲ ਦੇ ਵਿੱਚ ਲਿਜਾਂਦਾ ਗਿਆ ਸੀ, ਪਰ ਉੱਥੇ ਜੇਕਰ ਗੱਲ ਕਰ ਲਈ ਜਾਵੇ ਉਹਨਾਂ ਦੇ ਸਾਹ ਜਿਹੜੇ ਨੇ ਪੂਰੇ ਹੋ ਗਏ। ਪੰਜਾਬ ਦੇ ਵਿੱਚ ਗੈਰ ਕਾਨੂੰਨੀ ਹਥਿਆਰਾਂ ਤੇ ਸੰਗਠਿਤ ਅਪਰਾਧ ਦੇ ਖਿਲਾਫ ਚਲਾਏ ਜਾ ਰਹੇ ਅਭਿਆਨ ਤਹਿਤ ਅੰਮ੍ਰਿਤ

0: ਅੰਮ੍ਰਿਤਸਰ ਦੇ ਹਾਥੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਹਥਿਆਰਾਂ ਤੇ ਵਿਸਫੋਟਕਾਂ ਦੀ ਗੈਰ ਕਾਨੂੰਨੀ ਸਪਲਾਈ ਕਰਨ ਵਾਲੇ ਇੱਕ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਦੇ ਵਿੱਚੋਂ ਇੱਕ AK-47 ਰਾਈਫਲ ਜਿਹੜੀ ਕਬਜ਼ੇ ਦੇ ਵਿੱਚ ਲਿੱਤੀ ਹੈ, ਇੱਕ ਮੈਗਜ਼ੀਨ, ਜਿੰਦਾ ਕਾਰਤੂਸ ਤੇ ਦੋ ਹੈਂਡ ਗ੍ਰਨੇਡ ਬਰਾਮਦ ਕੀਤੇ ਨੇ। ਸ਼ੁਰੂਆਤੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਗ੍ਰਿਫਤਾਰ ਮੁਲਜ਼ਮ ਦੇ ਕਥਿਤ ਤੌਰ ਦੇ ਉੱਤੇ ਵਿਦੇਸ਼ ਦੇ ਵਿੱਚ ਬੈਠੇ ਹਥਿਆਰ ਤਸਕਰਾਂ ਦੇ ਨਾਲ ਸੰਪਰਕ ਸੀ। ਫਿਲਹਾਲ ਮਾਮਲਾ ਜਿਹੜਾ ਲਗਾਤਾਰ ਜਾਂਚ ਦੇ ਵਿੱਚ ਹੈ, ਜਾਂਚ ਏਜੰਸੀਆਂ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿ ਬਰਾਮਦ ਕੀਤੇ ਹਥਿਆਰ ਤੇ ਵਿਸਫੋਟਕ ਕਿੱਥੋਂ ਲਿਆਂਦੇ ਗਏ, ਕਿੱਥੇ ਇਹਨਾਂ ਨੂੰ ਲੈ ਕੇ ਜਾਣਾ ਸੀ, ਕਿਹਨਾਂ ਲੋਕਾਂ ਤੱਕ ਪਹੁੰਚਾਇਆ ਜਾਣਾ ਸੀ। ਤਮਾਮ ਤਫਤੀਸ਼ ਲਗਾਤਾਰ ਜਾਰੀ ਹੈ। ਅੱਜ ਪੰਜਾਬ ਪੁਲਿਸ ਦੇ ਵੱਲੋਂ ਇੱਕ ਵਾਰ ਫੇਰ ਤੋਂ ਕਾਸ ਆਪਰੇਸ਼ਨ ਚਲਾਇਆ ਗਿਆ। ਇਸ ਆਪਰੇਸ਼ਨ ਦੇ ਤਹਿਤ ਪੁਲਿਸ ਦੀਆਂ ਵੱਖ ਵੱਖ ਟੀਮਾਂ ਨੇ ਕਈ ਇਲਾਕਿਆਂ ਦੇ ਵਿੱਚ ਇੱਕੋ ਸਮੇਂ ਛਾਪੇਮਾਰੀ ਕੀਤੀ। ਜਾਣਕਾਰੀ ਦੇ ਮੁਤਾਬਕ ਵੱਡੀ ਗਿਣਤੀ ਦੇ ਵਿੱਚ ਸ਼ੱਕੀ ਘਰਾਂ ਦੀ ਤਲਾਸ਼ੀ ਲਿੱਤੀ ਗਈ। ਪੁਲਿਸ ਦੇ ਵੱਲੋਂ ਨਸ਼ਾ ਵੇਚਣ ਅਤੇ ਨਸ਼ਾ ਤਸਕਰੀ ਦੇ ਨਾਲ ਜੁੜੇ ਲੋਕਾਂ ਦੇ ਉੱਤੇ ਨਕੇਲ ਕੱਸਣ ਦੇ ਲਈ ਇਹ ਵਿਸ਼ੇਸ਼ ਮੁਹਿੰਮ ਕਾਸੋ ਆਪਰੇਸ਼ਨ ਚਲਾਇਆ ਗਿਆ। ਇਸੇ ਤਹਿਤ ਜ਼ਿਰਕਪੁਰ ਦੇ ਬਲਟਾਣਾ ਇਲਾਕੇ ਦੇ ਵਿੱਚ, ਮੋਹਾਲੀ ਦੇ ਕਈ ਇਲਾਕਿਆਂ ਦੇ ਵਿੱਚ ਅਤੇ ਨਾਲ ਦੇ ਹੋਰ ਇਲਾਕਿਆਂ ਦੇ ਵਿੱਚ ਪੁਲਿਸ ਨੇ ਕਈ ਘਰਾਂ ਤੇ ਛਾਪੇਮਾਰੀ ਕੀਤੀ। ਪੁਲਿਸ ਟੀਮਾਂ ਦੇ ਵੱਲੋਂ ਘਰਾਂ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਗਈ, ਸ਼ੱਕੀ ਵਿਅਕਤੀਆਂ ਤੇ ਪੁੱਛਗਿੱਛ ਕੀਤੀ ਗਈ, ਕਈਆਂ ਨੂੰ ਰਾਊਂਡ ਅਪ ਕੀਤਾ ਗਿਆ। ਦੱਸਿਆ ਜਾ ਰਿਹਾ ਕਿ ਕਾਸੋ ਆਪਰੇਸ਼ਨ ਦਾ ਜਿਹੜਾ ਮੁੱਖ ਮਕਸਦ ਹੈ, ਨਸ਼ਾ ਵੇਚਣ ਵਾਲਿਆਂ ਅਤੇ ਨਸ਼ਾ ਤਸਕਰਾਂ ਦੀ ਪਹਿਚਾਣ ਕਰਕੇ ਉਹਨਾਂ ਦੇ ਖਿਲਾਫ ਸਖ਼ਤ ਕਾਰਵਾਈ ਕਰਨਾ। ਫਿਲਹਾਲ ਪੁਲਿਸ ਦੀ ਇਹ ਕਾਰਵਾਈ ਜਿਹੜੀ ਅੱਜ ਲਗਾਤਾਰ ਜਾਰੀ ਰਹੀ ਹੈ। ਆਪਰੇਸ਼ਨ ਪੂਰਾ ਹੋਣ ਤੋਂ ਬਾਅਦ ਜਾਣਕਾਰੀ ਇਹ ਮਿਲੀ ਹੈ ਕਿ ਕਈ ਲੋਕਾਂ ਦੇ ਨਾਲ ਪੁੱਛਗਿੱਛ ਹੋਈ ਹੈ, ਕਈਆਂ ਨੂੰ ਰਾਊਂਡ ਅਪ ਕੀਤਾ ਗਿਆ ਅਤੇ ਸਪਲਾਈ ਚੈਨ ਖਾਸ ਤੌਰ ਤੇ ਤੋੜਨ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ।
1: ਕੁਛ ਇੱਕ ਖ਼ਬਰਾਂ ਜਿਹੜੀਆਂ ਤੁਸੀਂ ਸੁਣੀਆਂ ਤੇ ਹਾਲੇ ਹੋਰ ਵੀ ਕਈ ਖ਼ਬਰਾਂ ਨੇ ਇਹਦੇ ਨਾਲ ਰਿਲੇਟਡ, ਬਟ ਆਪਾਂ ਤੁਹਾਨੂੰ ਪਤਾ ਵੀ ਇਹ ਪ੍ਰੋਗਰਾਮ ਜਿਹੜਾ 5 ਵਜੇ ਤੱਕ ਚੱਲਣਾ, ਥੋੜ੍ਹਾ ਜਿਹਾ ਸਮਾਂ ਬਚਿਆ, ਥੋੜ੍ਹੀਆਂ ਜਿਹੀਆਂ ਖ਼ਬਰਾਂ ਜਿਹੜੀਆਂ ਨੇ ਹੋਰ ਤੁਹਾਡੇ ਨਾਲ ਸ਼ੇਅਰ ਕਰਨੀਆਂ। ਉਹਦੇ ਨਾਲ ਨਾਲ ਤੁਹਾਨੂੰ ਦੱਸਦੇ ਵੀ ਜੇ ਤੁਸੀਂ ਆਪਣੇ ਬਿਜ਼ਨਸ ਵਾਸਤੇ ਵਧੀਆ ਵੈਬਸਾਈਟ ਬਣਾਉਣਾ ਚਾਹੁੰਦੇ ਤਾਂ iwebguide.ca ਤੇ ਵਿਜ਼ਿਟ ਕਰਕੇ iwebguide.ca ਜਾਂ iwebguide ਤੁਸੀਂ ਗੂਗਲ ਕਰੋਗੇ ਤਾਂ ਤੁਹਾਨੂੰ ਵੈਬਸਾਈਟ ਨਜ਼ਰ ਆ ਜਾਏਗੀ। ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਆਪਣੇ ਬਿਜ਼ਨਸ ਵਾਸਤੇ, ਜੇ ਤੁਸੀਂ ਚਾਹੁੰਦੇ ਹੋ ਵੀ AI ਦੇ ਨਾਲ ਵੀਡੀਓਜ਼ ਬਣਾ ਕੇ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਜਿਹੜੀ ਪ੍ਰਮੋਸ਼ਨ ਕੀਤੀ ਜਾਂਦੀ ਹੈ ਉਹ ਤੁਸੀਂ ਕਰਵਾਉਣਾ ਚਾਹੁੰਦੇ ਹੋ, ਜਾਂ ਤੁਸੀਂ ਚਾਹੁੰਦੇ ਹੋ ਕਿ ਡਾਟਾ ਸੈਂਟਰਸ, ਇੱਕ ਬਹੁਤ ਕਾਮਨ ਵਰਡ ਬਣ ਗਿਆ ਅੱਜ ਕੱਲ੍ਹ ਨਾ ਜੀ, ਸਾਰੇ ਲੋਕ ਜਾਣਦੇ ਨੇ ਡਾਟਾ ਸੈਂਟਰ ਕੀ ਹੁੰਦਾ, ਜਿੱਥੇ ਸਾਰੀ ਸਟੋਰੇਜ ਪਈ ਹੁੰਦੀ ਅਤੇ ਕਿੱਡੇ ਵੱਡੇ ਵੱਡੇ ਕੰਪਿਊਟਰ ਜਿਹੜੇ ਨੇ ਉੱਥੇ ਦੇਖਦੇ ਹਾਂ ਆਪਾਂ। ਸੋ ਹੁੰਦਾ ਕੀ ਇਹ ਵੀ ਅਲਟੀਮੇਟਲੀ ਜਦੋਂ ਤੁਸੀਂ ਕੋਈ ਤੁਹਾਡੇ ਬਿਜ਼ਨਸ ਬਾਰੇ ਜਾਂ ChatGPT ਜਾਂ ਦੂਸਰੇ ਜਿਹੜੇ ਚੈਨਲਸ ਨੇ AI ਦੇ ਜਿੱਥੋਂ ਲੋਕ ਸਵਾਲ ਜਵਾਬ ਕੁਛ ਪੁੱਛਦੇ ਆ, ਅਤੇ ਉਹ ਜਵਾਬ ਤਾਂ ਉਹ ਤਦੇ ਦੇਗਾ ਜੇ ਤੁਸੀਂ ਉਹਨੂੰ ਪੁੱਛਿਆ ਵੀ 5 ਬੈਸਟ ਰੈਸਟੋਰੈਂਟ ਦੱਸੋ, 5 ਬੈਸਟ ਕੋਈ ਵੀ ਕਾਰਾਂ ਦੀਆਂ ਕੰਪਨੀਆਂ ਦੱਸੋ, ਜਾਂ ਕੋਈ ਵੀ ਇੱਦਾਂ ਦੇ ਨਾਮ ਪੁੱਛੋਗੇ, ਅਤੇ ਅਨਲੈਸ ਤੁਹਾਡੀ ਕੰਪਨੀ ਉੱਥੇ ਰਜਿਸਟਰ ਨਹੀਂ ਹੈਗੀ, ਉਹਨੇ ਡਾਟਾ ਤਾਂ ਉੱਥੋਂ ਹੀ ਪੁੱਲ ਕਰਕੇ ਦੇਣਾ। ਜਿੱਦਾਂ ਗੂਗਲ ਦੇ ਉੱਤੇ ਆਪਾਂ ਸਬਮਿਟ ਕਰਦੇ ਸੀ ਸ਼ੁਰੂ ਦੇ ਵਿੱਚ, ਤੁਹਾਨੂੰ ਯਾਦ ਹੋਏਗਾ ਵੀ ਜਦੋਂ ਗੂਗਲ ਦੇ ਉੱਤੇ SEO ਦਾ ਕੰਮ ਜਿਹੜਾ ਕੀਤਾ ਜਾਂਦਾ ਸੀਗਾ ਤਾਂ ਲੋਕ ਗੂਗਲ ਤੋਂ ਪੁੱਛਦੇ ਸੀਗੇ ਅਤੇ ਗੂਗਲ ਲਿਸਟਾਂ ਕੱਢ ਕੇ ਦੇ ਦਿੰਦਾ ਸੀ। ਇਸੇ ਤਰੀਕੇ ਨਾਲ ਅਨਲੈਸ ਵੀ ਤੁਸੀਂ ਉੱਥੇ ਸਬਮਿਟਡ ਹੀ ਨਹੀਂ ਹੈਗੇ, ਤੁਹਾਡੇ ਕੋਈ ਪ੍ਰੋਫੈਸ਼ਨਲ ਏਜੰਸੀ ਨਹੀਂ, ਅਤੇ ਤੁਸੀਂ ਉੱਥੇ ਦੇਖਣ 'ਚ ਵੀ ਨਹੀਂ ਆਓਗੇ। ਇਸ ਕਰਕੇ SEO ਅੱਜ ਕੱਲ੍ਹ ਕਿਉਂਕਿ AI ਦੇ ਨਾਲ ਰਿਲੇਟਡ ਹੋ ਗਈ ਹੈ, ਅਤੇ ਜੇ ਇਸ ਤਰ੍ਹਾਂ ਦੀ ਸਰਵਿਸਿਸ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਸੰਪਰਕ ਕਰ ਸਕਦੇ ਹੋ 4034000203 'ਤੇ, ਜਾਂ iwebguide 'ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਦੀਆਂ ਛੋਟੇ ਛੋਟੇ ਜਿਹੜੇ ਕਲਿਪਸ ਨੇ ਜਾਂ ਜਿਹੜੇ ਇਨਫੋਰਮੇਸ਼ਨ ਦੇ ਜਿਹੜੇ ਬਣਾਏ ਨੇ ਉਹ ਸਿਰਫ ਪ੍ਰਮੋਸ਼ਨਲ ਪਰਪਜ਼ ਵਾਸਤੇ ਨੇ, ਉਹ ਤੁਸੀਂ ਉੱਥੇ ਦੇਖ ਕੇ ਤਾਂ ਤੁਹਾਨੂੰ ਆਈਡੀਆ ਲੱਗ ਜਾਏਗਾ ਵੀ ਕੀ ਕੁਛ ਜਿਹੜਾ ਕੀਤਾ ਜਾ ਸਕਦਾ। ਅਤੇ ਇਹ ਕੁਛ ਇੱਕ ਇਨਫੋਰਮੇਸ਼ਨ ਜਿਹੜੀ ਹੈ ਜੀ ਤੁਸੀਂ ਦੇਖਦੇ ਹੋ, ਅਤੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਫਿਰ ਬ੍ਰੇਕ ਤੋਂ ਬਾਅਦ ਹੋਰ ਗੱਲਾਂ ਪਤਾ ਜਿਹੜੀਆਂ ਨੇ ਤੁਹਾਡੇ ਨਾਲ ਇਸੇ ਤਰੀਕੇ ਨਾਲ ਕਰਦੇ ਹਾਂ।
2: ਕਾਲ ਕਰੋ 5873600890। ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।

0: ਵੈਬਸਾਈਟ ਹੈ ਪਰ ਤੁਸੀਂ ਟੈਕਸਟ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ www.iwebguy.ca।
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मगर शाह और डॉक्टर समरीन रहमान से।
2: हमारे तजुर्बाकार डॉक्टर्स आपको देती है मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश, हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890। लाइफलाइन मेडिकल क्लिनिक,
2: आपकी सेहत हमारी जिम्मेदारी।
3: नमस्ते सत श्री अकाल आदा, लिसनिंग टू कैलगरीज मोस्ट पॉपुलर रेडियो, रेडियो सबराम 94.7 FM।
4: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
5: ਜੀ ਇਹ ਸੀਗੀ ਇੱਕ ਖਾਸ ਖਬਰ ਅਤੇ ਗੱਲਬਾਤ ਜਿਹੜੀ ਤੁਸੀਂ ਸੁਣੀ ਹੈ। ਬਟ ਛੋਟੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਫਿਰ ਤੋਂ ਸ਼ਾਮਿਲ ਆ ਤੁਹਾਡੇ ਨਾਲ ਅਤੇ ਆਪਾਂ ਥੋੜ੍ਹੀ ਜਿਹੀ ਗੱਲਬਾਤ ਆਪਣੀ ਅੱਗੇ ਲੈ ਕੇ ਚੱਲੀਏ, ਜਿਹਦੇ 'ਚ ਤੁਹਾਨੂੰ ਪਤਾ ਵੀ ਪੈਸੀਫਿਕ ਲਿੰਕ ਪਾਈਪਲਾਈਨ ਦੀ ਗੱਲਬਾਤ ਕੀਤੀ ਜਾ ਰਹੀ ਹੈ। ਸੋ ਕਾਫੀ ਭਰਵਾਂ ਹੁੰਗਾਰਾ ਇਹਨੂੰ ਮਿਲ ਰਿਹਾ। ਆਲਰੇਡੀ ਪ੍ਰਾਈਮ ਮਿਨਿਸਟਰ ਕਾਰਨੀ ਨੇ ਅਤੇ ਉਹਨਾਂ ਦੀ ਟੀਮ ਨੇ ਇਹ ਮੰਨਿਆ ਕਿ ਵੀ ਆਪਾਂ ਇਸ ਪਾਈਪਲਾਈਨ ਨੂੰ 1 ਸਾਲ ਦੇ ਅੰਦਰ ਅੰਦਰ ਜਿਹੜਾ ਸ਼ੁਰੂ ਕਰਾਂਗੇ, ਕਿਉਂਕਿ ਇੱਕ ਪ੍ਰੋਜੈਕਟ ਇੱਕ ਪਾਈਪਲਾਈਨ ਜਿਹੜੀ ਹੈ ਜਾਂ ਕਹਿ ਲਓ ਵੀ ਇੱਕ ਮੇਜਰ ਪ੍ਰੋਜੈਕਟ ਜਿਹੜਾ ਉਹ 1 ਸਾਲ ਦੇ ਅੰਦਰ ਕੰਪਲੀਟ ਕੀਤਾ ਜਾਏਗਾ, ਜਿਹਦੇ ਕਰਕੇ ਕੈਨੇਡਾ ਸਟਰੋਂਗ ਹੋਣ ਦੀ ਗੱਲਬਾਤ ਜਿਹੜੀ ਹੈ ਕੀਤੀ ਜਾ ਰਹੀ ਹੈ। ਅਤੇ ਮੇਨ ਜਿਹੜਾ ਇਹਦੇ 'ਚ ਕੰਮ ਕਰ ਹੈ ਉਹ ਤੁਹਾਨੂੰ ਪਤਾ ਵੀ ਇੱਕ ਪਾਸੇ ਰੈਫਰੈਂਡਮ ਹੈ 2 ਹਫ਼ਤਿਆਂ ਨੂੰ ਹੋਣ ਜਾ ਰਿਹਾ ਅਤੇ ਉਹਦੇ 'ਤੇ ਵੀ ਕਾਫੀ ਲੋਕ ਜਿਹੜੇ ਨੇ ਚਿੰਤਤ ਨੇ, ਜਿਹਨੂੰ ਲੈ ਕੇ ਅਲੱਗ ਅਲੱਗ ਤਰੀਕੇ ਦੇ ਨਾਲ ਇਨਫੋਰਮੇਸ਼ਨ ਸਾਹਮਣੇ ਆ ਰਹੀ ਹੈ ਕਿ ਵੀ ਇਹ ਰੈਫਰੈਂਡਮ ਜਿਹੜਾ ਹੋ ਰਿਹਾ ਇਹ 'ਚ ਨੁਕਸਾਨ ਕਿੰਨਾ ਹੋ ਰਿਹਾ, ਇਹਦੇ 'ਚ ਸਾਡੇ ਸਾਰਿਆਂ ਵਾਸਤੇ ਬਿਜ਼ਨਸਿਸ ਜਿਹੜੇ ਨੇ ਉਹ ਵੀ ਠੱਪ ਪੈ ਰਹੇ ਨੇ ਬੇਸਿਕਲੀ। ਬਟ ਕਾਰਨੀ ਉਹਨਾਂ ਨੇ ਇਹ ਪਾਈਪਲਾਈਨ ਅਨਾਊਂਸ ਕਰਕੇ ਅਤੇ ਪਲੱਸ ਇਹਦੇ 'ਚ ਓਰਿਜਨਲ ਭਾਈਚਾਰੇ ਦੇ ਲੋਕਾਂ ਦੀ ਵੀ ਪਰਵਾਹ ਨਹੀਂ ਵੈਸੇ ਇੰਨੀ ਜ਼ਿਆਦਾ ਤਰੀਕੇ ਨਾਲ ਮਾਰੀ ਹੈ, ਉਹਨਾਂ ਦਾ ਕਹਿਣਾ ਕਿ ਵੀ ਸਾਡੇ ਨਾਲ ਚੰਗੇ ਤਰੀਕੇ ਨਾਲ ਕੰਸਲਟੇਸ਼ਨ ਕੀਤੀ ਜਾਣੀ ਚਾਹੀਦੀ ਸੀ ਫਿਰ ਇਹ ਅਨਾਊਂਸਮੈਂਟ ਕਰਦੇ। ਬਟ ਇਹ ਕਹਿੰਦੇ ਆ ਕਿ ਵੀ 1 ਸਾਲ ਦਾ ਟਾਈਮ ਹੀ ਆਪਾਂ ਅਨਾਊਂਸ ਕਰਨਾ ਹੈ। ਉਹਦੇ 'ਚ 2-3 ਕਾਰਨ ਵੱਡੇ ਦੱਸੇ ਜਾਂਦੇ ਨੇ, ਕਿਉਂਕਿ ਇੱਕ ਤਾਂ ਐਨਰਜੀ ਦੀ ਜਿਹੜੀ ਰਿਕੁਆਇਰਮੈਂਟ ਹੈ ਪਿਛਲੇ 1 ਸਾਲ ਦੇ ਵਿੱਚ ਬਹੁਤ ਚੇਂਜ ਹੋ ਗਈ ਹੈ। ਕਹਿੰਦੇ ਵੀ ਜਿਹੜੇ ਸਾਡੇ ਬਾਕੀ ਦੇ ਦੋਸਤ ਨੇ ਦੁਨੀਆ ਭਰ ਦੇ ਵਿੱਚ, ਚਾਹੇ ਯੂਰਪ ਦੇ ਵਿੱਚ, ਏਸ਼ੀਆ ਦੇ ਵਿੱਚ, ਉਹਨਾਂ ਦੀ ਐਨਰਜੀ ਦੀ ਰਿਕੁਆਇਰਮੈਂਟ ਵੱਧ ਗਈ। ਜੇ ਹੁਣ ਉੱਥੇ ਰਿਕੁਆਇਰਮੈਂਟ ਵੱਧ ਗਈ ਹੈ ਤਾਂ ਫਿਰ ਸਾਨੂੰ ਜ਼ਿਆਦਾ ਐਨਰਜੀ ਚਾਹੀਦੀ ਹੈ ਅਤੇ ਸਾਡੇ ਕੋਲ ਪਈ ਹੈ ਅਤੇ ਆਪਾਂ 1 ਮਿਲੀਅਨ ਬੈਰਲ ਜਿਹੜਾ ਐਵਰੀ ਡੇ ਜਿਹੜਾ ਇਹਨੂੰ ਕੱਢ ਸਕਦੇ ਹਾਂ ਇੱਥੋਂ। 1 ਮਿਲੀਅਨ ਬੈਰਲ ਜਿਹੜਾ ਕਾਫੀ ਵੱਡਾ ਤੁਹਾਨੂੰ ਪਤਾ ਵੀ ਤੇਲ ਹੁੰਦਾ ਜਿਹੜਾ ਆਪਾਂ ਕੱਢ ਕੇ ਅਤੇ ਉਹ ਵੇਚ ਸਕਦੇ, ਹਾਲਾਂਕਿ ਇਹ ਪਾਈਪਲਾਈਨ ਨੂੰ ਪੂਰੀ ਰੈਡੀ ਟੂ ਗੋ ਹੁੰਦਿਆਂ 32 ਤੱਕ ਹੋਏਗੀ ਮੇਰੇ ਖਿਆਲ ਨਾਲ, 2032 ਤੱਕ ਜਾਂ 30-32 ਜਦੋਂ ਵੀ ਇਹ ਡਨ ਹੋਣੀ ਹੈ। ਬਟ ਅਨਾਊਂਸਮੈਂਟ ਜਿਹੜਾ ਇਹਨੂੰ ਕਰਨ ਦਾ ਕੰਮ ਅਤੇ ਇਹਦੇ 'ਚ ਅੜਚਣਾਂ ਜਿਹੜੀਆਂ ਹਟਾਉਣ ਦੀ ਜਿਹੜੀ ਵੱਡੀ ਅੜਚਨ ਸੀਗੀ ਉਹ ਇਹਨਾਂ ਨੇ ਹਟਾਤੀ ਵੀ ਜੇ ਪ੍ਰਾਈਵੇਟ ਵੈਂਡਰ ਵੀ ਨਹੀਂ ਆਉਂਦੇ, ਪ੍ਰਾਈਵੇਟ ਇਨਵੈਸਟਰ ਵੀ ਨਹੀਂ ਆਉਂਦੇ ਅਤੇ ਆਪਾਂ ਆਪਣੇ ਆਪ ਹੀ ਇਹਦੇ ਇਨਵੈਸਟਮੈਂਟ ਜਿਹੜੀ ਹੈ ਉਹ ਕਰਾਂਗੇ। ਆਲਰੇਡੀ ਵੈਸੇ ਪੰਬੀਨਾ ਪਾਈਪ ਨੇ 10% ਦੀ ਜਿਹੜੀ ਹੈ ਓਨਰਸ਼ਿਪ ਦੀ ਗੱਲ ਕਰ ਲਈ ਹੈ ਅਤੇ ਜਿਹੜੇ ਇਹਨਾਂ ਦੇ ਐਨਰਜੀ ਮਿਨਿਸਟਰ ਨੇ ਟਿਮ ਹੋਗਸਨ ਉਹਨਾਂ ਦਾ ਮੰਨਣਾ ਹੈ ਕਿ ਵੀ ਇਹ 10% ਤੋਂ ਹੀ 20% ਹੋ ਸਕਦੀ ਹੈ। ਫੈਡਰਲ ਗੌਰਮੈਂਟ ਵੀ ਜਿਹੜੀ ਹੈ ਇਹਦੇ 'ਚ ਫੰਡ ਕਰ ਸਕਦੀ ਹੈ, ਪ੍ਰੋਵਿੰਸ਼ੀਅਲ ਗੌਰਮੈਂਟ ਵੀ ਜਿਹੜਾ ਇਹ 'ਚ ਫੰਡ ਕਰ ਸਕਦੀ ਹੈ ਅਤੇ ਇਹ

ਇਫੈਕਟ ਜਿਹੜਾ ਉਹ ਬਣ ਕੇ ਰਹੇਗਾ ਜਿਹਦੇ ਨਾਲ ਪੋਜ਼ਿਟਿਵਿਟੀ ਦੇਖੀ ਜਾ ਸਕਦੀ। ਜਿਸ ਤਰੀਕੇ ਦੇ ਨਾਲ ਤੁਹਾਨੂੰ ਪਤਾ ਵੀ ਰੈਫਰੈਂਡਮ ਦੇ ਵਿੱਚ ਬਾਹਰ ਨਿਕਲਣ ਦੀਆਂ ਗੱਲਾਂ ਪਤਾ ਕੀਤੀਆਂ ਜਾ ਰਹੀਆਂ ਸੀਗੀਆਂ, ਸੋ ਇਹ ਡਿਸੀਜਨ ਜਾਂ ਇਸ ਫੋਰਸਫੁਲ ਤਰੀਕੇ ਦੇ ਨਾਲ ਡਿਸੀਜਨ, ਇੱਕ ਸਿੰਪਲ ਅਨਾਊਂਸਮੈਂਟ ਨਹੀਂ ਹੈਗੀ, ਇਹ ਕਾਫੀ ਸਟਰੋਂਗ ਅਨਾਊਂਸਮੈਂਟ ਹੈ ਜਿਹੜੀ ਇਹ ਹੋਈ ਹੈ। ਅਤੇ ਇਹਦੇ ਨਾਲ ਕਈ ਸ਼ਿਕਾਰ ਜਿਹੜੇ ਨੇ ਕਾਰਨੀ ਹੋਣੇ ਪੋਲੀਟੀਕਲ ਐਕਸਪਰਟ ਕਹਿੰਦੇ ਨੇ ਮਾਰਤੇ। ਇੱਕ ਤਾਂ ਇੱਕ ਵੀ ਆਪਾਂ ਦੇਖੋ ਵੀ ਅਲਬਰਟਾ ਦੇ ਵਿੱਚ ਪੂਰੀ ਆਪਣੀ ਕੋਸ਼ਿਸ਼ ਕਰ ਰਹੇ ਹਾਂ ਇੱਥੇ ਲੋਕਾਂ ਨੂੰ ਖੁਸ਼ ਕਰਨ ਵਾਸਤੇ, ਇਹਨਾਂ ਦੇ ਨਾਲ ਮਿਲ ਕੇ ਚੱਲਣ ਵਾਸਤੇ, ਪਰ ਫਿਰ ਵੀ ਜੇ ਰੈਫਰੈਂਡਮ ਜਾਂ ਇਹੋ ਜਿਹੀ ਚੀਜ਼ਾਂ ਦੇ ਵਿੱਚ ਪੈਂਦੇ ਆ ਤਾਂ ਇਹਦੇ 'ਚ ਸਾਡਾ ਕੋਈ ਕਸੂਰ ਨਹੀਂ ਹੈਗਾ। ਕਹਿਣ ਦਾ ਮਤਲਬ ਵੀ ਬਾਕੀ ਸਭ ਜਗ੍ਹਾ ਦੇ ਉੱਤੇ ਜਿਹੜੇ ਨੋਰਮਲ ਲੋਕ ਨੇ ਉਹਨਾਂ ਨੂੰ ਇਹ ਖੁਸ਼ ਕਰਨ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਹੈ, ਕਿਉਂਕਿ ਆਪਾਂ ਅਲਬਰਟਾ ਦੇ ਨਾਲ ਮਿਲ ਕੇ ਚੱਲਣ ਵਾਸਤੇ ਤਿਆਰ ਹਾਂ। ਤੁਹਾਨੂੰ ਪਤਾ ਵੀ 1 ਅਕਤੂਬਰ 2019 ਨੂੰ ਅਲਬਰਟਾ ਦੇ ਵਿੱਚ ਰੈਫਰੈਂਡਮ ਹੋਰ ਜਾ ਰਿਹਾ, 10 ਕੁਸ਼ਚਨ ਤੁਹਾਡੇ ਕੋਲ ਪੁੱਛੇ ਜਾਣਗੇ। ਹੁਣ 10 ਕੁਸ਼ਚਨਾਂ ਦੇ ਜਿਹੜੇ ਪਹਿਲੇ 9 ਦੇ ਜਵਾਬ ਨੇ ਜੋ ਆਮ ਜਿਹੜੇ ਲੋਕ ਸਾਡੇ ਕੋਲ ਇਮੀਗ੍ਰੈਂਟ ਭਾਈਚਾਰੇ ਦੇ ਨਾਲ ਰਿਲੇਟਡ ਲੀਡਰਸ ਜਾਂ ਦੂਸਰੇ ਆ ਕੇ ਗੱਲਬਾਤ ਕਰਦੇ ਆ, ਤਾਂ ਉਹ ਇਹੀ ਕਹਿੰਦੇ ਵੀ ਪਹਿਲੇ 9 ਕੁਸ਼ਚਨਾਂ ਦੇ ਐਂਸਰ ਜਿਹੜੇ ਨੇ ਉਹ 9 ਹੈ, ਮਤਲਬ ਵੀ ਤੁਸੀਂ ਉਹਨੂੰ 9 ਕਹਿੰਦੇ ਹੋ, ਕਿਉਂਕਿ ਇਹ ਸਾਰੇ ਦੇ ਸਾਰੇ ਸਵਾਲ ਜਿਹੜੇ ਨੇ ਉਹ ਕੌਨਸਟੀਟਿਊਸ਼ਨ ਦੇ ਨਾਲ ਰਿਲੇਟਡ ਨੇ ਜਾਂ ਹੋਰ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਨੇ, ਇਹ ਸਵਾਲਾਂ ਦਾ ਕੋਈ ਮਤਲਬ ਨਹੀਂ ਬਣਦਾ। ਬੜਾ ਕੰਪਲੀਕੇਟਡ ਅਤੇ ਬੜੇ ਡਿਫਰੈਂਟ ਤਰੀਕੇ ਨਾਲ ਸਵਾਲ ਲਿਖੇ ਗਏ ਨੇ, ਜਿਹਦੇ ਕਰਕੇ ਜੇ ਤੁਸੀਂ ਚਾਹੁੰਦੇ ਹੋ ਕਿ ਵੀ ਆਪਣੇ ਆਪ ਨੂੰ ਇਸ ਰੈਫਰੈਂਡਮ ਨੂੰ ਕਿਉਂਕਿ ਅਗਲੇ ਲੈਵਲ 'ਤੇ ਨਾ ਲੈ ਕੇ ਜਾਇਆ ਜਾਵੇ, ਅਤੇ ਪਹਿਲੇ 9 ਦੇ 9 ਕਹਿਣੇ ਅਤੇ 10ਵੇਂ ਨੂੰ ਯੈਸ ਕਹਿਣਾ, ਕਿਉਂਕਿ 10ਵੇਂ ਕੁਸ਼ਚਨ ਦੇ ਵਿੱਚ ਕੀ ਤੁਸੀਂ ਅਲਬਰਟਾ ਨੂੰ ਕੈਨੇਡਾ ਦੇ ਨਾਲ ਰੱਖਣਾ ਚਾਹੁੰਦੇ ਹੋ ਜਾਂ ਅਲਬਰਟਾ ਜਿਹੜਾ ਕੈਨੇਡਾ ਦੇ ਨਾਲ ਰਹੇ ਕਿ ਜਾਂ ਅਲਬਰਟਾ ਖੁਦ ਡਿਸਾਈਡ ਕਰੇ। ਸੋ ਹੁਣ ਜੇ ਆਪਾਂ ਕਹਿੰਦੇ ਹਾਂ ਵੀ ਹਾਂਜੀ ਅਲਬਰਟਾ ਕੈਨੇਡਾ ਦੇ ਵਿੱਚ ਹੀ ਰਹੇ ਅਤੇ ਖੁਦ ਡਿਸੀਜਨ ਵਾਲੀ ਗੱਲ ਤਾਂ ਫਿਰ ਰਹਿ ਨਹੀਂ ਗਈ, ਦੂਸਰੇ ਸਵਾਲ ਦਾ ਤਾਂ ਕੋਈ ਮਤਲਬ ਨਹੀਂ। ਸੋ ਪਹਿਲੇ ਸਵਾਲ 'ਤੇ ਯੈਸ ਕਰਤਾ ਅਤੇ ਉਹ ਤੁਸੀਂ ਜਿਹੜਾ ਉਹ ਠੀਕ ਤਰੀਕੇ ਨਾਲ ਗੱਲਬਾਤ ਕਰ ਸਕੋ। 4 ਅਕਤੂਬਰ ਦਾ ਦਿਨ ਹੈ ਜੀ, ਅੱਜ 4 ਵਜੇ ਅਤੇ 44 ਮਿੰਟ ਵੀ ਹੋ ਚੁੱਕੇ ਨੇ ਸਟੂਡੀਓ ਦੀਆਂ ਘੜੀਆਂ 'ਤੇ, ਅਤੇ ਪ੍ਰੋਗਰਾਮ ਦੇ ਵਿੱਚ ਥੋੜ੍ਹਾ ਜਿਹਾ ਸਮਾਂ ਹੋਰ ਬਚਿਆ, ਹੋਰ ਗੱਲਬਾਤ ਜਿਹੜੀ ਇਸੇ ਤਰੀਕੇ ਨਾਲ ਜਾਰੀ ਰੱਖਦੇ ਰਵਾਂਗੇ। ਸੋ ਰੈਫਰੈਂਡਮ ਦਾ ਜਿਹੜੇ ਕਈ ਲੋਕ ਹੁਣ ਵਾਰ ਵਾਰ ਇਹੀ ਮੈਸੇਜ ਦਿੰਦੇ ਨੇ ਕਿ ਵੀ ਜੇ ਤੁਸੀਂ ਰੈਫਰੈਂਡਮ ਦੇ ਮੌਕੇ ਦੇ ਉੱਤੇ ਵੋਟਾਂ ਨਹੀਂ ਪਾਉਣਗੇ ਅਤੇ ਦੂਜਿਆਂ ਦੇ ਪਾਣੀਆਂ ਪਾਣੀਆਂ ਜਿਹੜੇ ਲੋਕ ਚਾਹੁੰਦੇ ਨੇ ਕਿ ਵੀ ਰੈਫਰੈਂਡਮ ਨੂੰ ਆਪਾਂ ਲਾਗੂ ਕਰਾਈਏ, ਅਤੇ ਇਸ ਕਰਕੇ ਜੇ ਤੁਸੀਂ ਨਹੀਂ ਪਾਉਣ ਜਾਂਦੇ ਤਾਂ ਦੂਜੀਆਂ ਇਲੈਕਸ਼ਨਸ ਦੀ ਤਰ੍ਹਾਂ ਨਹੀਂ ਹੈਗੀਆਂ ਵੀ ਤੁਸੀਂ ਨਹੀਂ ਗਏ ਅਤੇ ਇਹਦਾ ਮਤਲਬ ਵੀ ਤੁਹਾਡੀ ਜਿਹੜੀ ਵੋਟ ਹੈ ਉਹਨੂੰ ਅਬਸਟੇਨ ਸਮਝ ਲਿਆ ਜਾਏਗਾ, ਇੱਦਾਂ ਨਹੀਂ ਹੈਗਾ। ਇਹਦਾ ਮਤਲਬ ਇਹ ਹੈ ਵੀ ਤੁਸੀਂ ਇੰਟਰਸਟਡ ਨਹੀਂ ਹੈਗੇ ਇਹਦੇ 'ਚ, ਜਿਹੜੇ ਲੋਕ ਇੰਟਰਸਟਡ ਨੇ ਉਹ ਵੋਟਾਂ ਪਾ ਰਹੇ ਨੇ ਅਤੇ ਉਹਨਾਂ ਦੇ ਵੋਟਾਂ ਜ਼ਿਆਦਾ ਹੋਣਗੀਆਂ, ਤੁਹਾਡੀਆਂ ਵੋਟਸ ਘੱਟਣਗੀਆਂ ਅਤੇ ਤੁਸੀਂ ਜਿਹੜਾ ਉਹ 'ਚ ਲੈਕ ਕਰ ਜਾਓਗੇ। ਸੋ ਇਸ ਕਰਕੇ ਜੇ ਤੁਸੀਂ ਚਾਹੁੰਦੇ ਹੋ ਹਾਂ ਜਾਂ ਨਾ ਅਤੇ ਉੱਥੇ ਜਾ ਕੇ ਅਤੇ ਆਪਣੀ ਵੋਟ ਜਿਹੜੀ ਹੈ ਪਾਓ ਅਤੇ ਆਪਣੀ ਗੱਲਬਾਤ ਜਿਹੜੀ ਰੱਖੋ, ਕਿਉਂਕਿ ਬੜੇ ਲੋਕ ਜਿਹੜੇ ਨੇ ਉਹ ਇਸ ਇਲੈਕਸ਼ਨ ਨੂੰ, ਇਸ ਰੈਫਰੈਂਡਮ ਨੂੰ ਜਿਹੜਾ ਬੜਾ ਸੀਰੀਅਸਲੀ ਲੈ ਰਹੇ ਨੇ, ਸਪੈਸ਼ਲੀ ਜਿਹਨਾਂ ਲੋਕਾਂ ਨੇ ਸ਼ੁਰੂ ਕਰਾਇਆ, ਜਿਹਨਾਂ ਨੇ ਪੁਸ਼ ਕੀਤਾ ਇੰਨਾ ਜ਼ਿਆਦਾ, ਅਤੇ ਪ੍ਰੀਮੀਅਰ ਨੇ ਇਹ ਸਾਰੀਆਂ ਗੱਲਾਂ ਲੈ ਕੇ ਆਉਂਦੀਆਂ ਸਾਹਮਣੇ। ਹਾਲਾਂਕਿ ਪ੍ਰੀਮੀਅਰ ਵੀ ਕਹਿੰਦੇ ਵੀ ਜੋ ਸਾਡੇ ਨਾਲ ਇੰਨਾ ਧੱਕਾ ਹੋਇਆ ਜੀ ਪਿੱਛੇ ਜੀ, ਤੁਹਾਨੂੰ ਪਤਾ ਵੀ ਇਮੋਸ਼ਨਲ ਹੋ ਕੇ ਵੀ ਅਪੀਲ ਕੀਤੀ ਸੀ ਅਲਬਰਟਾ ਦੇ ਨਾਲ, ਬਹੁਤ ਧੱਕਾ ਹੋਇਆ ਇੰਨੇ ਸਾਲਾਂ ਤੋਂ, ਜਿਹਦੇ ਕਰਕੇ ਲੋਕ ਜਿਹੜੇ ਆ ਰੈਫਰੈਂਡਮ ਕਰਵਾਉਣਾ ਚਾਹੁੰਦੇ ਆ। ਹੁਣ ਐਡੀ ਵੱਡੀ ਪਾਈਪਲਾਈਨ ਦੀ ਅਨਾਊਂਸਮੈਂਟ ਹੋ ਗਈ ਹੈ ਵੰਸ ਅਗੇਨ, ਅਤੇ ਹੁਣ ਆਈ ਥਿੰਕ ਖੁਸ਼ੀ ਦਾ ਇਜ਼ਹਾਰ ਤਾਂ ਉਹਨਾਂ ਨੂੰ ਹੋਏਗਾ, ਬਟ ਰੈਫਰੈਂਡਮ ਵਾਲੇ ਕਿੱਧਰ ਜਾਣਗੇ ਕਿ ਇਹ ਹਾਲੇ ਵੀ ਚਾਹੁੰਦੇ ਆ ਕਿ ਵੀ ਆਪਾਂ ਡਿਫਰੈਂਟ ਕੰਟਰੀ ਬਣਾ ਲਈਏ ਜਾਂ ਕਿਸੇ ਹੋਰ ਕੰਟਰੀ ਦੇ ਨਾਲ ਮਿਲ ਜਾਈਏ, ਇੱਕ ਬਣ ਕੇ ਰਹਿਣਾ ਚਾਹਣਗੇ ਕੈਨੇਡਾ ਦੇ ਨਾਲ ਜਿੱਦਾਂ ਪਹਿਲਾਂ ਤੋਂ ਬਣੇ ਆ ਰਹੇ ਹਾਂ ਆਪਾਂ। ਹਾਲਾਂਕਿ ਓਰੀਜਨਲ ਭਾਈਚਾਰੇ ਤੋਂ ਕਾਫੀ ਖਫਾ ਨੇ ਜ਼ਿਆਦਾਤਰ ਲੋਕ, ਜਿਹੜੇ ਉਹਨਾਂ ਦੇ ਰਿਸਰਚਰ ਦੱਸਦੇ ਆ ਜ਼ਿਆਦਾਤਰ ਲੋਕ ਨੋਟ ਸਾਰੇ ਓਰੀਜਨਲ ਭਾਈਚਾਰੇ ਦੇ ਲੋਕ ਨੇ, ਕਿਉਂਕਿ ਉਹਦੇ 'ਚ ਵੀ ਕਾਫੀ ਕੈਟੇਗਰੀਜ਼ ਦੇ ਲੋਕ ਨੇ। ਕੁਛ ਇੱਕ ਜਿਹੜੇ ਨੇ ਉਹ ਸਮਝਦੇ ਆ ਵੀ ਸ਼ਾਇਦ ਇਹਦੇ ਨਾਲ ਸਾਡੀ ਜਿਹੜੀ ਐਨਰਜੀ ਉਹਨੂੰ ਹੋਰ ਵੈਲਿਊ ਮਿਲੇਗੀ, ਬਟ ਮੈਜੋਰਟੀ ਜਿਹੜੇ ਨੇ ਉਹ ਇਹੀ ਸਮਝਦੇ ਨੇ ਕਿ ਵੀ ਇਹ ਸਾਡੇ ਕੋਲ ਪੁੱਛਣ ਤੋਂ ਬਿਨਾਂ ਰੈਫਰੈਂਡਮ ਦਾ ਕੋਈ ਮਤਲਬ ਨਹੀਂ ਹੈਗਾ, ਕਿਉਂਕਿ ਇਹ ਤਾਂ ਸਾਡੀ ਲੈਂਡ ਹੈ, ਤੁਸੀਂ ਸਾਡੀ ਲੈਂਡ ਨੂੰ ਲੈ ਕੇ ਕਿੱਥੇ ਜਾਣਾ ਚਾਹੁੰਦੇ ਹੋ, ਕਿਉਂਕਿ ਤੁਹਾਨੂੰ ਤਾਂ ਟ੍ਰੀਟੀ ਦੇ ਅੰਡਰ ਤੁਸੀਂ ਇੱਥੇ ਰਹਿ ਸਕਦੇ ਹੋ, ਪਰ ਤੁਸੀਂ ਸਾਡੀ ਲੈਂਡ ਹੀ ਵੱਖਰੀ ਕਰਨ ਦੀਆਂ ਗੱਲਾਂ ਕਰਦੇ ਹੋ। ਸੋ ਇਹ ਵੀ ਇੱਕ ਸਿਸਟਮ ਜਿਹੜਾ ਸਾਹਮਣੇ ਆ ਰਿਹਾ। ਸੋ ਕੈਨੇਡਾ ਦਾ ਜੇ ਪਹਿਲਾ ਫਸਟ ਪ੍ਰੋਜੈਕਟ ਨੇ ਨੈਸ਼ਨਲ ਇੰਟਰਸਟ ਦਾ, ਅਤੇ ਜਿਹਦੇ ਪਿੱਛੇ ਕਾਫੀ ਪੋਲੀਟੀਕਲ ਵੇਟੇਜ ਜਿਹੜੀ ਇਹਨੂੰ ਮਿਲ ਰਹੀ ਹੈ, ਲੋਕ ਜਿਹੜੇ ਅਤੇ ਕਾਫੀ ਗੱਲਬਾਤ ਕਰ ਰਹੇ ਨੇ, ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਵੀ ਅਨਾਊਂਸਮੈਂਟ ਤਾਂ ਹੋਈ ਅਤੇ ਬਟ ਉਹਦੇ ਨਾਲ ਨਾਲ ਟਰੰਪ ਦੀ ਵੀ ਕਾਫੀ ਜਿਹੜੀ ਹੈ ਇਹਦੇ 'ਚ ਇਨਫੋਰਮੇਸ਼ਨ ਆਉਂਦੀ ਹੈ। ਕਾਰਨੀ ਹੁਣਾਂ ਦਾ ਜਾਂ ਮਿਨਿਸਟਰ ਦਾ ਜਾਂ ਸਾਰਿਆਂ ਦਾ ਜੋ ਕਹਿਣਾ ਇਹਦੇ 'ਚ ਇਹੀ ਹੈ ਕਿ ਵੀ ਕਿਉਂਕਿ ਹਾਲਾਤ ਬਦਲ ਚੁੱਕੇ ਨੇ, 1 ਸਾਲ ਹੋ ਗਿਆ ਜਦੋਂ ਤੋਂ, 1 ਸਾਲ ਦੇ ਵਿੱਚ ਤੁਹਾਨੂੰ ਪਤਾ ਵੀ ਐਨਰਜੀ ਦੀ ਹਾਲਾਤ ਪਹਿਲੇ ਵਰਗੇ ਨਹੀਂ ਰਹੇ ਜੋ ਪਹਿਲਾਂ ਸੀਗੇ। ਸੋ ਇਸ ਕਰਕੇ ਹੋਰ ਡਿਮਾਂਡ ਜਿਹੜੀ ਵੱਧ ਗਈ, ਹਾਲਾਂਕਿ ਤੇਲ ਹੁਣੇ

ਕਿਤੇ ਨਿਕਲ ਨਹੀਂ ਲੱਗਾ, ਬਟ ਡਿਮਾਂਡ ਜਿਹੜੀ ਹੈ ਕਹਿੰਦੇ ਬਹੁਤ ਵੱਧ ਚੁੱਕੀ ਹੈ, ਚਾਹੇ ਉਹ ਏਸ਼ੀਆ ਹੋਵੇ, ਸਪੈਸ਼ਲੀ ਚਾਈਨਾ ਦੀ ਗੱਲਬਾਤ ਕੀਤੀ ਜਾਂਦੀ ਹੈ, ਇੰਡੀਆ ਦੀ ਗੱਲਬਾਤ ਕੀਤੀ ਜਾਂਦੀ ਹੈ, ਜਾਂ ਯੂਰਪ ਦੇ ਉਹਨਾਂ ਕੰਟਰੀਜ਼ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਡਿਮਾਂਡ ਹੈ ਤੇਲ ਦੀ। ਅਤੇ ਜਦੋਂ ਪਾਈਪਲਾਈਨ ਹੋਏਗੀ ਤਾਂ ਉੱਥੇ ਸਭ ਕੁਝ ਤੇਲ ਵੀ ਭੇਜਿਆ ਜਾਏਗਾ, ਆਲਰੇਡੀ ਮਿਨਰਲਸ ਅਤੇ ਬਾਕੀ ਜਿਹੜੇ ਰੇਅਰ ਅਰਥਾਈਟ ਪ੍ਰੋਡਕਟਸ ਨੇ ਉਹ ਵੀ ਸਾਰੇ ਜਿਹੜੇ ਨੇ ਉੱਥੇ ਭੇਜੇ ਜਾਣਗੇ ਜਿੱਥੇ ਜਿੱਥੇ ਲੋੜ ਹੈ। ਅਤੇ ਉਹਦੇ ਨਾਲ ਕੈਨੇਡਾ ਕਿਉਂਕਿ ਆਲਰੇਡੀ ਰਿਚ ਹੈ ਨੇਸ਼ਨ ਇੱਕ ਇਹਨਾਂ ਚੀਜ਼ਾਂ ਨੂੰ ਲੈ ਕੇ, ਅਤੇ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਵੀ ਕਿਉਂਕਿ ਹੁਣ ਸਾਡੇ 'ਤੇ ਅਮੈਰੀਕਾ ਨੇ ਜਿਹੜਾ ਇੱਕ ਤਰੀਕੇ ਦੇ ਨਾਲ ਵਾਰ ਸ਼ੁਰੂ ਕਰਤੀ ਜਿਹੜੀ ਕਿ ਮੰਨਦੇ ਨਹੀਂ ਆਪਾਂ ਵੀ ਇਹਨੂੰ ਹੋਣਾ ਚਾਹੀਦਾ ਸੀਗਾ। ਅਤੇ ਦੂਜੇ ਪਾਸੇ ਜਦੋਂ ਟਰੰਪ ਨੂੰ ਪੁੱਛਿਆ ਗਿਆ ਸਵਾਲ ਕਿ ਵੀ ਤੁਸੀਂ ਕੀ ਕਰਨਾ ਚਾਹੋਗੇ, ਕਿਉਂਕਿ ਹੁਣ ਕੈਨੇਡਾ ਤਾਂ ਆਪਣੇ ਆਪ ਬਾਕੀ ਚੀਜ਼ਾਂ ਕਰਨੀਆਂ ਸ਼ੁਰੂ ਕਰਤੀਆਂ ਜਾਂ ਜੋ ਕੁਛ ਕਰ ਰਿਹਾ, ਅਤੇ ਟਰੰਪ ਕਹਿੰਦੇ ਵੀ 3-4 ਹਫ਼ਤੇ ਵੇਟ ਕਰੋ, ਕੈਨੇਡਾ ਜਿਹੜਾ ਆ ਕੇ ਕਹੇਗਾ ਸੋਰੀ, ਆਈ ਐਮ ਸੋਰੀ, ਕਿ ਵੀ ਸੋਰੀ ਕਹਿ ਕੇ ਅਤੇ ਫਿਰ ਸਾਡੇ ਕੋਲ ਆਉਣਗੇ। ਅਤੇ ਇਹ ਜਿਹੜੀ ਗੱਲਬਾਤ ਹੈ ਜਦੋਂ ਰਿਪੋਰਟਰ ਨੇ ਕਾਰਨੀ ਉਹਨਾਂ ਨੂੰ ਵੀ ਪੁੱਛਦੇ ਆ ਕਿ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ, ਅਤੇ ਕਾਰਨੀ ਹੱਸਣ ਤੋਂ ਇਲਾਵਾ ਉਹਨਾਂ ਨੂੰ ਹੋਰ ਕੋਈ ਗੱਲਬਾਤ ਨਹੀਂ ਲੱਭਦੀ, ਕਿਉਂਕਿ ਹੱਸ ਕੇ ਉਹਨਾਂ ਨੇ ਛੱਡਣਾ ਹੁੰਦਾ ਵੀ ਆਪਾਂ ਆਪਣੇ ਲੈਵਲ ਦੇ ਉੱਤੇ ਕੰਮ ਕਰ ਰਹੇ ਹਾਂ ਜਿਹੜੇ ਕਰਨੇ ਹੈ, ਅਦਰਵਾਈਜ਼ ਤਾਂ ਜੋ ਕੁਛ ਕਰਨਾ ਚਾਹੁੰਦੇ ਨੇ ਕਰੀ ਜਾਣ, ਇਹਦੇ ਨਾਲ ਕੋਈ ਬਹੁਤਾ ਫਰਕ ਜਿਹੜਾ ਸਾਨੂੰ ਪੈਂਦਾ ਨਹੀਂ। ਅਤੇ ਇਹ ਜਿਹੜੀਆਂ ਜੀ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਨੇ ਰੈਫਰੈਂਡਮ ਦੇ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਨੇ, ਅਤੇ ਉਸ ਤੋਂ ਇਲਾਵਾ ਹੁਣ ਰੈਫਰੈਂਡਮ ਤਾਂ ਇੱਕ ਪਾਸੇ ਚੱਲ ਰਿਹਾ, ਪਰ ਪਾਰਟੀ ਕਿਊਬਿਕੋਆ ਦੇ ਲੀਡਰ ਜਿਹੜੇ ਨੇ ਪੋਲਸ ਦੇ ਵਿੱਚ ਅੱਗੇ ਚੱਲ ਰਹੇ ਨੇ, ਕਾਫੀ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਨੇ, ਅਤੇ ਹੁਣ ਲੱਗਦਾ ਇੱਦਾਂ ਹੈ ਕਿ ਵੀ ਕੱਲ੍ਹ ਨੂੰ ਜਦੋਂ ਉੱਥੇ ਗੌਰਮੈਂਟ ਜਿਹੜੀ ਹੈ ਪਾਰਟੀ ਕਿਊਬਿਕਤਾ ਦੀ ਬਣੇਗੀ, ਚਾਹੇ ਮਨੋਰਟੀ ਬਣੇ ਚਾਹੇ ਮੈਜੋਰਟੀ ਬਣੇ, ਬਟ ਸੋ ਫਾਰ ਮੈਜੋਰਟੀ ਬਣ ਰਹੀ ਹੈ, ਅਤੇ ਉਹ ਕਹਿੰਦੇ ਵੀ ਮੈਂ ਬਾਕੀ ਸਾਰਿਆਂ ਦਾ ਵੀ ਸਾਥ ਵੀ ਲੈ ਕੇ ਚੱਲਾਂਗਾ ਇਹਨਾਂ ਦੇ ਨਾਲ ਲੀਡਰਸ਼ਿਪ ਦੇ ਵਿੱਚ। ਪਲੱਸ ਇੱਕ ਗੱਲ ਜਿਹੜੀ ਉਹਨਾਂ ਨੇ ਹੋਰ ਕਹੀ ਕਿ ਵੀ ਮੈਂ ਸਾਰਿਆਂ ਦਾ ਲੀਡਰ ਬਣਾਂਗਾ ਜੇ ਪ੍ਰਾਈਮ ਮਿਨਿਸਟਰ ਬਣਾਂਗਾ, ਅਤੇ ਇਸ ਨੋਟ ਕਿ ਵੀ ਇਕੱਲਾ ਮੈਂ ਆਪਣੀ ਪਾਰਟੀ ਦਾ ਪ੍ਰੀਮੀਅਰ ਹੋਣਾ। ਨਾਲ ਦੀ ਨਾਲ ਹੀ ਜਿਹੜੀ ਇੱਕ ਹੋਰ ਇੰਪੋਰਟੈਂਟ ਚੀਜ਼ ਜਿਹੜੀ ਉਹਨਾਂ ਨੇ ਕਹੀ ਕਿ ਵੀ ਰੈਫਰੈਂਡਮ ਦੁਬਾਰਾ ਹੋਏਗਾ, ਤੀਸਰਾ ਰੈਫਰੈਂਡਮ, ਬਟ ਉਹ ਹੋਏਗਾ ਆਫਟਰ ਟਰੰਪ ਜਿਹੜਾ ਆਪਣੇ ਆਫਿਸ ਤੋਂ ਬਾਹਰ ਚਲ ਜਾਏਗਾ। ਸੋ ਇੱਕ ਹੋਰ ਵੱਡਾ ਚੈਲੰਜ ਜਿਹੜਾ ਉਹ ਹੁਣ ਕਾਰਨੀ ਹੁਣਾਂ ਨੂੰ ਦੇਖਣ ਨੂੰ ਮਿਲੇਗਾ। ਸੋ ਬਲੋਕ ਕਿਊਬਿਕਾ ਦੀ ਜੇ ਗੱਲ ਕਰੀਏ ਤਾਂ ਜਿਹੜੀ ਪਰਸੈਂਟੇਜ ਆਫ ਵੋਟਸ ਨੇ ਜਿਹੜੇ ਉੱਥੇ ਲੱਗ ਰਹੇ ਨੇ, 29% ਵੋਟਾਂ ਦੀ ਜਿਹੜੀ ਇੰਟੈਂਸ਼ਨ ਹੈ ਉਹ ਪਾਰਟੀ ਕਿਊਬਿਕਾ ਵਾਲੇ ਪਾਸੇ ਆ, ਜਿਹੜੇ ਕਿ 4 ਸਾਲ ਪਹਿਲਾਂ ਸਿਰਫ 3 ਸੀਟਾਂ ਸਿਰਫ ਜਿੱਤ ਸਕੇ ਸੀ ਉੱਥੋਂ, ਅਤੇ ਹੁਣ ਮੈਜੋਰਟੀ ਦੀ ਲੱਭੇ ਜਾ ਰਹੇ। ਲਿਬਰਲ 25% 'ਤੇ ਬੈਠੇ ਆ, ਕੰਜ਼ਰਵੇਟਿਵ 20 'ਤੇ, ਅਤੇ CAQ ਜਿਹੜਾ 14, ਅਤੇ ਕਿਊਬਿਕ ਸੋਲੀਡੇਅਰ ਜਿਹੜੇ ਨੇ ਉਹ 11% ਦੇ ਉੱਤੇ, ਇਹ ਵੋਟਰ ਦੀ ਇੰਟੈਂਸ਼ਨ ਜਿਹੜੀ ਹੈ ਇਹ ਨਜ਼ਰ ਆ ਰਹੀ ਹੈ ਉੱਥੇ। ਸੋ ਜੇ ਇੱਥੇ ਇਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਨੇ, ਵੈਸੇ ਤਾਂ ਚਲੋ ਸੈਪਰੇਸ਼ਨ ਤਾਂ ਫਿਰ ਬੜੀ ਦੂਰ ਦੀ ਗੱਲ ਹੈ, ਕਿਉਂਕਿ ਬੜੇ ਸਾਲਾਂ ਤੋਂ ਲਗਾਤਾਰ ਕਿਊਬਿਕ ਜਿਹੜਾ ਉਹ ਚੱਲਿਆ ਆ ਰਿਹਾ ਸੀ ਇਸ ਗੱਲ ਨੂੰ ਲੈ ਕੇ ਵੀ ਆਪਾਂ ਆਵਾਂਗੇ, ਬਟ ਹਾਲਾਤ ਇਹ ਹੋ ਗਏ ਵੀ ਸੈਂਕੜੇ ਕੰਪਨੀਆਂ ਨੇ ਆਪਣੇ ਹੈੱਡਕੁਆਟਰ ਜਿਹੜੇ ਸੀਗੇ ਉੱਥੋਂ ਮੂਵ ਕਰਤੇ ਸੀਗੇ ਟੋਰੋਂਟੋ ਜਾਂ ਹੋਰ ਦੂਜੇ ਪਾਸਿਆਂ 'ਚ, ਤਾਂ ਕਿ ਇਸੇ ਤਰੀਕੇ ਨਾਲ ਜੇ ਅਲਬਰਟਾ ਦੇ ਹਾਲਾਤ ਵੀ ਇੱਦਾਂ ਦੇ ਬਣੇ ਰਹੇ ਅਤੇ ਇਕਨੋਮਿਕਲੀ ਜਿਹੜਾ ਉਹ ਅਲਬਰਟਾ ਵੀ ਕਾਫੀ ਪਿੱਛੇ ਚਲਾ ਜਾਏਗਾ ਜਿਸ ਤਰੀਕੇ ਨਾਲ ਆਮ ਜਿਹੜੇ ਐਕਸਪਰਟਸ ਕਹਿੰਦੇ ਨੇ। ਆਲਰੇਡੀ ਕੈਲਗਰੀ ਚੈਂਬਰ ਆਫ ਕਾਮਰਸ ਦਾ ਜਿਹੜਾ ਡਾਟਾ ਹੈ ਉਹ ਕਹਿੰਦਾ ਕਿ ਵੀ 55% ਲੋਕ ਸਮਝਦੇ ਨੇ ਵੀ ਰੈਫਰੈਂਡਮ ਦੀ ਇਹ ਜੋ ਵਾਜਾਤ ਹਰਕਤ ਚੱਲ ਰਹੀ ਹੈ, ਇਟਸ ਨੋਟ ਕਿ ਵੀ ਡੈਮੋਕ੍ਰੇਸੀ ਤਾਂ ਆਪਾਂ ਮੰਨਦੇ ਹਾਂ, ਬਟ ਜੋ ਕੁਛ ਕੀਤਾ ਜਾ ਰਿਹਾ ਉਹਦੇ ਨਾਲ ਆਮ ਬਿਜ਼ਨਸ ਨੂੰ ਵੀ ਕਾਫੀ ਨੁਕਸਾਨ ਜਿਹੜਾ ਪਹੁੰਚ ਰਿਹਾ। ਸੋ ਚਲਾਇਆ ਕਿਉਂ ਗਿਆ, ਮਿਲੀਅਨਸ ਆਫ ਡਾਲਰ ਜਿਹੜੇ ਨੇ ਖਰਚੇ ਜਾ ਰਹੇ ਨੇ, ਨੁਕਸਾਨ ਇੰਨਾ ਕੀਤਾ ਜਾ ਰਿਹਾ, ਉਸਦੇ ਬਾਵਜੂਦ ਫਿਰ ਪ੍ਰੀਮੀਅਰ ਨੇ ਪਹਿਲਾਂ ਤਾਂ ਆਪਣੇ ਪੱਤੇ ਖੋਲ੍ਹੇ ਨਹੀਂ, ਪਹਿਲਾਂ ਤਾਂ ਲੋਕ ਇਹੀ ਸਮਝ ਰਹੇ ਸੀ ਸਾਰੇ ਪਾਸੇ, NDP ਦਾ ਤੁਹਾਨੂੰ ਪਤਾ ਵੀ ਲਗਾਤਾਰ ਇਹਨਾਂ ਦੇ ਉੱਤੇ ਇਹ ਅਟੈਕ ਕੀਤੇ ਜਾ ਰਹੇ ਸੀਗੇ ਵੀ ਕਿਉਂਕਿ ਇਹਨਾਂ ਦੇ ਖੁਦ ਦੇ MLA ਜਿਹੜੇ ਨੇ ਉਹ ਲਗਾਤਾਰ ਰੈਫਰੈਂਡਮ ਦੇ ਵਿੱਚ ਪੇਸ਼ ਹੋ ਕੇ ਅਤੇ ਲੋਕਾਂ ਨੂੰ ਸਪੋਰਟ ਕਰਦੇ ਸੀ। ਜਿਵੇਂ ਜਿਵੇਂ ਹਾਲਾਤ ਚੇਂਜ ਹੋਣੇ ਸ਼ੁਰੂ ਹੋਏ ਅਤੇ ਪ੍ਰੀਮੀਅਰ ਨੇ ਵੀ ਆਪਣੇ ਪੈਰ ਜਿਹੜੇ ਪਿੱਛੇ ਨੂੰ ਪੁੱਟ ਲਏ, ਇਹ ਕਹਿਣਾ ਹੈ ਕਿ ਵੀ ਜਿਹੜੇ ਰੈਫਰੈਂਡਮ ਕਰਾਉਣ ਵਾਲੇ ਜਾਂ ਜਿਹੜੀ ਰਾਈਟ ਵਿੰਗ ਪਾਰਟੀ ਦੇ ਜਿਹੜੇ ਲੋਕ ਨੇ ਜਿਹੜੇ ਰੈਫਰੈਂਡਮ ਦੇ ਵਿੱਚ ਬਹੁਤ ਇੰਟਰਸਟ ਰੱਖ ਰਹੇ ਨੇ ਕਿ ਵੀ ਪ੍ਰੀਮੀਅਰ ਨੇ ਸਾਨੂੰ ਧੋਖਾ ਦਿੱਤਾ ਬੇਸਿਕਲੀ, ਕਿਉਂਕਿ ਹੁਣ ਇਹਨਾਂ ਨੇ ਅਨਾਊਂਸਮੈਂਟ ਇਹ ਕਰਨੀ ਸ਼ੁਰੂ ਕਰਤੀ ਕਿ ਵੀ ਮੈਂ ਕੈਨੇਡਾ ਦੇ ਨਾਲ ਰਹਿਣ 'ਚ ਇੰਟਰਸਟਡ ਹਾਂ, $4 ਮਿਲੀਅਨ ਵੀ ਖਰਚਿਆ ਐਡਵਰਟਾਈਜ਼ਮੈਂਟ ਦੇ ਉੱਤੇ ਲੋਕਾਂ ਨੂੰ ਐਜੂਕੇਟ ਕਰਨ ਵਾਸਤੇ ਪਤਾ ਲੱਗੇ। ਹੁਣ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਪਹਿਲਾਂ ਖੁਦ ਹੀ ਸ਼ੁਰੂਆਤ ਕੀਤੀ ਗਈ ਅਤੇ ਹੁਣ ਖੁਦ ਹੀ ਉੱਧਰਲੇ ਪਾਸੇ ਨੂੰ ਜਿਹੜਾ ਕੀਤਾ ਜਾ ਰਿਹਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪਿਛਲੇ ਕੁਛ ਇੱਕ ਦਿਨਾਂ ਤੋਂ ਲਗਾਤਾਰ ਸਾਹਮਣੇ ਆ ਰਹੀਆਂ। ਆਮ ਲੋਕ ਜਿਹੜੇ ਨੇ ਫਿਰ ਹੁਣ ਕਿੱਧਰਲੇ ਪਾਸੇ ਜਾਣ, ਬਟ ਇਮੀਗ੍ਰੈਂਟ ਭਾਈਚਾਰੇ ਵਾਸਤੇ ਜੋ ਮੈਂ ਸਮਝਦਾ ਵੀ ਕੋਈ ਹੋਰ

0: ਤਰੀਕਾ ਨਹੀਂ ਹੈਗਾ ਬਚਣ ਵਾਸਤੇ ਕਿ ਵੀ ਉਹਨਾਂ ਨੂੰ ਜਾ ਕੇ ਵੋਟ ਪਾਉਣੇ ਚਾਹੀਦੇ ਨੇ ਜੋ ਬਾਰ ਬਾਰ ਜਾ ਕੇ ਲੋਕ ਅਪੀਲ ਕਰਦੇ ਆ ਉਹਦੇ 'ਤੇ ਵੀ ਵਰਕਆਊਟ ਕਰਨਾ ਚਾਹੀਦਾ ਕਿ ਵੀ ਪਹਿਲੇ 9 ਸਵਾਲਾਂ ਦੇ ਜਵਾਬ 9 ਅਤੇ 10ਵੇਂ ਸਵਾਲ ਦਾ ਜਵਾਬ ਜਿਹੜਾ ਉਹ ਯੈਸ ਹੋਏਗਾ ਕਿ ਵੀ ਆਪਾਂ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਹਾਂ ਸੋ ਕਾਫ਼ੀ ਕੰਪਲੀਕੇਟਡ ਲੰਬੇ ਸਵਾਲ ਨੇ ਫਿਰ ਵੀ ਤੁਸੀਂ ਜਾ ਕੇ ਅਤੇ ਸਰਚ ਕਰੋ ਜੋ ਤੁਸੀਂ ਕਰਨਾ ਬਟ ਇਹ ਕੁਛ ਇੱਕ ਐਕਸਪਰਟ ਜਿਹੜੇ ਨੇ ਜਿਹੜੇ ਚਾਹੁੰਦੇ ਨੇ ਕਿ ਵੀ ਐਜ਼ ਏ ਇਮੀਗ੍ਰੈਂਟ ਹੋਣ ਦੇ ਨਾਤੇ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਧੱਕਾ ਨਾ ਹੋਵੇ ਇਹ ਉਹਨਾਂ ਦੇ ਜਵਾਬ ਜੋ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਿਹਾ ਸੋ ਪ੍ਰੋਗਰਾਮ ਦਾ ਸਮਾਂ ਜਿਹੜਾ ਜੀ ਆਲਮੋਸਟ ਸਮਾਪਤੀ ਵਾਲੇ ਪਾਸੇ ਪਹੁੰਚ ਗਿਆ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਲੈਂਦੇ ਬ੍ਰੇਕ ਤੋਂ ਬਾਅਦ ਫਿਰ ਵਾਪਸ ਮਿਲਦੇ ਹਾਂ ਅਤੇ ਛੋਟੀ ਜਿਹੀ ਗੱਲਬਾਤ ਕਰਦੇ ਹਾਂ
1: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ www.iwebguy.ca
2: एयरड्री अब आपकी फैमिली की सेहत को मिल गया है एक नया घर
3: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
2: मिलिए डॉक्टर मगर शाह और डॉक्टर समरीन रहमान से
3: हमारे तजुर्बाकार डॉक्टर्स आपको देते हैं मुकम्मल केयर
2: खवातीन की सेहत से लेकर बच्चों की देखभाल और रूटीन चेकअप्स तक इंग्लिश हिंदी और उर्दू में कंसल्टेशन दस्तियाब है
3: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं
2: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक
3: आपकी सेहत हमारी जिम्मेदारी
4: अपने बिजनेस को दीवारों से बाहर निकालिए और सीधे अपने ग्राहकों तक पहुंचाइए सबरंग रेडियो अब आता है लाइव आपके लोकेशन पर जहां होता है एनर्जी एक्साइटमेंट और रियल कनेक्शन चाहे हो आपकी शॉप ओपनिंग कोई खास इवेंट प्रोडक्ट लॉन्च या कम्युनिटी सेलिब्रेशन हम सिर्फ प्रमोशन नहीं करते हम आपके ब्रांड को एक यादगार अनुभव बना देते हैं हमारी टीम पहुंचती है आपके पास लोगों से जुड़ती है और आपकी पहचान को फैलाती है पूरे 250 किलोमीटर के नेटवर्क में ज्यादा पहचान ज्यादा भरोसा ज्यादा ग्राहक अपने बिजनेस को बनाइए खास दिखाइए सुनाइए और सेलिब्रेट कराइए आज ही बुक कीजिए सबरंग रेडियो के साथ आपका ब्रांड ऑन एयर भी और ऑन ग्राउंड भी Monday, Tuesday, Thursday and Friday, 7 to 8 p.m. Sunday, 1 to 5 p.m.
5: Asia Pacific Immigration Consulting Limited. Student visa, visitor visa, super visa, LMIE applications, family immigration, provincial nominee application, ਅਤੇ citizenship application ਵਿੱਚ ਲੰਬਾ ਤਜਰਬਾ ਤੇ ਮਹਾਰਤ ਰੱਖਦਾ ਹੈ। ਤੁਹਾਡੀ ਸਹੂਲਤ ਲਈ ਮੈਂ ਮਨਿੰਦਰ ਸਿੰਘ ਢਿੱਲੋਂ ਅਤੇ ਇੰਦਰਜੋਤ ਕੌਰ ਢਿੱਲੋਂ ਇੱਕੋ ਛੱਤ ਹੇਠ ਇਮੀਗ੍ਰੇਸ਼ਨ ਅਤੇ ਇੰਸ਼ੋਰੈਂਸ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਹਾਂ। ਸਾਨੂੰ ਸੰਪਰਕ ਕਰਨ ਲਈ 403-225-1111 ਮਨਿੰਦਰ ਸਿੰਘ ਢਿੱਲੋਂ ਏਸ਼ੀਆ ਪੈਸਿਫਿਕ ਇਮੀਗ੍ਰੇਸ਼ਨ ਕੰਸਲਟਿੰਗ ਲਿਮਿਟਡ
6: ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ
5: 403-225-1111.
4: From the heart of Calgary to every corner within a 250 kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way. Only on Sabrang Radio, your voice across every mile. Visit our official website, www.sabrang.ca,

0: ਸੋ ਇਹ ਸੀਗਾ ਜੀ ਅੱਜ ਦਾ ਪ੍ਰੋਗਰਾਮ ਜਿਹੜਾ ਤੁਸੀਂ ਸੁਣਿਆ ਤੇ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ ਪ੍ਰੋਗਰਾਮ ਜੇ ਕੋਈ ਖਬਰ ਜਾਂ ਕੋਈ ਗੱਲਬਾਤ ਸ਼ੇਅਰ ਕਰਨੀ ਚਾਹੋ ਤੇ 4030400203 ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਇਸ ਤੋਂ ਇਲਾਵਾ ਵਧੀਆ ਵੈਬਸਾਈਟ ਬਣਾਉਣਾ ਚਾਹੁੰਦੇ ਹੋ ਆਪਣੇ ਬਿਜ਼ਨਸ ਨੂੰ ਹੋਰ ਚਾਰ ਚੰਦ ਲਵਾਉਣਾ ਚਾਹੁੰਦੇ ਹੋ ਜਾਂ ਆਨਲਾਈਨ ਦੀ ਦੁਨੀਆਂ ਦੇ ਵਿੱਚ AI ਦੇ ਨਾਲ ਕੁਛ ਕੰਮ ਕਰਵਾਉਣਾ ਚਾਹੁੰਦੇ ਹੋ ਤੇ 4034400203 ਤੇ ਸੰਪਰਕ ਕਰ ਸਕਦੇ ਜਾਂ i-webguide.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਜਿਹੜੀ ਲਈ ਜਾ ਸਕਦੀ ਆਉਣ ਵਾਲੇ ਟਾਈਮ 'ਚ ਹੋਰ ਗੱਲਾਂ ਬਾਤਾਂ ਅਤੇ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਅੱਜ ਦਾ ਪ੍ਰੋਗਰਾਮ ਜਿਹੜਾ ਇੱਥੇ ਹੀ ਸਮਾਪਤ ਕਰਨ ਦੀ ਇਜਾਜ਼ਤ ਦਿਓ ਜੀ ਥੈਂਕ ਯੂ ਵੈਰੀ ਮੱਚ ਗੁੱਡ ਨਾਈਟ ਐਂਡ ਸ਼ਬਾ ਖੈਰ ਟੂ ਆਲ ਜੀ ਥੈਂਕ ਯੂ
1: The time is 5 p.m. You are listening to Fairchild Radio CHKF FM 94.7, a multicultural radio station in Calgary.

94.7 FM ਤੇ ਮੈਂ ਤੁਹਾਡਾ ਹੋਸਟ ਡਾਂਸ ਦੇ ਪ੍ਰੋਗਰਾਮ ਡਾਂਸ ਦੇ ਲਾਈਵ ਇਨ ਲੋਕ ਸਾਥ ਲੈ ਕੇ ਹਾਜ਼ਰ ਹਾਂ ਬਹੁਤ ਬਹੁਤ ਧੰਨਵਾਦ ਨਿੱਘਾ ਸਵਾਗਤ ਹੈ ਨਿੱਘੀ ਜੀ ਆਇਆਂ ਤੁਸੀਂ ਜਿੱਥੇ ਵੀ ਬੈਠੇ ਪ੍ਰੋਗਰਾਮ ਸੁਣ ਰਹੇ ਹੋ ਤੇ ਅੱਜ ਕੁਛ ਮਹਿਮਾਨ ਸ਼ਾਮਿਲ ਹੋਣਗੇ ਸਪੋਰਟਸ ਨਾਲ ਸੰਬੰਧਿਤ ਗੱਲਾਂ ਬਾਤਾਂ ਕਰਾਂਗੇ ਉਦੋਂ ਬਾਅਦ ਕਾਫੀ ਸਾਰੀਆਂ ਗੱਲਾਂ ਬਾਤਾਂ ਲੋਕਲ ਤੇ ਕਰਨ ਵਾਲੀਆਂ ਨੇ ਪੰਜਾਬ ਦੀ ਪੋਲੀਟਿਕਸ ਤੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ ਜਿੰਨੀਆਂ ਕਿ ਹੋ ਸਕੀਆਂ ਕਿਉਂਕਿ ਗੱਲਾਂ ਬਾਤਾਂ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ ਤੇ ਟਾਈਮ ਘੱਟ ਜਾਂਦਾ ਪਰ ਜਿੰਨਾ ਕੁ ਵੀ ਹੋ ਸਕਿਆ ਆਪਾਂ ਕੋਸ਼ਿਸ਼ ਕਰਾਂਗੇ ਜੋ ਗੱਲਾਂ ਬਾਤਾਂ ਦਾ ਸੰਬੰਧ ਆਪਣੇ ਨਾਲ ਸਿੱਧਾ ਉਹੀ ਗੱਲਾਂ ਬਾਤਾਂ ਆਪਾਂ ਇੱਥੋਂ ਕਰਦੇ ਹਾਂ ਤੇ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੁਸੀਂ ਕਾਲ ਕਰਨ

ਹੋਵੇ 4037179747। ਫੋਨ ਨੰਬਰ ਹੈ 4037179947। ਮੈਂ ਥੋੜ੍ਹੀ ਦੇਰ ਪਹਿਲਾਂ ਹੀ ਓਪਰੇਟਰ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਯਾਰ ਫੋਨ ਥੋੜ੍ਹਾ ਜਿਹਾ ਤੁਸੀਂ ਕੰਪਲੀਕੇਟਡ ਜਿਹਾ ਕਰਤਾ, ਕਾਲਾਂ ਲੈਣੀਆਂ ਹੁੰਦੀਆਂ ਨੇ। ਕਹਿੰਦਾ ਇੰਟਰਨੈਟ ਫੋਨ ਹੈ ਹੁਣ, ਚੇਂਜ ਹੋ ਗਿਆ ਅਤੇ ਅੱਗੇ ਵਾਂਗੂ ਸਿੱਧਾ ਪੱਧਰਾ ਜਿਹਾ ਨਹੀਂ ਹੈਗਾ। ਸੋ ਮੈਂ ਕਿਹਾ ਸੀ, ਮੈਂ ਕਿਹਾ ਸਿੱਧਾ ਪੱਧਰਾ ਜਿਹਾ ਕਰ ਦੇ, ਸਾਨੂੰ ਬਾਹਲਾ ਹੀ ਛੰਗਣ ਮੰਗਣਾ ਦੀ ਜ਼ਰੂਰਤ ਨਹੀਂ, ਅਤੇ ਅਗਲੇ ਵੀਕ ਤੋਂ ਸ਼ਾਇਦ ਸਿੱਧਾ ਪੱਧਰਾ ਕਰਾ ਲਾਂਗੇ। ਪਰ ਫਿਰ ਵੀ ਜੇ ਤੁਸੀਂ ਕਾਲ ਕਰਨਾ ਹੋਵੇ 4037179947 'ਤੇ ਫੋਨ ਕਰਕੇ ਸ਼ਾਮਿਲ ਹੋ ਸਕਦੇ ਹੋ। ਕਮਰਸ਼ਲ ਸੁਨੇਹੇ ਲੈ ਲਈਏ, ਉਦੋਂ ਬਾਅਦ ਫਿਰ ਆਪਾਂ ਅਗਲੀਆਂ ਗੱਲਬਾਤਾਂ ਤੋਰਾਂਗੇ। ਮੈਗਾ ਸੰਧ ਪੰਜਾਬ ਗਰੋਸਰੀ ਸਟੋਰ ਸਾਡੇ ਸਪੋਂਸਰ ਨੇ, 7 ਲੋਕੇਸ਼ਨਾਂ ਹੋ ਗਈਆਂ ਨੇ, 3690 ਵੈਸਟ ਵਿੰਡ ਡਰਾਈਵ, ਵੈਸਟ ਵਿੰਡ ਸੁਪਰ ਸਟੋਰ ਦੇ ਬਿਲਕੁਲ ਸਾਹਮਣੇ, ਚੌਂਟ ਐਵਨਿਊ ਐਂਡ ਫਾਲਕਨ ਰਿਜ ਬੁਲੇਵਾਰਡ, 80 ਐਵਨਿਊ ਐਂਡ ਟੈਰਾਡੇਲ ਡਰਾਈਵ ਦੇ ਕਾਰਨਰ ਤੇ, 104 ਐਵਨਿਊ ਐਂਡ ਮੇਟੀ ਸਟ੍ਰੇਲ ਸਿਟੀ ਸਕੇਪ ਸਕੇਅਰ, 128 ਐਵਨਿਊ ਰੈਡ ਐਂਬਰ ਗੇਟ ਰੈਡ ਸਟੋਨ ਤੇ, 144 ਐਵਨਿਊ ਕਰਿੰਗਟਨ ਬੁਲਵਰਡ ਕਰਿੰਗਟਨ ਐਂਡ 8 ਦੇ ਵਿੱਚ 7ਵੀਂ ਲੋਕੇਸ਼ਨ ਮੇਨ ਸਟ੍ਰੀਟ 'ਤੇ ਖੁੱਲ੍ਹ ਗਈ ਹੈ। ਸਾਰੀਆਂ ਲੋਕੇਸ਼ਨਾਂ ਤੋਂ ਤਾਜ਼ਾ ਸਬਜ਼ੀਆਂ, ਫਲ, ਫਰੂਟ, ਘਰਾਂ 'ਚ ਵਰਤਣ ਵਾਲਾ ਸਮਾਨ, ਭਾਰਤੀ ਪਾਕਿਸਤਾਨੀ ਗਰੋਸਰੀ ਤੁਸੀਂ ਲੈ ਸਕਦੇ ਹੋ। ਸਾਂਝਾ ਨੰਬਰ ਸਾਰੀਆਂ ਲੋਕੇਸ਼ਨਾਂ ਦਾ ਇੱਕੋ ਹੀ ਹੈ, 403-835-2222। ਰਿਲਾਇੰਸ ਲੀਗਲ ਗਰੁੱਪ, ਕੋਈ ਵੀ ਲੀਗਲ ਸਲਾਹ ਮਸ਼ਵਰਾ ਕਰਨਾ ਹੈ, ਰੀਅਲ ਸਟੇਟ, ਪਰਸਨਲ ਇੰਜਰੀ, ਇਮੀਗ੍ਰੇਸ਼ਨ, ਫੈਮਿਲੀ ਲਾਅ ਜਾਂ ਕੋਈ ਕ੍ਰਿਮੀਨਲ ਕੇਸ ਤੁਹਾਡੇ 'ਤੇ ਬਣ ਗਿਆ, 403-285-7070 ਫੋਨ ਨੰਬਰ, 403-285-7070। ਏਵਨ ਟੋਇੰਗ ਸਪੈਸ਼ਲਾਈਜ਼ ਕਰਦੇ ਨੇ ਹੈਵੀ ਡਿਊਟੀ ਟੋਇੰਗ ਦੇ ਵਿੱਚ, ਗ੍ਰੈਵਲ ਟਰੱਕ, ਸੈਮੀ ਟਰੱਕ, 5-ਟਨ ਟਰੱਕ ਖਰਾਬ ਹੋ ਗਿਆ ਤਾਂ ਏਵਨ ਟੋਇੰਗ ਵਾਲੇ ਕਹਿੰਦੇ ਰੇਟ ਤੁਹਾਡੀ ਪਸੰਦ ਦਾ ਹੋਊਗਾ, ਆਵਰਲੀ ਜਾਂ ਫਲੈਟ ਰੇਟ ਜਿਹੜਾ ਤੁਹਾਨੂੰ ਚੰਗਾ ਲੱਗੂਗਾ ਜਾਂ ਤੁਹਾਨੂੰ ਲੱਗੂ ਕਿ ਤੁਹਾਨੂੰ ਸਸਤਾ ਪਊਗਾ। ਫੋਨ ਨੰਬਰ 403-470-8697 ਹੈ, 403-470-8697। ਈਵਨ ਟੋਇੰਗ ਸਪੈਸ਼ਲਾਈਜ਼ ਕਰਦੇ ਨੇ ਹੈਵੀ ਡਿਊਟੀ ਟੋਇੰਗ ਦੇ ਵਿੱਚ, ਪੀ ਐਂਡ ਜੀ ਐਕਸਕਾਵੇਟਿੰਗ ਐਂਡ ਡੈਮੋਲੀਸ਼ਨ, ਪੁਰਾਣੇ ਘਰ ਢਾਹ ਕੇ ਜਾਂ ਨਵੀਂ ਸਬ ਡਿਵੀਜ਼ਨ ਲਾਡੇ ਕਰਵਾਉਣਾ ਹੈ। ਗੁਰਮੀਤ ਗਿੱਲ ਕੰਪਲੀਟ ਪੈਕੇਜ ਦਿੰਦੇ ਨੇ ਡੈਮੋਲੀਸ਼ਨ ਐਕਸਕਾਵੇਟਿੰਗ ਐਂਡ ਸਰਵਿਸਿਜ਼ ਦਾ, 403-818-2821 ਉਹਨਾਂ ਦਾ ਨੰਬਰ ਹੈ, 403-818-2821। ਰਿਊ ਬੈਂਕਟ ਹਾਲ, ਕੋਈ ਛੋਟੀ ਵੱਡੀ ਪਾਰਟੀ, ਵੈਡਿੰਗ, ਰਿਸੈਪਸ਼ਨ, ਬਰਥਡੇ ਜਾਂ ਕੋਈ ਰਾਜਨੀਤਿਕ, ਸਮਾਜਿਕ, ਕਲਚਰਲ ਇਕੱਠ ਕਰਨਾ ਹੈ ਤਾਂ 403-633-2000 ਨੰਬਰ ਹੈ, 403-633-2000 'ਤੇ ਫੋਨ ਕਰਕੇ ਬੁਕਿੰਗ ਲਈ ਕਾਲ ਕਰ ਸਕਦੇ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਪੋਂਸਰਾਂ ਦਾ, ਜੰਬੇ ਅਰਸੇ ਤੋਂ ਸਪੋਰਟ ਕਰੇ, ਧੰਨਵਾਦ ਹੈ ਤੁਹਾਡਾ। ਤੁਸੀਂ ਟੈਕਸਟ ਮੈਸੇਜ ਕਰਦੇ ਹੋ, ਹਾਲ ਚਾਲ ਪੁੱਛਦੇ ਹੋ, ਠੀਕ ਹੈ ਜੀ, ਪਰ 100% ਨਹੀਂ, ਕਾਫੀ ਕੂਫੀ ਨਾਲ ਰੱਖੀ ਹੈ, ਫਿਰ ਗਲਾ ਜਿਹਾ ਕਹਿੰਦਾ ਤੁਹਾਡੇ ਨਾਲ ਬਾਤਾਂ 2 ਘੰਟੇ ਕਰਨੀਆਂ ਅਤੇ ਪਰ ਮੌਸਮ ਹੈ ਨਾ, ਕਦੇ ਠੰਡਾ ਕਦੇ ਗਰਮ, ਮੇਰਾ ਖਿਆਲ ਹੈ ਇਹਦੇ ਕਿ ਇਹ ਹੈ ਬਾਹਰ ਵਾਇਰਸ ਜਾਂ ਚੱਲ ਰਿਹਾ ਅਤੇ ਪਰ ਗੱਡੀ 'ਚ ਹੈ ਪੂਰੀ ਅਤੇ ਤੁਹਾਡੀਆਂ ਨੇ। ਬਲੱਡ ਡੋਨੇਸ਼ਨ ਕੈਂਪ ਬਾਈ ਸਿੱਖ ਨੇਸ਼ਨਸ ਜਿਹੜਾ ਹਰ ਸਾਲ ਹੁੰਦਾ, ਐਤਕੀ ਫੇਰ 7 ਨਵੰਬਰ 14 ਅਤੇ 21 ਨੂੰ 9 ਵਜੇ ਤੋਂ ਲੈ ਕੇ 2 ਵਜੇ ਤੱਕ ਹੋਵੇਗਾ। ਪਾਰਲੋ ਟ੍ਰੇਲ 27 ਐਵਨਿਊ 'ਤੇ ਰੋਇਲ ਹੋਟਲ, ਜਿਹੜਾ ਪਹਿਲਾਂ ਵੀ ਲੋਕੇਸ਼ਨ ਉਹੀ ਹੁੰਦੀ ਹੈ। ਸੋ ਬਲੱਡ ਡੋਨੇਸ਼ਨ ਦੇ ਲਈ ਤੁਸੀਂ ਰਜਿਸਟਰੇਸ਼ਨ ਕਰਾਉਣ ਦੇ ਲਈ ਫੋਨ ਕਰ ਸਕਦੇ ਹੋ 403-617-9045, 403-681-8698
8689 ਜਾਂ ਫਿਰ 403-605-6604 403-605-6604 ਤੇ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ ਬਲੱਡ ਡੋਨੇਸ਼ਨ ਦੇ ਕੈਂਪ ਬਾਰੇ। ਇਹ ਸਨ ਸਾਡੇ ਸਪੋਂਸਰਸ ਤੇ ਹੁਣ ਸਿਟੀ ਨਾਲ ਸੰਬੰਧਿਤ ਗੱਲਾਂ ਬਾਤਾਂ ਆਪਾਂ ਪਹਿਲਾਂ ਕਰ ਲਈਏ। ਮਹਿਮਾਨ ਮੇਰੇ ਕੋਲ ਪਹੁੰਚਣੇ ਚਾਹੀਦੇ ਸੀ 5:15 ਤੱਕ, ਹਾਲੇ 5-7 ਮਿੰਟ ਰਹਿੰਦੇ ਆ ਤੇ ਉਦੋਂ ਬਾਅਦ ਫਿਰ ਆਪਾਂ ਬਾਕੀ ਗੱਲਾਂ ਬਾਤਾਂ ਕਰ ਲਾਂਗੇ। ਸਭ ਤੋਂ ਵਧੀਆ ਗੱਲ ਇੱਕ ਜਿਹੜੀ ਪ੍ਰੋਵਿੰਸ਼ੀਅਲ ਗੌਰਮੈਂਟ ਕਰ ਰਹੀ ਹੈ, ਲੈਜਿਸਲੇਸ਼ਨ ਇੰਟਰੋਡਿਊਸ ਕਰ ਰਹੀ ਹੈ ਫਾਲ ਸੈਸ਼ਨ ਦੇ ਵਿੱਚ, ਜਿਹੜੀ ਗਾਰਬੇਜ ਡੰਪਿੰਗ ਦੀ ਆਪਾਂ ਬਹੁਤ ਸਾਰੀ ਗੱਲਬਾਤ ਪਹਿਲਾਂ ਕਰਦੇ ਵੀ ਰਹੇ ਹਾਂ। ਸੋਸ਼ਲ ਮੀਡੀਆ 'ਤੇ ਆਪਾਂ ਬਹੁਤ ਕੁਝ ਦੇਖਦੇ ਹਾਂ ਕਿ ਲੋਕ ਸੁਧਰਦੇ ਨਹੀਂ ਤੇ ਰਾਤ ਬਰਾਤੇ ਥੋੜ੍ਹੇ ਬਹੁਤੇ ਪੈਸੇ ਬਚਾਉਣ ਦੀ ਖਾਤਰ ਕਿਤੇ ਨਾ ਕਿਤੇ ਖੇਤਾਂ 'ਚ ਬਾਹਰ ਸੜਕਾਂ ਦੇ ਆਲੇ ਦੁਆਲੇ ਸਿੱਟੇ ਆਉਂਦੇ ਸੀਗੇ। ਇਹਦੇ ਬਾਰੇ ਕਾਫੀ ਚਰਚਾ ਪਾਸਟ ਦੇ ਵਿੱਚ ਹੋਈ ਤਾਂ ਹੁਣ ਪ੍ਰੋਵਿੰਸ਼ੀਅਲ ਗੌਰਮੈਂਟ ਜਿਹੜੀ ਹੈਗੀ ਹੈ ਲੈਜਿਸਲੇਸ਼ਨ ਇੰਟਰੋਡਿਊਸ ਕਰ ਰਹੀ ਹੈ ਇਲੀਗਲ ਡੰਪਿੰਗ ਦੇ ਲਈ। ਜਿਹੜੀ ਫਾਈਨ ਹੈ ਉਹ ਬਹੁਤ ਵਧਾ ਰਹੀ ਹੈ। ਚੰਗੀ ਗੱਲ ਹੈ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਕਿ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ। ਇਹਨਾਂ ਦੇ ਲਈ ਕੁਛ ਨਾ ਕੁਛ ਕਰਨਾ ਪੈਣਾ। ਦੋ ਚਾਰ ਟੰਗੇ ਗਏ ਫਿਰ ਉਹਨਾਂ ਦਾ ਸੋਸ਼ਲ ਮੀਡੀਆ 'ਤੇ ਵੀ ਥੋੜ੍ਹਾ ਜਿਹਾ ਆਵੇ ਵੀ ਆਹ ਜਿਹੜੇ ਠੋਕੇ 10-10 ਹਜ਼ਾਰ 'ਚ 15-15-20-20 ਹਜ਼ਾਰ 'ਚ, ਤਾਂ ਹੀ ਫਿਰ ਅਕਲ ਆਊਗੀ ਬਾਕੀ ਲੋਕਾਂ ਨੂੰ। ਕਿਉਂਕਿ ਜਦੋਂ ਤੁਹਾਡੇ ਲਈ ਇੰਨਾ ਵਧੀਆ ਸਿਸਟਮ ਸੈਟਅਪ ਕੀਤਾ ਹੋਇਆ ਇੱਕ ਤੇ ਬਹੁਤਾ ਮਹਿੰਗਾ ਵੀ ਨਹੀਂ ਹੈਗਾ, ਥੋੜ੍ਹੇ ਬਹੁਤੇ ਪੈਸਿਆਂ ਵਿੱਚ ਜਾ ਕੇ ਤੁਸੀਂ ਬੜੇ ਆਰਾਮ ਨਾਲ ਉੱਥੇ ਸਮਾਨ ਆਪਦਾ ਸਿੱਟ ਸਕਦੇ ਹੋ। ਨਾ ਵੀ ਹੋਵੇ ਤਾਂ ਹਰ ਸਮਰ ਦੇ ਵਿੱਚ ਹਰ ਮਹੀਨੇ ਹੀ ਕਿਸੇ ਨਾ ਕਿਸੇ ਕਮਿਊਨਿਟੀ ਵੱਲੋਂ ਕਮਿਊਨਿਟੀ ਕਲੀਨਅਪ ਰੱਖੀ ਜਾਂਦੀ ਹੈ ਤੁਹਾਡੇ ਨੇੜੇ। ਕੋਈ ਸੈਡਰਲਜ 'ਚ, ਕੋਈ ਜੈਨਸਿਸ ਸੈਂਟਰ, ਕੋਈ ਕੋਰਲ ਸਪ੍ਰਿੰਗ 'ਚ ਕਮਿਊਨਿਟੀ, ਚਾਹੇ ਵਾਈਟ ਹੋਰਨ ਕਮਿਊਨਿਟੀ ਹਾਲ। ਸੋ ਬਕਾਇਦਾ ਸਾਰਾ ਦਿਨ ਉੱਥੇ ਤਕਰੀਬਨ ਤੁਸੀਂ ਗਾਰਬੇਜ ਫਰੀ ਸਿੱਟ ਸਕਦੇ ਹਾਂ। ਇਸ ਦੇ ਬਾਵਜੂਦ ਵੀ ਲੋਕ ਜਿਹੜੇ ਹੈ ਹਟਦੇ ਨਹੀਂ ਤਾਂ ਫਿਰ ਇਹ ਆਬਵੀਅਸਲੀ ਇਹ ਕਾਨੂੰਨ ਬਣਾਉਣਾ ਹੀ ਪਿਆ। ਬਹੁਤ ਸਾਰੇ ਕਾਨੂੰਨ ਇਸੇ ਤਰ੍ਹਾਂ ਹੀ ਬਣੇ ਹੋਏ ਆ, ਜ਼ਰੂਰਤ ਨਹੀਂ ਸੀ ਉਹਨਾਂ ਕਾਨੂੰਨਾਂ ਦੀ, ਪਰ ਸਿਸਟਮ ਨੂੰ ਲੋਕ ਮਜਬੂਰ ਕਰ ਦਿੰਦੇ ਵੀ ਨਹੀਂ ਇੱਦਾਂ ਨਹੀਂ ਕੰਮ ਚੱਲਣਾ, ਤੁਸੀਂ ਕਾਨੂੰਨ ਬਣਾਓਗੇ ਫਿਰ ਹੀ ਅਸੀਂ ਸੁਧਰਾਂਗੇ। ਸੋ ਹੁਣ ਜਿਹੜਾ ਫਾਈਨ ਦਾ ਰੇਂਜ ਹੈ ਇਲੀਗਲ ਡੰਪਿੰਗ ਲਈ $10,000 ਤੋਂ ਲੈ ਕੇ $1,00,000 ਤੱਕ ਇੰਡੀਵਿਜੁਅਲ, ਜੇ ਕੋਈ ਬੰਦਾ ਆਮ ਸਿੱਟਦਾ। ਪਰ ਜੇ ਕੋਈ ਕੰਪਨੀ ਹੈ, ਕਈ ਜਿਹੜੇ ਕੰਸਟਰਕਸ਼ਨ ਵਾਲੇ ਹੈ, ਟਰੇਡਸਮੈਨ ਹੈ, ਕਿਸੇ ਟਰੱਕ 'ਤੇ ਕੋਈ ਕੰਪਨੀ ਦਾ ਬੈਨਰ ਲੱਗਿਆ ਹੋਇਆ ਤਾਂ ਫਿਰ ਫਾਈਨ 1,00,000 ਤੋਂ ਸ਼ੁਰੂ ਹੁੰਦਾ 1,000,000 ਤੱਕ। ਵਰਸ ਕੇਸ ਸਿਨੈਰੀਓ ਦੇ ਵਿੱਚ 30 ਦਿਨ ਤੋਂ ਲੈ ਕੇ 6 ਮਹੀਨੇ ਸਜ਼ਾ ਵੀ ਹੋ ਸਕਦੀ ਹੈ। ਸੋ ਇਸ ਕਰਕੇ ਇਹ ਧਿਆਨ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਪ੍ਰੋਵਿੰਸ ਨੇ ਦੱਸਿਆ ਕਿ ਸਿਟੀ ਆਫ ਕੈਲਗਰੀ ਨੂੰ 30,000 ਸ਼ਿਕਾਇਤਾਂ ਗਈਆਂ ਨੇ, ਜਿਹਦੇ ਵਿੱਚ 9,000 ਸਰਵਿਸ ਰਿਕੁਐਸਟ ਡਿਊ ਟੂ ਇਲੀਗਲ ਡੰਪਿੰਗ। ਕਿਉਂਕਿ ਜਦੋਂ ਕਿਤੇ ਇਲੀਗਲ ਡੰਪਿੰਗ ਹੁੰਦੀ ਹੈ ਤਾਂ ਫਿਰ ਉਹ ਸਿਟੀ ਨੂੰ ਕਾਲ ਜਾਂਦੀ ਹੈ, ਫਿਰ ਸਿਟੀ ਵਾਲੇ ਚੱਕਣ ਜਾਂਦੇ ਆ ਤੇ 165 ਦੇ ਕਰੀਬ ਟਿਕਟਾਂ ਵੀ ਦਿੱਤੀਆਂ ਗਈਆਂ, 3 ਜਗ੍ਹਾ 'ਤੇ ਫਾਈਨ ਵੀ ਹੋਇਆ। ਪਰ ਮਸਲਾ ਇਹ ਹੈ ਕਿ ਹੁਣ ਜੇ ਕੋਈ ਫੜਿਆ ਜਾਊ ਤਾਂ ਹੀ ਹੈ। ਇਸ ਕਰਕੇ ਸਾਨੂੰ ਜਿਹੜੇ ਐਜ਼ ਅ ਸਿਟੀਜ਼ਨ ਵੀ ਸਟੈਪ ਅਪ ਕਰਨਾ ਪਊਗਾ ਕਿਉਂਕਿ ਇਕੱਲੀਆਂ ਸਰਕਾਰਾਂ ਕੁਛ ਨਹੀਂ ਕਰ ਸਕਦੀਆਂ ਹੁੰਦੀਆਂ, ਸਰਕਾਰਾਂ ਕਾਨੂੰਨ ਬਣਾ ਸਕਦੀਆਂ ਹੁੰਦੀਆਂ ਨੇ। ਸਾਨੂੰ ਵੀ ਸਟੈਪ ਅਪ ਕਰਨਾ ਪਊਗਾ ਕਿਉਂਕਿ ਜਿਹੜੀ ਚੱਲ ਹੋ ਵਾਲੀ ਵਿਰਤੀ ਸਾਡੀ ਹੈਗੀ

ਹੈ ਨਾ ਉਹਦੇ ਵਿੱਚੋਂ ਵੀ ਨਿਕਲ ਕੇ ਸਾਨੂੰ ਵੀ ਜਿੱਥੇ ਵੀ ਕੋਈ ਦੱਸਦਾ ਕਿ ਇਲੀਗਲ ਡੰਪਿੰਗ ਹੈ ਜੇ ਹੋਰ ਨਹੀਂ ਕੁਛ ਸਕਦੇ ਉਹਦੀ ਫੋਟੋ ਖਿੱਚ ਲਓ ਪ੍ਰੋਵਿੰਸ਼ੀਅਲ ਪਲੇਟ ਦੀ ਟਾਈਮ ਤੇ ਡੇਟ ਨੋਟ ਕਰ ਲਓ ਤੇ ਚੁੱਪ ਕਰਕੇ ਪੁਲਿਸ ਨੂੰ ਫੋਨ ਕਰ ਲਓ ਅਗਲੇ ਬਾਕੀ ਆਪੇ ਲੱਭ ਲੈਣਗੇ ਤੁਹਾਨੂੰ ਜ਼ਿਆਦਾ ਐਫਰਟਸ ਕਰਨ ਦੀ ਜ਼ਰੂਰਤ ਨਹੀਂ ਉਹਨਾਂ ਨਾਲ ਕੌਨਫਰੰਟ ਕਰਨ ਦੀ ਜ਼ਰੂਰਤ ਨਹੀਂ ਉਹਨਾਂ ਨਾਲ ਕੋਈ ਆਰਗੂਮੈਂਟ ਕਰਨ ਦੀ ਕੋਈ ਜ਼ਰੂਰਤ ਨਹੀਂ ਸਿਰਫ ਵਹੀਕਲ ਦੀ ਫੋਟੋ ਖਿੱਚ ਲਓ ਅਤੇ ਉਹ ਟਾਈਮ ਡੇਟ ਨੋਟ ਕਰਕੇ ਪੁਲਿਸ ਨੂੰ ਫੋਨ ਕਰ ਦਿਓ ਸਿਟੀ ਨੂੰ ਫੋਨ ਕਰ ਦਿਓ ਸੋ ਆਪੇ ਉਹਦਾ ਪ੍ਰਬੰਧ ਹੋ ਜੂਗਾ ਇਸ ਕਰਕੇ ਇਹ ਸਾਰਿਆਂ ਨੂੰ ਪਾਰਟੀਸਪੇਟ ਕਰਨਾ ਪੈਂਦਾ ਜੇ ਕਾਨੂੰਨ ਪ੍ਰੋਵਿੰਸ਼ੀਅਲ ਗੌਰਮੈਂਟ ਬਣਾ ਰਹੀ ਹੈ ਲੈਜਿਸਲੇਸ਼ਨ ਲਿਆ ਰਹੀ ਹੈ ਅਤੇ ਐਟ ਦ ਸੇਮ ਟਾਈਮ ਸਾਨੂੰ ਵੀ ਐਜ਼ ਏ ਸਿਟੀਜ਼ਨ ਜਿਹੜਾ ਹੈਗਾ ਆਪਣਾ ਰੋਲ ਅਦਾ ਕਰਨਾ ਚਾਹੀਦਾ ਇਹ ਸੀਗੀ ਇਲੀਗਲ ਗਾਰਬੇਜ ਡੰਪਿੰਗ ਨਾਲ ਸੰਬੰਧਿਤ ਗੱਲਬਾਤ ਹੁਣ ਜਿਹੜਾ ਪਾਣੀ ਦਾ ਬਿੱਲ ਅਤੇ ਪ੍ਰਾਪਰਟੀ ਟੈਕਸ ਦਾ ਬਿੱਲ ਆਪਾਂ ਕਾਫੀ ਗੱਲਾਂ ਬਾਤਾਂ ਕਰਦੇ ਰਹੇ ਹਾਂ ਅਤੇ ਉਹਦੇ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਅਤੇ ਮੇਰੇ ਕੋਲ ਗੈਸਟ ਵੀ ਪਹੁੰਚ ਰਹੇ ਆ ਪਹਿਲਾਂ ਉਹਨਾਂ ਨਾਲ ਗੱਲਾਂ ਬਾਤਾਂ ਕਰ ਲਈਏ ਕਿਉਂਕਿ ਲਿਵਿੰਗ ਕੋਸਟ ਹੈ ਜਿਹੜੀ ਉਹ ਵਧੀ ਜਾਂਦੀ ਹੈ ਕੋਸਟ ਆਫ ਲਿਵਿੰਗ ਹਰ ਪਾਸੋਂ ਵਧੀ ਜਾਂਦੀ ਹੈ ਲੋਕਾਂ ਦੀਆਂ ਤਨਖਾਹਾਂ ਉੱਥੇ ਹੀ ਹੈ ਪਿਛਲੇ ਦਿਨ ਇੱਕ ਪੈਨਲ ਸੀ ਕਿਤੇ ਡਿਸਕਸ਼ਨ ਕੋਈ ਉਹਦੇ ਵਿੱਚ ਮੈਂ ਇੱਕ 85 ਸਾਲ ਦੀ ਔਰਤ ਦੀ ਸਟੇਟਮੈਂਟ ਦੁੱਖ ਭਰੀ ਕਹਾਣੀ ਸੁਣ ਰਿਹਾ ਸੀਗਾ ਤਾਂ ਉਹ ਸੁਣ ਕੇ ਆਪਾਂ ਨੂੰ ਤਾਂ ਆਮ ਲੋਕਾਂ ਨੂੰ ਮਹਿਸੂਸ ਹੁੰਦਾ ਪਰ ਪੋਲੀਟੀਸ਼ੀਅਨਸ ਨੂੰ ਮਹਿਸੂਸ ਹੁੰਦਾ ਕਿ ਜਾਂ ਉਹਨਾਂ ਦਾ ਅੰਦਰ ਜਾਂ ਮਰਿਆ ਹੁੰਦਾ ਇਹ ਨਹੀਂ ਕਹਿ ਸਕਦੇ ਜਦੋਂ ਉਹ ਇਹੋ ਜਿਹੇ ਜਿਹੜੇ ਸੀਨੀਅਰਸ ਦੀਆਂ ਗੱਲਾਂ ਸੁਣਦੇ ਆ ਕਹਾਣੀਆਂ ਸੁਣਦੇ ਆ ਜਿਹੜੇ ਫਿਕਸਡ ਇਨਕਮ 'ਤੇ ਆ ਤਾਂ ਜ਼ਰੂਰ ਇਹ ਸੋਚਣ ਲਈ ਮਜਬੂਰ ਹੋਣਾ ਪੈਂਦਾ ਵੀ ਯਾਰ ਆਫਟਰ ਆਲ ਕਿੱਥੋਂ ਕੁ ਤੱਕ ਕਦੋਂ ਕੁ ਤੱਕ ਇਹ ਕਹਾਣੀ ਚੱਲਦੀ ਰਹੂਗੀ ਪਾਣੀ ਦਾ ਬਿੱਲ ਹੁਣ ਕੈਲਗਰੀ ਦੇ ਵਿੱਚ ਰਿਪੋਰਟ ਜੋ ਸਿਟੀ ਐਡਮਿਨਿਸਟ੍ਰੇਸ਼ਨ ਦੇ ਰਹੀ ਹੈ ਸੁਜੈਸਟ ਕਰ ਰਹੀ ਹੈ 19.9% ਡਰਿੰਕਿੰਗ ਵਾਟਰ 15.2% ਵੇਸਟ ਵਾਟਰ 5.8% ਸਟਾਰਮ ਵਾਟਰ ਈਚ ਈਅਰ ਬਿਟਵੀਨ 27 to 2030 ਤੋਂ 2030 ਦੇ ਵਿੱਚ ਜਿਹੜਾ ਤੁਹਾਡਾ ਪੀਣ ਵਾਲਾ ਪਾਣੀ ਹੈ ਉਹ ਤਕਰੀਬਨ 20% ਅਤੇ ਵੇਸਟ ਵਾਟਰ 15.2% ਅਤੇ ਸਟੋਰਮ ਵਾਟਰ 5.8% ਜਿਹੜਾ ਉਹ ਰਿਪੋਰਟ ਦੇ ਰਹੀ ਹੈ ਸਿਟੀ ਕੁਡ ਸੀ ਕੈਲਗਰੀਅਨ ਕੁਡ ਸੀ ਹਾਈਕ ਔਨ ਦੇਅਰ ਵਾਟਰ ਬਿੱਲ ਫਾਰ ਸੈਵਰਲ ਈਅਰਸ ਟੂ ਕਮ ਐਜ਼ ਦਾ ਸਿਟੀ ਰਿਕਮੈਂਡਸ ਐਨੂਅਲ ਇਨਕਰੀਜ਼ ਓਵਰ ਦਾ ਨੈਕਸਟ 4 ਈਅਰ ਟੂ ਐਡਰੈਸ ਔਨ ਗੋਇੰਗ ਇਨਫਰਾਸਟਰਕਚਰ ਇਨਫਰਾਸਟਰਕਚਰ ਕੀ ਹੈ ਆਪਾਂ ਪਿਛਲੇ 5-6 ਸਾਲਾਂ ਤੋਂ ਸੁਣਦੇ ਆ ਰਹੇ ਹਾਂ ਕਿ ਬੇਰਸਪਾ ਮੇਨ ਫੀਡਰ ਲਾਈਨ ਬ੍ਰੇਕ ਹੋ ਗਈ ਹੈ ਜੀ ਉਹ ਫਿਕਸ ਕਰਨ 'ਤੇ ਇੰਨੇ ਮਿਲੀਅਨ ਡਾਲਰ ਖਰਚ ਹੋ ਗਿਆ ਉਹਦੀ ਰਿਪਲੇਸਮੈਂਟ ਲਈ ਇੰਨੇ ਖਰਚ ਹੋ ਗਿਆ ਅਤੇ ਹੁਣ ਜਿਹੜੇ ਨਵੇਂ ਸਾਡੇ ਮੇਅਰ ਆਏ ਸੀਗੇ ਉਹਨਾਂ ਨੇ ਉਹ ਪਾਣੀ ਦੀ ਪਾਈਪ ਜਿਹੜੀ ਪੈਰਲਲ ਨਵੀਂ ਪਾਉਣ ਦੀ ਗੱਲ ਕੀਤੀ ਹੈ ਤਾਂ ਇਸ ਕਰਕੇ ਉਹਦਾ ਬਿੱਲ ਉਹ ਹੁਣ ਇਨਫਰਾਸਟਰਕਚਰ ਦਾ ਜਿਹੜਾ ਕੋਸਟ ਹੈ ਉਹ ਐਂਡ ਆਫ ਦਾ ਡੇ ਟੈਕਸ ਪੇਅਰ ਵੱਲ ਨੂੰ ਜਾਣਾ ਸੋ ਜਦੋਂ ਉਹ ਕਹਿੰਦੇ ਵੈਨ ਆਲ ਇਜ਼ ਸੈਡ ਐਂਡ ਡਨ ਦੇਅਰ ਮੰਥਲੀ ਬਿੱਲ ਵੁੱਡ ਬੀ ਕਲੋਜ਼ ਟੂ $90 ਹਾਇਰ ਬਾਈ 2030 ਜਦੋਂ ਇਹ ਸਾਰਾ 3 ਸਾਲਾਂ ਦਾ ਇਕੱਠਾ ਹੋ ਗਿਆ ਨਾ ਕਹਾਣੀ ਤਾਂ $90 ਤੁਹਾਡਾ 2030 ਤੱਕ ਜਿਹੜੇ ਕਿ 3 ਸਾਲ ਹੀ ਹੈ ਟੋਟਲ ਵੱਧ ਸਕਦਾ $20 ਪਹਿਲਾਂ $14 ਫਾਰ ਦਾ ਟਿਪੀਕਲ ਰੈਜੀਡੈਂਸ਼ੀਅਲ ਕਸਟਮਰ ਉਹ ਕਹਿੰਦੇ ਦੈਟ ਵੁੱਡ ਈਕੁਅਲ ਅਬਾਊਟ 1450 ਮੋਰ ਏ ਮੰਥ ਨੈਕਸਟ ਈਅਰ ਦੈਨ $20 $0.05 ਫਾਰ 2028 ਦੈਨ ਫੋਲੋਡ ਬਾਈ 2448 ਇਨਕਰੀਜ਼ ਇਨ 2029 ਅਤੇ $28 ਅਤੇ $0.70 ਬਾਈ 2030 ਅਤੇ ਸਾਰਾ ਜਦੋਂ ਇਕੱਠਾ ਹੋ ਗਿਆ ਤਾਂ ਉਹ ਕਹਿੰਦੇ $90 ਤੁਹਾਡਾ 2030 ਤੱਕ ਬਿੱਲ ਪਾਣੀ ਦਾ ਵੱਧ ਜਾਣਾ ਸੋ ਇਹ ਪ੍ਰਪੋਜ਼ਡ ਜਿਹੜੀ ਹਾਈਕ ਹੈ

0: ਉਹ ਉਦੋਂ ਬਾਅਦ ਸ਼ੁਰੂ ਹੋਈ ਹੈ ਜਦੋਂ ਪਹਿਲਾਂ ਆਪਾਂ ਪਿਛਲੇ ਵੀਕ ਤੋਂ ਗੱਲਾਂ ਬਾਤਾਂ ਸੁਣਦੇ ਆਏ ਕਿ 15% ਤੁਹਾਡਾ ਪ੍ਰਾਪਰਟੀ ਟੈਕਸ ਵੀ ਇਨਕਰੀਜ਼ ਹੋਣਾ। ਮੇਅਰ ਜਰਮੀ ਫਾਰਕਾ ਕਹਿੰਦੇ ਹੀ ਵਿਲ ਫਾਈਟ ਫਾਰ ਦ ਇਨਕਰੀਜ਼ ਟੂ ਬੀ ਐਜ਼ ਮੋਡੈਸਟ ਐਜ਼ ਪੋਸੀਬਲ, ਇਨਵੈਸਟਮੈਂਟ ਇਨ ਵਾਟਰ ਇਨਫਰਾਸਟਰਕਚਰ ਆਰ ਕ੍ਰਿਟੀਕਲ। ਹੁਣ ਕਰਨਾ ਕੀ ਹੈ, ਇਹ ਪਹਿਲਾਂ ਤੁਹਾਨੂੰ ਇੱਦਾਂ ਡਰਾ ਦਿੰਦੇ ਨੇ ਮੁੜ ਕੇ ਅੱਗੇ ਦਾ ਪਰਸੈਂਟ 1.5% ਘਟਾ ਕੇ ਕਹਿਣਗੇ ਦੇਖੋ ਜੀ ਅਸੀਂ ਘੱਟ ਕਰਤਾ, ਤੇ ਉਹ ਕਹਿੰਦਾ ਆਈ ਥਿੰਕ ਕੈਲਗਰੀ ਨੇ ਰੀਅਲਾਈਜ਼ ਦੈਟ ਦੇਰ ਇਜ਼ ਅ ਕੋਸਟ ਟੂ ਆਵਰ ਇਨਫਰਾਸਟਰਕਚਰ। ਸੋ ਇਹ ਗੱਲਾਂ ਬਾਤਾਂ ਨੇ ਜਿਹੜੀਆਂ ਪਾਣੀ ਦੇ ਬਿੱਲ ਦੀਆਂ, ਪ੍ਰਾਪਰਟੀ ਟੈਕਸ ਦੀਆਂ ਵੀ ਆਪਾਂ ਕਰਾਂਗੇ। ਇਨ ਦ ਮੀਨ ਟਾਈਮ ਆਪਾਂ ਇੱਕ ਅੱਧਾ ਗੀਤ ਮੈਂ ਸੁਣਾ ਦਿਆਂ ਤੁਹਾਨੂੰ, ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਕਰਨੀਆਂ ਨੇ। ਸਾਡੇ ਕੋਲ ਮਹਿਮਾਨ ਆ ਗਏ ਉਹਨਾਂ ਨਾਲ, ਤੇ ਸੁਰਜੀਤ ਭੁੱਲਰ ਦਾ ਗੀਤ ਦੇਖਦੇ ਹਾਂ, ਚੰਗੇ ਹੀ ਹੁੰਦੇ ਆ।
1: That's how many real...

94.7 FM ਤੇ ਲੋਕ ਸਾਥ ਪ੍ਰੋਗਰਾਮ ਸੁਣ ਰਹੇ ਜੀ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਆਪਣਾ ਸਾਥ ਹੁੰਦਾ ਤੇ ਸਪੋਰਟਸ ਤੇ ਗੱਲਬਾਤ ਆਪਾਂ ਕਰਦੇ ਤਾਂ ਘੱਟ ਹੀ ਜਦੋਂ ਕੋਈ ਟੂਰਨਾਮੈਂਟ ਹੁੰਦੀ ਹੈ ਉਦੋਂ ਹੁੰਦੀ ਹੈ ਕਈ ਦਿਨਾਂ ਦਾ ਮੇਰੇ ਮਨ ਚ ਸੀ ਕਿ ਯਾਰ ਸਪੋਰਟਸ ਦੇ ਵਿੱਚ ਪੰਜਾਬ ਦੇ ਮੁੰਡੇ ਜਿਹੜੇ ਹੈਗੇ ਆ ਹਰ ਲੈਵਲ ਦੇ ਉੱਤੇ ਹਰ ਸਪੋਰਟਸ ਦੇ ਵਿੱਚ ਬਹੁਤ ਵਧੀਆ ਪਰਫਾਰਮ ਕਰ ਰਹੇ ਆ ਤੇ ਕਿਉਂ ਨਾ ਉਹਨਾਂ ਸਪੋਰਟਸ ਦੀ ਗੱਲ ਕੀਤੀ ਜਾਵੇ ਜਿੱਥੇ ਪੰਜਾਬੀਆਂ ਦੀ ਬੱਲੇ ਬੱਲੇ ਆ ਹਰੇਕ ਟੀਮ ਦੇ ਵਿੱਚ ਬੱਲੇ ਬੱਲੇ ਆ ਤਾਂ ਵੈਸੇ ਤਾਂ ਮੈਂ ਦੇਖਾਂ ਕਿ ਜੇ ਪੰਜਾਬੀਆਂ ਨੂੰ ਕਿਤੇ ਮੌਕਾ ਮਿਲੇ ਸਹੀ ਢੰਗ ਨਾਲ ਤਾਂ ਬੱਲੇ ਬੱਲੇ ਸਾਰੇ ਪਾਸੇ ਹੀ ਕਰਾ ਦਿੰਦੇ ਆ ਪਰ ਰਾਜਨੀਤੀ

0: ਵੀ ਉਹਨਾਂ ਦਾ ਮੁੰਡਾ ਤੇ ਉਹਨਾਂ ਦੇ ਕੁੜੀ ਲੈ ਲਓ ਉਹਦੇ ਨਾਲ ਜਿੱਥੇ ਇੰਡੀਆ ਨੇ ਲੂਜ਼ ਕੀਤਾ ਓਵਰਆਲ ਤੇ ਉੱਥੇ ਫਿਰ ਪਲੇਅਰ ਡਿਸਕਰੇਜ ਹੋ ਜਾਂਦੇ ਨੇ ਜਿਹੜੇ ਚੰਗੇ ਪਲੇਅਰ ਹੁੰਦੇ ਅੱਜ ਉਹੀ ਗੱਲਾਂ ਪਤਾ ਕਰਨੀਆਂ ਨੇ ਮੇਰੇ ਨਾਲ ਸਾਡੇ ਸ਼ਹਿਰ ਦੇ ਜਿਹੜੇ ਕਰਮਜੀਤ ਢੁੱਡੀ ਕੇ ਉਦਾਂ ਤਾਂ ਇਹਨਾਂ ਨੂੰ ਪ੍ਰਧਾਨ ਜੀ ਕਹਿੰਦੇ ਆ ਤੇ ਹਾਕੀ ਨਾਲ ਜੁੜੇ ਹੋਏ ਆ ਪਹਿਲਾਂ ਤੋਂ ਹੀ ਤੇ ਨਾਲ ਹੀ ਸੁਖਜੀਤ ਤੇ ਇੱਕ ਨੌਜਵਾਨ ਯੰਗ ਮੈਨ ਉਹ ਵੀ ਸਾਡੇ ਨਾਲ ਛੋਟਾ ਉਹ ਵੀ ਮੇਰੇ ਖਿਆਲ ਹਾਕੀ ਖੇਡਦਾ ਹੋਊਗਾ ਉਹ ਵੀ ਆਇਆ ਹੋਇਆ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਕਰਮਜੀਤ ਤੁਹਾਡਾ ਪ੍ਰੋਗਰਾਮ ਲੋਕ ਸੱਥ ਵਿੱਚ ਜੀ ਆਇਆ
1: ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ
0: ਤੇ ਸੁਖਜੀਤ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ
1: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਨਸੁਦ ਭਾਜੀ ਸਾਰੇ ਤੁਹਾਡੇ ਸਰੋਤਿਆਂ ਨੂੰ ਬਹੁਤ ਬਹੁਤ ਥੈਂਕ ਯੂ
0: ਅੱਛਾ ਲੇਟਲੀ ਹੁਣ ਦੇਖ ਰਹੇ ਸੀਗੇ ਪਿਛਲੇ ਕਈ ਸਾਲਾਂ ਤੋਂ ਵੈਸੇ ਤਾਂ ਹਰੇਕ ਗੇਮ ਦੇ ਵਿੱਚ ਹੀ ਕਰਮਜੀਤ ਚਾਹੇ ਉਹ ਹਾਕੀ ਕੁੜੀਆਂ ਦੀ ਹੈ ਚਾਹੇ ਮੁੰਡਿਆਂ ਦੀ ਹੈ ਕ੍ਰਿਕਟ ਚਾਹੇ ਕੁੜੀਆਂ ਦੀ ਹੈ ਚਾਹੇ ਮੁੰਡਿਆਂ ਦੀ ਹੈ ਫੁੱਟਬਾਲ ਹੈ ਹਰੇਕ ਦੇ ਵਿੱਚ ਪੰਜਾਬੀ ਪਲੇਅਰਾਂ ਦਾ ਕਾਫੀ ਦਬਦਬਾ ਹੀ ਨਹੀਂ ਔਰ ਚੰਗੀ ਪਰਫਾਰਮੈਂਸ ਵੀ ਹੈ
1: ਜੀ ਹਾਂਜੀ
0: ਇਹ ਪਹਿਲਾਂ ਵਿੱਚ ਜੇ ਦੇਖਣ ਨੂੰ ਘੱਟ ਮਿਲਣ ਲੱਗ ਗਈ ਸੀਗੀ ਉਹਦੀ ਵਜ੍ਹਾ ਮੈਨੂੰ ਇਹ ਨਹੀਂ ਪਤਾ ਕਿ ਮੌਕੇ ਘੱਟ ਦਿੱਤੇ ਗਏ ਪੰਜਾਬੀਆਂ ਨੂੰ ਬਿਕਾਜ਼ ਆਫ ਜਿਹੜੀ ਪੋਲੀਟਿਕਸ ਤਾਂ ਹਰ ਪਾਸੇ ਚੱਲਦੀ ਹੈ ਸਾਡੇ ਤੇ ਹੁਣ ਜਿਉਂ ਜਿਉਂ ਮੌਕੇ ਮਿਲਦੇ ਆ ਤਾਂ ਪੰਜਾਬੀ ਬੱਲੇ ਬੱਲੇ ਕਰਾਈ ਜਾਂਦੇ ਆ ਬੜਾ ਮਾਣ ਹੁੰਦਾ ਮੁੰਡਿਆਂ ਕੁੜੀਆਂ ਤੇ ਦੇਖ ਕੇ ਵੀ ਯਾਰ ਵੀ ਜੇ ਕਿਤੇ ਸਹੀ ਢੰਗ ਨਾਲ ਇਹਨਾਂ ਬੱਚਿਆਂ ਨੂੰ ਮੌਕਾ ਮਿਲੇ ਇਹਨਾਂ ਨੂੰ ਇਨਫਰਾਸਟ੍ਰਕਚਰ ਮਿਲੇ ਤਾਂ ਮੇਰਾ ਖਿਆਲ ਹੈ ਭਾਰਤ ਬਹੁਤ ਅੱਗੇ ਲੰਘ ਸਕਦਾ ਸਪੋਰਟਸ ਦੇ ਵਿੱਚ ਰੀਸੈਂਟਲੀ ਜਿਹੜੀ ਹੁਣੇ ਮੁੰਡਿਆਂ ਨੇ ਗੋਲਡ ਮੈਡਲ ਜਿੱਤਿਆ ਹਾਕੀ ਦੇ ਵਿੱਚ ਉਹਦੇ ਬਾਰੇ ਦੱਸੋ
2: ਜੀ ਹਾਂਜੀ ਕਿਉਂਕਿ ਨਾ 10 ਕੁ ਸਾਲ ਦਾ ਕਾਫੀ ਵੱਡਾ ਗੈਪ ਰਿਹਾ ਜੀ 10 ਕੁ ਸਾਲ ਜੇ ਮੇਰੇ ਖਿਆਲ ਨਾਲ 96 ਤੋਂ ਲੈ ਕੇ 2010 ਤੱਕ ਬਹੁਤੇ ਪਲੇਅਰ ਆਪਣੇ ਅੱਗੇ ਨਹੀਂ ਆਏ ਜੀ ਉਹਦਾ ਕਾਰਨ ਜਾਂ ਤਾਂ ਸ਼ਾਇਦ ਹੋ ਸਕਦਾ ਵੀ ਬਾਹਰ ਆਉਣਾ ਵੀ ਵੱਡੀ ਤਾਦਾਦ ਪਹਿਲਾਂ ਰਿਹਾ ਜੀ ਤੇ ਚਲ ਬਾਹਰ ਆਉਣ ਦਾ ਰੁਝਾਨ ਤਾਂ ਵੈਸੇ ਹੁਣ ਵੀ ਬਹੁਤ ਆ ਪਰ ਫਿਰ ਉਦੋਂ ਬਾਅਦ 2015 ਤੋਂ ਬਾਅਦ ਆਪਣਾ ਪੰਜਾਬੀ ਉੱਭਰਨੇ ਸ਼ੁਰੂ ਹੋ ਗਏ ਜੀ ਤੇ ਜਿਵੇਂ ਹੁਣ ਕ੍ਰਿਕਟ ਚ ਆਪਣਾ ਮੁੰਡਾ ਸ਼ੁਭਮਨ ਗਿੱਲ ਆ ਜੀ ਉਹ ਕੈਪਟਨ ਆ ਇੰਡੀਆ ਦਾ 140 ਕਰੋੜ ਬਹੁਤ ਵੱਡਾ ਮਾਣ ਆ ਜੀ ਅਤੇ ਜੇ ਸੋਕਰ ਦੀ ਗੱਲ ਕਰੀਏ ਜੀ ਉੱਥੇ ਮੁੰਡਾ ਗੁਰਪ੍ਰੀਤ ਸੰਧੂ ਉਹ ਵੀ ਕੈਪਟਨ ਆ ਜੀ
0: ਸੋਕਰ
2: ਉਹ ਵੀ ਪੰਜਾਬੀ
0: ਹੈ ਕੈਪਟਨ
2: ਅੱਛਾ ਜੇ ਹਾਕੀ ਮੁੰਡਿਆਂ ਦੀ ਗੱਲ ਕਰੀਏ ਜੀ ਤਾਂ ਉਹਦੇ ਚ ਵੀ ਹਰਮਨਪ੍ਰੀਤ ਸਿੰਘ ਕੈਪਟਨ ਆ ਜੀ ਹਾਂਜੀ
0: ਜਿਹਨੂੰ ਸਰਪੰਚ ਕਹਿੰਦੇ
2: ਹਾਂਜੀ ਤੇ ਜੇ ਕੁੜੀਆਂ ਦੀ ਕ੍ਰਿਕਟ ਦੀ ਗੱਲ ਕਰੀਏ ਉਹ ਉਦੋਂ ਵੀ ਹੈਰਾਨੀ ਵਾਲੀ ਗੱਲ ਹੈ ਵੀ ਮੋਗੇ ਤੋਂ ਕੁੜੀ ਕੈਪਟਨ ਆ
0: ਕੁੜੀ ਕੈਪਟਨ
2: ਇਹ ਬਹੁਤ ਵੱਡੀਆਂ ਪ੍ਰਾਪਤੀਆਂ ਜੀ ਇਹਨਾਂ ਦੀ ਨਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਗਿਣਤੀ ਘੱਟ ਹੁੰਦੀ ਤੇ ਲੋਕ ਯਾਦ ਵੀ ਘੱਟ ਰੱਖਦੇ ਜੀ ਕਿਉਂਕਿ ਦੇਖੋ ਬੁਰਾਈਆਂ ਤਾਂ ਬਹੁਤ ਆ ਕਰਦੇ ਵੀ ਬਹੁਤ ਆ ਜੀ
0: ਨਹੀਂ ਉਹ ਤਾਂ ਬਥੇਰੇ ਨਸ਼ੇੜੀ ਤਾਂ 2 ਮਿੰਟ ਚ ਬਣਾ ਦਿੰਦੇ ਸਾਨੂੰ
2: ਜੀ ਜੀ ਇਹ ਏਡੀ ਵੱਡੀ ਪ੍ਰਾਪਤੀ ਮੈਨੂੰ ਲੱਗਦਾ ਸਾਰੇ ਹਿੰਦੁਸਤਾਨ ਚ 140-145 ਕਰੋੜ ਦੀ ਆਬਾਦੀ ਚ ਕੈਪਟਨ ਬਣਨਾ ਉਹ ਵੀ ਪੰਜਾਬੀ
0: 1.5% 2% ਤੋਂ ਘੱਟ ਆਬਾਦੀ ਹੋਵੇ
2: ਜੀ ਜੀ
0: ਤੇ ਸਾਰੀਆਂ ਮੇਜਰ ਸਪੋਰਟਸ ਦੇ ਵਿੱਚ ਕੈਪਟਨ ਪੰਜਾਬ ਦੇ ਹੋਣ ਤੇ ਫੇਰ ਵੀ ਕਹਿਣ ਉੱਡਦਾ ਪੰਜਾਬ
2: ਹਾਂ ਇਹ ਅਸਲ ਮੈਂ ਨਸ਼ੇ ਵਾਲਾ ਉੱਡਦਾ ਨਹੀਂ ਰਿਹਾ ਮੈਨੂੰ ਲੱਗਦਾ ਹੁਣ ਉਹ ਚ ਵੀ ਹੈਗਾ ਘੱਟ ਹੋਊਗਾ ਜੀ ਪਰ ਹੁਣ ਆਰਡਰ ਰਿਹਾ ਸਮਾਨ
0: ਇਹ ਤਾਂ ਟੀਮਾਂ ਦੀ ਗੱਲ ਕਰਦੇ ਆ ਆਪਾਂ ਵੈਸੇ ਮੈਂ ਦੇਖਿਆ ਕਿ ਹੈਮਰ ਥਰੋ ਦੇ ਵਿੱਚ ਵੀ
2: ਉਹ ਵੀ ਮੁੰਡਾ
0: ਜੈਵਲਨ ਦੇ ਵਿੱਚ ਵੀ ਤੇ ਹੋਰ ਵੀ ਕਈ ਇੰਡੀਵਿਜੁਅਲ ਸਪੋਰਟਸ ਦੇ ਵਿੱਚ ਵੀ ਈਵਨ ਨਿਸ਼ਾਨੇਬਾਜ਼ੀ ਦੇ ਵਿੱਚ ਵੀ ਕਈ ਸਪੋਰਟਸ ਇੰਡੀਵਿਜੁਅਲ ਸਪੋਰਟਸ ਦੇ ਵਿੱਚ ਵੀ ਪੰਜਾਬੀਆਂ ਨੇ ਮੱਲਾਂ ਮਾਰੀਆਂ ਨੇ
2: ਹੁਣ ਜਿਵੇਂ 2020 ਕ੍ਰਿਕਟ ਚ ਅਰਸ਼ਦੀਪ ਸਿੰਘ ਉਹ ਦੁਨੀਆਂ ਦਾ ਸਭ ਤੋਂ ਤੇਜ਼ ਬੈਟਾਂ ਲੈਣ ਵਾਲਾ ਮੁੰਡਾ ਉਹ ਵੀ ਆਪਣਾ ਪੰਜਾਬੀ ਮੁੰਡਾ ਜੀ ਹਾਂਜੀ ਅੱਛਾ ਜਿਹੜਾ ਅਭਿਸ਼ੇਕ ਸ਼ਰਮਾ ਜੀ 2020 ਦੀ ਨੰਬਰ 1 ਰੈਂਕਿੰਗ
0: ਉਹ ਵੀ ਪੰਜਾਬੀ ਹੈ
2: ਉਹ ਵੀ ਪੰਜਾਬੀ ਹੁਣ ਲੇਟੈਸਟ ਆ ਜਿਹੜੀ ਜੀ ਮੁੰਡਾ ਇੱਕ ਆਪਣਾ ਗਰਨੂਰ ਬਰਾੜ ਉਹਨੇ ਇੰਡੀਆ ਦੀ ਟੀਮ ਚ ਐਂਟਰੀ ਕੀਤੀ ਤੇ ਜਿਹੜਾ ਜਸਪ੍ਰੀਤ ਭੁਮਰਾ ਤੁਸੀਂ ਉਹਨੂੰ ਉਹਦਾ ਜੀ ਉਹਨੂੰ ਤਾਂ ਦੁਨੀਆਂ ਵੈਸੇ ਹੀ ਤੁਹਾਨੂੰ ਪਤਾ ਸਲੂਟ ਕਰਦੀ ਹੈ ਜੀ ਜਦੋਂ ਉਹਨੂੰ ਬੰਦਾ ਦੇਖਦਾ ਹੁਣ ਏਸ਼ੀਆ ਕੱਪ ਜਿੱਤਿਆ ਇੰਡੀਆ ਨੇ ਏਸ਼ੀਅਨ ਗੇਮਾਂ ਚ ਕ੍ਰਿਕਟ ਚ ਜੀ ਤੇ ਜੇ ਜਿਤਾਉਣ ਵਾਲਾ ਵਾ ਮੈਨ ਆਫ ਦੀ ਦੇਖੀਏ ਮੈਚ ਉਹ ਵੀ ਆਪਣੇ ਪੰਜਾਬ ਦਾ ਮੁੰਡਾ ਅਭਿਸ਼ੇਕ ਸ਼ਰਮਾ ਉਹਨੇ ਪਾਕਿਸਤਾਨ ਦੇ ਵਿਰੁੱਧ ਇੰਨਾ ਵਧੀਆ ਖੇਡਿਆ ਜੀ ਸਭ ਤੋਂ ਤੇਜ਼ ਪਾਕਿਸਤਾਨ ਦੇ ਵਿਰੁੱਧ ਉਹਨੇ 50 ਮਾਰੀ ਜੀ ਤੇ ਇਸ ਲਈ ਸਿਹਰਾ ਤਾਂ ਪੰਜਾਬੀਆਂ ਨੂੰ ਹੁਣ ਦੇ ਟਾਈਮ ਚ ਤਾਂ ਬਹੁਤ ਵੱਡਾ ਜੀ
0: ਦੇਖੋ ਜਿਹੜੀ ਤੁਸੀਂ ਬਾਹਰ ਵਾਲੇ ਰੁਝਾਨ ਦੀ ਗੱਲ ਕੀਤੀ ਹੈ ਇਹ ਬਾਹਰ ਵਾਲਾ ਰੁਝਾਨ ਤਾਂ ਪਿਛਲੇ 4-5 ਸਾਲਾਂ ਚ ਬਹੁਤ ਵਧਿਆ
2: ਪਿਛਲੇ
0: ਪਹਿਲਾਂ ਤਾਂ ਵੈਸੇ ਨਾਰਮਲ ਤਾਂ ਚੱਲਦਾ ਹੀ ਰਿਹਾ ਪਿਛਲੇ 100 ਸਾਲ ਤੋਂ ਚੱਲਦਾ ਰਿਹਾ ਆਉਂਦੇ ਆ ਰਹੇ ਆ ਲੋਕੀ ਪਰ ਪਿਛਲੇ 4-5 ਸਾਲਾਂ ਚ ਬੜਾ ਵਧਿਆ ਪਰ ਸਪੋਰਟਸ ਤਾਂ ਪੰਜਾਬੀ ਪਹਿਲਾਂ ਤੋਂ ਲੈ ਕੇ ਜੇ ਅਸੀਂ ਧਿਆਨ ਚੰਦ ਵਰਗੇ ਆ ਜਾਂ ਆਪਣੇ ਸਰਦਾਰ ਬਲਬੀਰ ਸਿੰਘ ਹੁਣੀ ਹੈ ਓਲੰਪੀਅਨ ਪ੍ਰਗਟ ਸਿੰਘ ਹੁਣੀ ਹੈ ਉਹ ਵੀ ਰਹੇ ਹੈ ਤੇ ਜਾਣੀ ਵਿੱਚ ਜੇ ਗੈਪ ਪੈ ਗਿਆ ਸੀ ਇਉਂ ਲੱਗਣ ਲੱਗ ਗਿਆ ਸੀ ਵੀ ਯਾਰ ਪੰਜਾਬ ਦੇ ਵਿੱਚ ਸਪੋਰਟਸਮੈਨ ਹੈ ਹੀ ਨਹੀਂ ਜਾਂ ਤਾਂ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਗਿਆ ਜਾਂ ਉਹਨਾਂ ਨੂੰ ਇਨਫਰਾਸਟ੍ਰਕਚਰ ਨਹੀਂ ਮਿਲਿਆ ਤੇ ਹੁਣ ਲੇਟਲੀ ਜਿਹੜੇ ਪਿਛਲੇ 5-7 ਸਾਲਾਂ ਤੋਂ ਦੇਖ ਰਿਹਾ ਕਿ ਹਰ ਸਪੋਰਟ ਜਿਵੇਂ ਤੁਸੀਂ ਦੱਸਿਆ ਹੀ ਆ ਕਿ ਸਾਰੇ ਕੈਪਟਨ ਹੀ ਸਾਡੇ ਆ
2: ਕਿਉਂਕਿ ਨਹੀਂ ਹੁਣ ਪਿਛਲੇ IPL ਜਿਹੜੀ ਨਾਕੇ ਗਈ ਹੈ ਕ੍ਰਿਕਟ ਵਾਲੀ ਹੈ ਨਾ ਉਹਦੇ ਚ ਮੈਨੂੰ ਲੱਗਦਾ 18-19 ਪੰਜਾਬੀ ਮੁੰਡੇ ਸੀ ਉਹ ਮੈਨੂੰ ਲੱਗਦਾ ਆਪਣੀ ਪ੍ਰਾਪਤੀ ਵੀ ਦੇਖਿਆ ਜਾਵੇ ਜੀ
0: ਬਹੁਤ ਵੱਡੀ ਪ੍ਰਾਪਤੀ ਆ ਸ਼ੁਭਮਨ ਗਿੱਲ ਦੀ ਮੈਂ ਪਿਛਲੀ ਹਾਲਾਂਕਿ ਮੈਂ ਬਾਲਾ ਉਦਾਂ ਗੇਮ ਦੇਖਦਾ

0: ਨਹੀਂ ਮੈਂ ਜਦੋਂ ਉਹਨੇ ਬੈਟ ਦੇ ਉੱਤੇ ਟੰਗਿਆ ਆਪਦਾ ਹੈਲਮਟ ਜਾ ਤੇ ਗੇੜਾ ਕੱਢਿਆ ਮੈਂ ਕਿਹਾ ਯਾਰ ਸਵਾਦ ਆ ਗਿਆ ਹਨਾ ਉਹ ਮੇਰੇ ਖਿਆਲ 405 ਕੁਛ ਬਣਾਈ ਬੈਠੇ ਸੀਗੇ ਇਉਂ ਲੱਗਦਾ ਸੀ ਵੀ ਇੰਨੇ ਕਿੱਥੇ ਬਣਨੇ ਆ
1: ਕਿਉਂਕਿ ਇੰਨੀ ਆਬਾਦੀ ਚ ਹਨਾ ਜੀ ਇੰਨੀ ਦੁਨੀਆ ਕ੍ਰਿਕਟ ਵੀ ਖੇਡਦੀ ਉਹਦੇ ਚ ਝੰਡਾ ਲਹਿਰਾਉਣਾ ਕਿਤੇ ਸੌਖਾ ਕੰਮ ਮਿਹਨਤ ਦਾ ਕੰਮ
0: ਬੈਟ ਦੇ ਉੱਤੇ ਹੈਲਮਟ ਰੱਖ ਉਹਦੇ ਰੱਖ ਕੇ ਉੱਤੇ ਤੇ ਗੇੜਾ ਕੱਢ ਦੇਣਾ
1: ਛੁੱਟੀਆਂ
0: ਪ੍ਰਾਪਤੀਆਂ ਮੁੰਡਿਆਂ ਦੇ ਜਿਹੜੇ ਚਿਹਰੇ ਮੋਹਰੇ ਇਹ ਆਉਂਦੇ ਨੀ ਹੈਗੇ ਹਨਾ
1: ਅਸਲ ਮੈਨੂੰ ਹੀਰੋ ਆਪਣੇ ਨੌਜਵਾਨਾਂ ਦੇ ਜਾਂ ਪੰਜਾਬੀਆਂ ਦੇ ਇਹ ਹੋਣੇ ਚਾਹੀਦੇ
0: ਹੀਰੋ ਤਾਂ ਹੀ ਹੋਣਗੇ ਨਾ ਜੇ ਦੇਖੋ ਜੇ ਇਹਨਾਂ ਦੀ ਗੱਲ ਹੋਊਗੀ
1: ਗੱਲ ਕਰਦਾ ਨੀ ਮੀਡੀਆ
0: ਹੁਣ ਜਿੰਨੇ ਸਾਡੇ ਉੱਥੇ ਬੈਠੇ ਆ ਮੀਡੀਆ ਪੰਜਾਬੀ ਮੀਡੀਆ ਕਹਿ ਲਓ ਚਲੋ ਹਿੰਦੁਸਤਾਨੀ ਮੀਡੀਆ ਨੂੰ ਤਾਂ ਛੱਡੋ ਪੰਜਾਬੀ ਮੀਡੀਆ ਨੂੰ ਦੀ ਗੱਲ ਕਰੀਏ ਤਾਂ ਮੈਜੋਰਿਟੀ ਪੋਡਕਾਸਟਾਂ ਮਗਰ ਪਏ ਹੋਏ ਆ
1: ਬਿਲਕੁਲ
0: ਕਿਸੇ ਸਿੰਗਰ ਨੂੰ ਬਿਠਾ ਲਿਆ ਸਿੰਗਰ ਦੀ ਕੁੜੀ ਨੂੰ ਬਿਠਾ ਲਿਆ ਸਿੰਗਰ ਦੇ ਪਿਓ ਨੂੰ ਬਿਠਾ ਲਿਆ ਸਿੰਗਰ ਦੇ ਮੁੰਡੇ ਨੂੰ ਬਿਠਾ ਲਿਆ ਕਿਸੇ ਹੋਰ ਸਮਾਜ ਸੇਵਕ ਨੂੰ ਬਿਠਾ ਲਿਆ ਉਹਨਾਂ ਨੂੰ ਹੋਰ ਕੋਈ ਕੰਮ ਹੀ ਨਹੀਂ ਦੱਸਦਾ ਹੈਗਾ ਵੀ ਕੋਈ ਹੋਰ ਹੈਗਾ ਕਿਸੇ ਨੇ ਲਵ ਮੈਰਿਜ ਕਰਾ ਲਈ ਉਹਨਾਂ ਨੂੰ ਬਿਠਾ ਲਿਆ ਯਾਰ ਹੱਦ ਹੋਈ ਪਈ ਆ ਵੀ ਯਾਰ ਆਹ ਜਿਹੜੇ ਹੀਰੇ ਸਾਡੇ ਆ ਇਹਨਾਂ ਨੂੰ ਲਿਆਓ ਤਾਂ ਮੂਹਰੇ
1: ਹੁਣ ਤਾਂ ਜੀ ਪਰਸਨਲ ਲੜਾਈਆਂ ਜੇ ਮੀਆਂ ਬੀਬੀ ਦੀ ਹੋ ਜੇ ਤਾਂ ਉਹਦੇ ਤੇ ਵੀ
0: ਉਹਨੂੰ ਪੋਡਕਾਸਟ ਕਰਕੇ ਬਿਠਾ ਬਿਠਾ
1: ਲਿਆ ਜੀ ਮੈਨੂੰ ਲੱਗਦਾ ਬਹੁਤ
0: ਗੁਲਾਬ ਸਿੱਧੂ ਤੇ ਜੀ ਲੱਗ ਗਿਆ ਤਾਂ ਉਹਨੂੰ ਪੋਡਕਾਸਟ ਤੇ ਬੁਲਾ ਲਿਆ ਜਿੰਨੇ ਆਪਣੇ ਆਪ ਨੂੰ ਤਨੰਤਰ ਕਹਾਉਂਦੇ ਕਹਿੰਦੇ ਕਹਾਉਂਦੇ ਇਹ ਮੀਡੀਆ ਤੁਰੇ ਫਿਰਦੇ ਆ ਰਾਈਟ ਮੈਨੂੰ ਇਹਨਾਂ ਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਆ ਵੀ ਯਾਰ ਇਹਨਾਂ ਨੂੰ ਦਿਖਾਓ ਤਾਂ ਕਿ ਸਾਡਾ ਜਿਹੜਾ ਨੌਜਵਾਨ ਤਬਕਾ ਇਹਨਾਂ ਨੂੰ ਆਪਣਾ ਆਈਡਲ ਰੋਲ ਮਾਡਲ ਮੰਨੇ ਤੇ ਇਹਨਾਂ ਵਰਗੇ ਬਣਨ ਦੀ ਕੋਸ਼ਿਸ਼ ਕਰੇ
1: ਹੀਰੋ ਉਭਾਰਨੇ ਪੈਣੇ ਜੀ ਆਪਣੇ ਲੋਕਾਂ ਨੂੰ ਨਾ ਹੀਰੋ ਮੰਨਣਾ ਪੈਣਾ ਇਹਨਾਂ ਨੂੰ ਕਿਉਂਕਿ ਮੁੰਡੇ ਹੀਰੋ
0: ਤਾਂ ਹੀ ਮੰਨਣਗੇ ਨਾ ਜੇ ਲੋਕਾਂ ਨੂੰ ਦਿਖਾਇਆ ਜਾਊਗਾ ਇਹਨਾਂ ਨੂੰ ਹਨਾ ਹੁਣ ਮੈਚ ਹੋਇਆ ਦੇਖ ਲਿਆ ਠੀਕ ਹੈ ਬੱਲੇ ਬੱਲੇ ਹੋ ਗਏ ਉਦੋਂ ਮੁੜ ਕੇ ਉਹ ਵਿਚਾਰੇ ਆਪਦੀ ਆਮ ਜ਼ਿੰਦਗੀ ਤੁਰ ਪੈਂਦੇ ਨੇ
1: ਇਹਨਾਂ ਬਾਰੇ ਕਵਰ ਕਰਨਾ ਜੀ ਕਿਵੇਂ ਉਹਨਾਂ ਨੇ ਮਿਹਨਤ ਕੀਤੀ ਕਿੱਥੋਂ ਉਹਨਾਂ ਨੇ ਸ਼ੁਰੂਆਤ ਕੀਤੀ ਹਨਾ ਕਿਸੇ ਦਾ ਇੱਕ ਗਾਣਾ ਚੱਲ ਜੇ ਜਾਂ ਕੋਈ ਫੈਮਿਲੀ ਨਾਲ ਲੜ ਪਏ ਉਹਦੀਆਂ 10 ਪੋਡਕਾਸਟ ਆ ਜਾਂਦੀਆਂ ਪਰ ਉਹ ਪਲੇਅਰ ਕਿੱਥੋਂ ਪੈਦਾ ਹੋਇਆ ਕਿਹੜੇ ਪਿੰਡ ਤੋਂ ਆਇਆ ਜੀ ਕਿਵੇਂ ਉਹਨੇ ਉਹਦੇ ਬਾਰੇ ਕੋਈ ਗੱਲ ਨਹੀਂ ਕਰਦੇ ਇਹ ਅਫਸੋਸ ਵਾਲੀ ਗੱਲ
0: ਇਹ ਰੋਲ ਮਾਡਲ ਸਾਡੇ ਤਾਂ ਹੀ ਬਦਲਣਗੇ ਹੁਣ ਸਾਡੇ ਰੋਲ ਮਾਡਲ ਤਾਂ ਫਿਲਮਾਂ ਦੇ ਹੀਰੋ ਹੈ ਜਾਂ ਸਿੰਗਰ ਹੈ ਤੇ ਹੋਰ ਤਾਂ ਸਾਡੇ ਕੋਲ ਬੱਚਿਆਂ ਦੇ ਰੋਲ ਮਾਡਲ
1: ਕੋਈ ਖਰੂਦ ਜਿਹਾ ਪਾਉਣ ਵਾਲਾ ਬੰਦਾ ਹੋਵੇ ਉਹ ਵੀ ਹੀਰੋ ਬਣ ਲੈ
0: ਜਿੰਨਾ ਜਿੰਨਾ ਰੌਲਾ ਪਾਉਣ ਵਾਲਾ ਬੰਦਾ ਉਹ ਸਾਡਾ ਰੋਲ ਬੱਚਿਆਂ ਦਾ ਰੋਲ ਮਾਡਲ ਬਣ ਜਾਂਦਾ
1: ਜੀ ਜੀ
0: ਹੁਣ ਤੁਸੀਂ ਆਪਾਂ ਫੋਟੋਆਂ ਦੇਖਦੇ ਆ ਮੈਂ ਕੋਈ ਕਿਸੇ ਦਾ ਵਿਰੋਧੀ ਨਹੀਂ ਹੈਗਾ ਹੁਣ ਇੱਥੇ ਟਰੱਕਾਂ ਦੇ ਉੱਤੇ ਕਾਰਾਂ ਦੇ ਉੱਤੇ ਆਮ ਦੇਖੇ ਦੀ ਹੈ ਵੀ ਸਿੱਧੂ ਮੂਸੇਵਾਲੇ ਦੀ ਜੀ ਫੋਟੋ ਲਾਈ ਹੋਈ ਹੈ ਵਿੱਚ ਕਈ ਵੀ ਰੇਖ ਕੇ ਫੋਟੋ ਫੋਟੀ ਸਾਹਿਬ ਨੇ ਵੀ ਫੜੀ ਹੋਈ ਹੈ ਵੀ ਯਾਰ ਠੀਕ ਹੈ ਮੁੰਡਾ ਚੰਗਾ ਸੀਗਾ ਕੋਈ ਸ਼ੱਕ ਨਹੀਂ ਉਹਦੇ ਵਿੱਚ ਰਾਈਟ ਪਰ ਉਹ ਤੁਹਾਡਾ ਰੋਲ ਮਾਡਲ ਤਾਂ ਨਾ ਹੋਣਾ ਚਾਹੀਦਾ ਰੋਲ ਮਾਡਲ ਤਾਂ ਅਰਸ਼ਦੀਪ ਵਰਗੇ ਸ਼ੁਭਮਨ ਗਿੱਲ ਵਰਗੇ ਹੋਣੇ ਚਾਹੀਦੇ ਆ
1: ਇਹ
0: ਫੋਟੋਆਂ ਤਾਂ ਇਹਨਾਂ ਦੀ ਲੱਗਣੀਆਂ ਚਾਹੀਦੀਆਂ ਤੁਹਾਡੇ ਟਰੱਕਾਂ ਤੇ ਕਾਰਾਂ ਤੇ
1: ਹਾਂ ਇਹ ਲੱਗਣੀਆਂ ਚਾਹੀਦੀਆਂ ਜੀ ਕਿਉਂਕਿ ਨਾ ਪਲੇਅਰ ਘੱਟੋ ਘੱਟ ਮੇਰੇ ਹਿਸਾਬ ਨਾਲ ਜ਼ਿੰਦਗੀ ਦੇ 20-25 ਸਾਲ ਜੇ ਹਰ ਰੋਜ਼ ਪ੍ਰੈਕਟਿਸ ਕਰਦਾ ਜੀ ਫੇਰ ਕਿਤੇ ਪੜ੍ਹਨਾ ਵੀ ਬਹੁਤ ਵੱਡੀ ਗੱਲ ਹੈ ਪੜ੍ਹਨਾ ਵੀ ਬੜਾ ਔਖਾ ਪਰ ਪਲੇਅਰ ਬਣਨਾ ਵੀ
0: ਇਸ ਲੈਵਲ ਤੇ ਆਉਣਾ ਜਿੱਥੇ ਬੱਚੇ ਦੀ ਆਪਦੀ ਜਿਹੜੀ ਕੰਟਰੀਬਿਊਸ਼ਨ ਆ ਉੱਥੇ ਮਾਂ ਪਿਓ ਹੁਣ ਇੱਥੇ ਆਪਾਂ ਸਪੋਰਟਸ ਵਿੱਚ ਦੇਖਦੇ ਹਾਂ ਇੱਥੇ ਚਲੋ ਉੱਥੇ ਤਾਂ ਇੰਡੀਆ ਤਾਂ ਹਲੇ ਫੇਰ ਥੋੜਾ ਜਿਹਾ ਡਿਫਰੈਂਟ ਮਾਹੌਲ ਹੈ ਇੱਥੇ ਤਾਂ ਬੱਚੇ ਨੂੰ ਸਪੋਰਟਸ ਤੇ ਤੁਸੀਂ ਇਸ ਲੈਵਲ ਤੇ ਲੈਣਾ ਹੋਵੇ ਤੁਹਾਡਾ ਸਭ ਕੁਝ ਵਿਕ ਜਾਂਦਾ
1: ਜਿਵੇਂ ਹੁਣ ਅਰਸ਼ਦੀਪ ਸਿੰਘ ਹੈ ਜੀ ਹਨਾ ਉਹ ਦੁਨੀਆ ਦਾ ਟੌਪ ਕਲਾਸ ਤੇ ਹੈ 2020 ਚ ਇੱਕ ਉਹ ਸਰਦਾਰ ਵੀ ਹੈ ਹਨਾ ਜੀ ਪਟਕਾ ਬੰਨਦਾ ਜਦੋਂ ਦੁਨੀਆ ਚ ਉਹਦੇ ਬਾਰੇ ਸਰਚ ਹੁੰਦਾ ਹੁੰਦਾ ਤੁਸੀਂ ਦੇਖ ਲਓ ਸਾਡੇ ਧਰਮ ਬਾਰੇ ਜਾਂ ਸਾਡੀ ਪੰਜਾਬੀ ਬਾਰੇ ਜਾਂ ਪੰਜਾਬ ਬਾਰੇ ਬੰਦਾ ਸਰਚ ਕਰਦਾ ਕਿੱਥੇ ਜੰਮਿਆ ਇਹਦਾ ਧਰਮ ਰਿਲੀਜਨ ਕੀ ਹੈ ਫਰਕ ਤਾਂ ਪੈਂਦਾ ਜੀ ਇਹ ਪ੍ਰਾਊਡ ਵਾਲੀ ਗੱਲ ਹੀ ਹੈ
0: ਉਦੋਂ ਜੇ ਤਾਂ ਲਿਖ ਦਿੰਦੇ ਸਿੰਘ ਜੀ ਕਿੰਗ
1: ਹਾਂ
0: ਜਿੱਦੇ ਮੜ ਜੀ ਗਲਤੀ ਕਰਤੀ ਉਦੋਂ ਹੀ ਫਿਰ ਉਹਨੂੰ ਖਾਲਸਾ ਨਹੀਂ ਬਣਾ ਦਿੰਦੇ
1: ਉਦੋਂ ਉਦੋਂ ਉਹਦੀ ਗੜਬੜੀ ਕਰਦੇ
0: ਉਹ ਤੁਸੀਂ ਕਹਿਣਗੇ ਖਾਲਿਸਤਾਨੀ
1: ਇਸ ਲਈ ਨਾ
0: ਖਾਸ ਕਰਕੇ ਜਿਹੜਾ ਹਿੰਦੂ ਤੋਂ ਮੀਡੀਆ ਉਹ ਜਦੇ ਕਹਿਣਗੇ ਖਾਲਿਸਤਾਨੀ ਹੈ ਜੀ
1: ਉਹ ਇਹ ਖਾਲਿਸਤਾਨੀ ਕਹਿੰਦੇ ਨੇ ਤੇ ਆਪਣੇ ਵਾਲੇ ਕਵਰ ਨਹੀਂ ਕਰਦੇ ਇਸ ਲਈ ਨਾ ਆਪਣੇ ਵਾਲਿਆਂ
0: ਨੂੰ ਉਹ ਇਹਨਾਂ ਹੁਣ ਇਹਨਾਂ ਇਹਨਾਂ ਦੀਆਂ ਗੱਲਾਂ ਆਪਾਂ ਕਰਦੇ ਆ ਕਦੇ ਕਦੇ ਸੋਸ਼ਲ ਮੀਡੀਆ ਤੇ ਇਹਨਾਂ ਦੀ ਕੋਈ ਚਰਚਾ ਸੁਣੀ ਹੈ
1: ਕਦੇ ਵੀ ਨਹੀਂ ਕਦੇ ਨਹੀਂ
0: ਕੋਈ ਮੈਚ ਮੂਚ ਜੇ ਹੋ ਗਿਆ ਵੱਖਰੀ ਗੱਲ ਕਦੇ ਟੀਵੀ ਤੇ ਹਨਾ ਬਦਕਿਸਮਤੀ ਹੈ ਸਾਡੀ ਯਾਰ ਇਹਨਾਂ ਇਹਨਾਂ ਬੱਚਿਆਂ ਨੂੰ ਮੇਰੇ ਖਿਆਲ ਜੇ ਕਿਤੇ ਆਉਣ ਨਾ ਤਾਂ ਹੋਰ ਵੀ ਬੱਚਿਆਂ ਨੂੰ ਮੋਟੀਵੇਸ਼ਨ ਮਿਲੇ
1: ਹੋ ਸਕਦਾ ਜੀ ਕਰਨਾ ਚਾਹੀਦਾ ਪਤਾ ਆਪਣੀ ਕਮਿਊਨਿਟੀ ਨੂੰ
0: ਅੱਛਾ ਸੁਖਦੀਪ ਤੁਸੀਂ ਵੀ ਕਾਫੀ ਦੇਰ ਤੋਂ ਹਾਕੀ ਨਾਲ ਜੁੜੇ ਹੋਏ ਆ
2: ਹਾਂਜੀ ਅਸੀਂ ਲਾਈਕ ਹੁਣ ਇਸੇ ਕਲੱਬ ਦੇ ਵਿੱਚ ਆ ਕਾਫੀ ਟਾਈਮ ਤੋਂ ਮੈਨੂੰ 5-6 ਸਾਲ ਹੋ ਗਏ ਇੱਥੇ ਮੂਵ ਹੋਏ ਨੂੰ ਤੇ ਉਦੋਂ ਦੇ ਇੱਥੇ ਇਹਨਾਂ ਨਾਲ ਹੀ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਆ ਸਾਡੀ ਹਾਕੀ ਦੀ ਕਲੱਬ ਉਹਦੇ ਨਾਲ ਜੁੜੇ ਹੋਏ ਆ ਤੇ ਲੱਗੇ ਹੋਏ ਆ ਜੀ ਆਪਣਾ ਬੱਚਿਆਂ ਨੂੰ ਥੋੜਾ ਬਹੁਤਾ ਸਟਾਰਟ ਕੀਤਾ ਬੱਚਿਆਂ ਦੇ ਪ੍ਰੋਗਰਾਮ ਤੇ ਨਾਲ ਆਪ ਵੀ ਥੋੜਾ ਬਹੁਤਾ ਖੇਡ ਲਈਦਾ ਜੀ ਹਾਂਜੀ
0: ਤੇ ਤੁਸੀਂ ਆਪਣੇ ਜਿਹੜੀ ਹੁਣ ਸਪੋਰਟਸ ਜਿਹੜੇ ਬੱਚੇ ਜਿਵੇਂ ਕਰਮਜੀਤ ਉਹਨਾਂ ਨੇ ਗੱਲਬਾਤ ਕੀਤੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਕਿੱਥੇ ਕਿੱਥੇ ਸਾਡੀਆਂ ਚਾਹੇ ਉਹ ਏਸ਼ੀਅਨ ਗੇਮਾਂ ਹੋਣ ਚਾਹੇ ਓਲੰਪਿਕਸ ਹੋਣ ਜਾਂ ਦੂਸਰੀਆਂ ਹੋਣ ਉਹਦੇ ਵਿੱਚ ਪਾਰਟਿਸਪੇਸ਼ਨ
2: ਹਾਂਜੀ ਨਹੀਂ

0: ਬਹੁਤ ਜ਼ਰੂਰੀ ਹੈ ਜਿਵੇਂ ਹੁਣ ਰੀਸੈਂਟਲੀ ਦੇਖੀਏ ਏਸ਼ੀਅਨ ਗੇਮਸ ਹੋਈਆਂ ਇਹ ਪਹਿਲੀ ਵਾਰ ਇੱਕ ਬੜਾ ਇਤਿਹਾਸਕ ਇਹ ਮੂਵਮੈਂਟ ਵੀ ਹੈਗਾ ਕਿ ਦੋਨੋਂ ਜਿਹੜੀਆਂ ਔਰਤਾਂ ਦੀ ਆਪਣੀ ਮਹਿਲਾ ਹਾਕੀ ਹੈ ਤੇ ਪੁਰਸ਼ਾਂ ਦੀ ਦੋਨਾਂ ਵੁਮੈਨ ਤੇ ਮੈਨਸ ਦੇ ਵਿੱਚ ਆਪਾਂ ਗੋਲਡ ਮੈਡਲ ਜਿੱਤਿਆ ਤੇ ਕੁੜੀਆਂ ਨੇ 44 ਸਾਲਾਂ ਦੇ ਬਾਅਦ ਗੋਲਡ ਮੈਡਲ ਜਿੱਤਿਆ ਏਸ਼ੀਅਨ ਗੇਮਾਂ ਦੇ ਵਿੱਚ
1: 44 ਸਾਲ ਪਹਿਲਾਂ ਇੰਡੀਆ ਦੀ ਕੁੜੀਆਂ ਦੀ ਹਾਕੀ ਟੀਮ ਨੇ ਜਿੱਤਿਆ
0: 1982 ਦੇ ਵਿੱਚ ਜਿੱਤਿਆ ਸੀਗਾ ਉਦੋਂ ਉਹਨਾਂ ਦੇ ਕੋਚ ਬਾਲ ਕ੍ਰਿਸ਼ਨ ਗਰੇਵਾਲ ਸੀਗੇ ਉਸ ਹਾਕੀ ਟੀਮ ਜਿਹੜੀ ਜਿਨ੍ਹਾਂ ਨੇ ਪਹਿਲੀ ਵਾਰ ਗੋਲਡ ਮੈਡਲ ਜਿੱਤਿਆ ਸੀ ਤੇ ਉਹ ਪਹਿਲੀ ਵਾਰੀ ਇਹਨਾਂ ਨੇ ਪਾਰਟਿਸਿਪੇਟ ਕੀਤਾ ਸੀਗਾ ਏਸ਼ੀਅਨ ਗੇਮ ਦੇ ਵਿੱਚ ਤੇ ਪਹਿਲੀ ਵਾਰੀ ਉਹਨਾਂ ਨੇ ਗੋਲਡ ਮੈਡਲ ਜਿੱਤਿਆ ਉਸ ਤੋਂ ਬਾਅਦ ਕਦੇ ਵੀ ਕੁੜੀਆਂ ਏਸ਼ੀਅਨ ਗੇਮ ਨਹੀਂ ਜਿੱਤ ਸਕੀਆਂ ਸੀ ਤੇ ਹੁਣ 44 ਸਾਲਾਂ ਬਾਅਦ ਆ ਕੇ ਉਹਨਾਂ ਨੇ ਦੁਬਾਰਾ ਗੋਲਡ ਮੈਡਲ ਜਿੱਤਿਆ ਤੇ ਨਾਲ ਹੀ ਆਪਣੀ ਜਿਹੜੀ ਸੀਨੀਅਰ ਮੈਨਸ ਟੀਮ ਹੈ ਉਹਨਾਂ ਨੇ ਵੀ ਇਸ ਵਾਰ ਗੋਲਡ ਮੈਡਲ ਜਿੱਤਿਆ ਇਹਨਾਂ ਨੇ ਡਿਫੈਂਡ ਕੀਤਾ ਪਹਿਲੀ ਵਾਰੀ ਕਿਉਂਕਿ ਪਿਛਲੇ ਸਾਲ 4 ਸਾਲ ਪਹਿਲਾਂ ਜਿਹੜੀਆਂ ਏਸ਼ੀਅਨ ਗੇਮ ਹੋਈਆਂ ਸੀ ਉਦੋਂ ਵੀ 2 ਸਾਲ ਪਹਿਲਾਂ ਹੀ 24 ਚ ਉਦੋਂ ਵੀ ਇਹਨਾਂ ਨੇ
1: ਗੋਲਡ
0: ਮੈਡਲ ਜਿੱਤਿਆ ਤੇ ਹੁਣ ਉਹਨੂੰ ਡਿਫੈਂਡ ਕੀਤਾ ਵੱਡੀ ਗੱਲ ਇੱਕ ਹੋਰ ਇਹਦੇ ਚ ਖਾਸੀਅਤ ਰਹੀ ਹੈ ਦੇਖੋ ਜੇ ਮੈਂ 12 ਟੀਮਾਂ ਦੋਨਾਂ ਦੀਆਂ ਲਾਈਕ ਕੁੜੀਆਂ ਦੀਆਂ ਵੀ ਮੁੰਡਿਆਂ ਦੀਆਂ ਵੀ ਟੋਟਲ ਪਾਰਟੀਸਪੇਟ ਕਰਦੀਆਂ ਤੇ ਇਹਨਾਂ ਦੇ ਅਲੱਗ ਅਲੱਗ ਪੂਲ ਬਣਦੇ ਆ ਲੀਗ ਮੈਚ ਹੁੰਦੇ ਆ ਫਿਰ ਸੈਮੀ ਫਾਈਨਲ ਹੁੰਦੇ ਆ ਫਾਈਨਲ ਹੁੰਦੇ ਆ ਦੋਨਾਂ ਟੀਮਾਂ ਨੇ ਪੂਰੇ ਟੂਰਨਾਮੈਂਟ ਚ ਇੱਕ ਵੀ ਮੈਚ ਨਹੀਂ ਹਾਰਿਆ
1: ਮਤਲਬ
0: 7 ਦੇ 7 ਮੈਚ ਖੇਡੇ ਆ ਦੋਨਾਂ ਟੀਮਾਂ ਨੇ 7 ਦੇ 7 ਮੈਚ ਜਿੱਤੇ ਆ ਤੇ ਸਕੋਰ ਕਿਸੇ ਦਾ 16-1 ਕਿਸੇ ਦਾ 18-1 ਕਿਸੇ ਦਾ 14-2 ਮਤਲਬ ਏਦਾਂ ਸਕੋਰ ਤੇ ਮੁੰਡਿਆਂ ਨੇ 58 ਗੋਲ ਕੀਤੇ ਆ ਤੇ ਸਿਰਫ 8 ਗੋਲ ਖਾਧੇ ਆ ਪੂਰੇ ਟੂਰਨਾਮੈਂਟ ਚ
1: ਗੋਲੀ ਵੀ ਤਕੜਾ
0: ਗੋਲੀ ਵੀ ਤਕੜਾ ਤੇ ਕੁੜੀਆਂ ਨੇ ਉਦੋਂ ਵੀ ਜ਼ਿਆਦਾ ਕੁੜੀਆਂ ਨੇ 79 ਗੋਲ ਕੀਤੇ ਆ ਤੇ ਸਿਰਫ 3 ਗੋਲ ਖਾਧੇ ਆ
1: ਤੁਸੀਂ
0: ਦੇਖੋ ਵੀ ਫਰਕ ਕਿੰਨਾ ਤੇ ਫਾਈਨਲ ਮੈਚ ਦੇ ਵਿੱਚ ਤਾਂ ਹੋਰ ਵੀ ਇੰਟਰਸਟਿੰਗ ਹੈ ਵੀ ਚੱਲਦੇ ਮੈਚ ਦੇ ਵਿੱਚ ਆਪਣੀ ਗੋਲਕੀਪਰ ਨੇ ਸਟ੍ਰੋਕ ਰੋਕਿਆ ਉਹ ਵੱਡੀ ਗੱਲ ਹੁੰਦੀ ਆ ਵੀ ਜਦੋਂ ਕੋਈ ਸਟੋਕ ਮਿਲ ਜਾਏ ਚੱਲਦੇ ਮੈਚ ਉਹ ਇਹ
1: ਹੁੰਦਾ ਵੀ
0: ਪੈਨਲਟੀ ਸਟੋਕ
1: ਬਹੁਤ ਔਖਾ ਹੁੰਦਾ
0: 90% ਹੁੰਦਾ ਵੀ ਉਹ
1: ਗੋਲ ਹੋ
0: ਗਈ ਹੈ ਨਾ ਵੀ 10% ਚਾਂਸ ਹੁੰਦੇ ਆ ਵੀ ਗੋਲੀ ਰੋਕ ਲੇ ਉਹਨੇ ਗੋਲ ਰੋਕਿਆ ਤੇ 1-0 ਨਾਲ ਚਲੋ ਫਾਈਨਲ ਜਿੱਤ ਗਈਆਂ ਕੁੜੀਆਂ ਤੇ ਬੜੀ ਲਾਈਕ ਵਧੀਆ ਰਿਹਾ ਇਸ ਵਾਰ ਇਹਨਾਂ ਦਾ ਹਾਕੀ ਦਾ
1: ਜਿਹੜਾ ਇੰਨਾ ਗੈਪ ਰਿਹਾ ਸੁਖਦੀਪ ਤੁਸੀਂ ਗੇਮ ਨਾਲ ਜੁੜੇ ਹੋਏ ਹੋ ਕੀ ਵਜ੍ਹਾ ਹੋਈ ਕਿ ਇੰਨਾ ਗੈਪ ਕਿਉਂ ਰਿਹਾ ਫਿਰ ਕੁੜੀਆਂ ਦੀ ਟੀਮ ਦੇ ਵਿੱਚ ਕੀ ਕੁੜੀਆਂ ਨੂੰ ਕੋਈ ਪ੍ਰੋਪਰ ਪਲੇਅਰ ਨਹੀਂ ਮਿਲੇ ਜਾਂ ਕਿਵੇਂ ਕਿਉਂ ਇੰਨੇ ਸਾਲ ਵੇਟ ਕਰਨੀ ਪਈ
0: ਨਹੀਂ ਮੈਨੂੰ ਇਹ ਲੱਗਦਾ ਕਿ ਨਾ ਗਰਾਸ ਰੂਟ ਤੋਂ ਵੀ ਆਪਾਂ ਨੂੰ ਇਨਕਰੇਜਮੈਂਟ ਥੋੜੀ ਜਿਹੀ ਘੱਟ ਮਿਲਦੀ ਹੈ ਲਾਈਕ ਉੱਥੇ ਕਿਉਂਕਿ ਆਪਣੇ ਜਿਵੇਂ ਹੁਣ ਜ਼ਿਆਦਾਤਰ ਤਾਂ ਮੁੰਡੇ ਹੀ ਖੇਡਦੇ ਆ ਨਾ ਪਿੰਡਾਂ ਦੇ ਵਿੱਚ ਜਾਂ ਉੱਥੋਂ ਜਾਵੇ ਤਾਂ ਕੁੜੀਆਂ ਦੀ ਉੱਥੇ ਆਈ ਥਿੰਕ ਮੇਰੇ ਖਿਆਲ ਨਾਲ ਵੀ ਘੱਟ ਪਾਰਟੀਸਪੇਸ਼ਨ ਹੈ ਗਰਾਸ ਰੂਟ ਤੇ ਹੈ ਨਾ ਉੱਥੋਂ ਹੀ ਕਿਉਂਕਿ ਪਲੇਅਰ ਨਿਕਲਣੇ ਆ ਉੱਥੋਂ ਹੀ ਸਾਰਾ ਕੰਮ ਹੋਣਾ ਤੇ ਹੁਣ ਜਿਵੇਂ ਥੋੜੀਆਂ ਜਿਹੀਆਂ ਫੈਸਿਲਿਟੀਆਂ ਵੀ ਨਵੀਆਂ ਆ ਗਈਆਂ ਹੁਣ ਜਿਵੇਂ ਐਸਟਰੋ ਟਰਫ ਹੁਣ ਬਾਈ ਕਰਮਜੀਤ ਹੁਣ ਇਹਨਾਂ ਦੇ ਪਿੰਡ ਚ ਐਸਟਰੋ ਟਰਫ ਲੱਗ ਗਈ ਹੈ ਤੇ ਉਹਦੇ ਨਾਲ ਜਿਵੇਂ ਕਹਿ ਲਓ ਵੀ ਉਹ ਗਰਾਸ ਰੂਟ ਤੋਂ ਹੀ ਤੁਸੀਂ ਟਰਫ ਤੇ ਖੇਡਣਾ ਸਟਾਰਟ ਕਰਦੇ ਹੋ ਤਾਂ ਫਿਰ ਅੱਗੇ ਕੰਪੀਟੀਸ਼ਨ ਦੇ ਵਿੱਚ ਤੁਸੀਂ ਜ਼ਿਆਦਾ ਨਾ ਉੱਥੇ
1: ਪਹਿਲਾਂ ਮੇਰੇ ਖਿਆਲ ਇਹ ਵੀ ਹੁੰਦਾ ਹੋਊਗਾ ਕਿ ਪਹਿਲਾਂ ਜਿਹੜੇ ਆਮ ਖੇਡਦੇ ਸੀ ਪਿੰਡਾਂ ਚ ਉਹ ਆਮ ਗਰਾਊਂਡ ਚ ਖੇਡਦੇ ਸੀ ਜਦੋਂ ਕੰਪੀਟੀਸ਼ਨ ਖੇਡਣਾ ਪੈਂਦਾ ਸੀ ਐਸਟਰੋ ਟਰਫ ਤੇ ਖੇਡਣਾ ਪੈਂਦਾ ਸੀ ਉਹ ਫਿਰ ਉੱਥੇ ਯੂਜ਼ ਟੂ ਨਹੀਂ ਹੁੰਦੇ ਸੀ
0: ਹਾਂਜੀ ਉਹ ਫਰਕ ਬਹੁਤ ਆਉਂਦਾ ਕਿਉਂਕਿ ਹਾਕੀ ਤੇਜ਼ ਬਹੁਤ ਹੋ ਗਈ ਹੈ ਹੁਣ ਤੇ ਹੁਣ ਤਾਂ ਈਵਨ ਦੇਖੋ ਆਪਾਂ ਏਸ਼ੀਆ ਗੇਮ ਚ ਅਜੇ ਵੀ ਬਹੁਤ ਗੈਪ ਆਪਾਂ ਏਸ਼ੀਆ ਚ ਚਲੋ ਚੈਂਪੀਅਨ ਹੈਗੇ ਆ ਇੱਥੇ ਜਿੱਤ ਜਾਂਦੇ ਆ ਜਦੋਂ ਆਪਾਂ ਗਾਂ ਓਲੰਪਿਕ ਜਾਂਦੇ ਆ ਜਾਂ ਵਰਲਡ ਕੱਪ ਚ ਜਾਂਦੇ ਆ ਉੱਥੇ ਜਾ ਕੇ ਆਪਣੀ ਅਜੇ ਪਰਫਾਰਮੈਂਸ ਉਸ ਲੈਵਲ ਦੀ ਨਹੀਂ ਹੈ ਕਿਉਂਕਿ ਉਹ ਜਿਹੜੀ ਯੂਰੋਪੀਅਨ ਹਾਕੀ ਆ ਉਹ ਟੋਟਲੀ ਡਿਫਰੈਂਟ ਹੋ ਗਈ ਹੈ ਨਾ ਬਹੁਤ ਤੇਜ਼ ਆ ਉਹ ਤੇ ਆਪਣੇ ਅਜੇ ਉਸ ਲੈਵਲ ਨਾਲ ਵੀ ਉਹ ਸਕਿੱਲ ਨੂੰ ਸਕਿੱਲ ਤਾਂ ਚੱਲ ਚਾਹੀਦੀ ਆ ਸਕਿੱਲ ਨਾਲ ਉਹ ਨਾ ਉਹ ਤੁਹਾਡੀ ਜਿਹੜੀ ਸਰੀਰਕ ਫੁਰਤੀ ਆ ਉਹ ਜ਼ਿਆਦਾ ਮਾਇਨੇ ਰੱਖਦੀ ਆ ਹੁਣ ਤੁਹਾਡੀ ਕਿਉਂਕਿ ਤੁਸੀਂ ਕਿਉਂਕਿ ਬਾਲ ਬਸ ਆਈ ਅੱਗੇ ਭੇਜਤੀ ਆ ਟਕ ਟਕ ਟਕ ਵਾਲੀ ਹਾਕੀ ਜ਼ਿਆਦੇ ਹੋ ਗਈ ਹੈਗੀ ਆ ਫਾਸਟ ਆਉਣ ਹੈ ਨਾ ਤੇ ਬਾਕੀ ਹੁਣ ਇਹਦੇ ਚ ਇਹ ਆ ਵੀ ਯਾਨੀ ਇਹਨਾਂ ਨੇ ਗੋਲਡ ਮੈਡਲ ਜਿੱਤਿਆ ਕੁੜੀਆਂ ਨੇ ਮੁੰਡਿਆਂ ਨੇ ਦੋਵਾਂ ਨੇ ਹੁਣ ਇਹ ਸਿੱਧਾ ਅੱਗੇ ਜਿਹੜੀ ਲਾਸ ਏਂਜਲਸ ਓਲੰਪਿਕਸ ਹੋਣੀਆਂ 2028 ਚ ਸ਼ਾਇਦ ਉਹਦੇ ਲਈ ਕੁਆਲੀਫਾਈ ਕਰ ਗਏ ਤੇ ਹੁਣ ਇਹ ਆ ਵੀ ਚਲੋ ਇੱਥੇ
1: ਖੇਡਣਗੇ
0: ਹੁਣ ਇਹਨਾਂ ਨੂੰ ਅੱਗੇ ਵੀ ਅਗਲੇ 2 ਸਾਲ ਉਹਦੇ ਲਈ ਪ੍ਰਿਪਰੇਸ਼ਨ ਕਰਨੀ ਚਾਹੀਦੀ
1: ਮੌਜੂਦਾ ਕੁੜੀਆਂ ਦੀ ਟੀਮ ਦੇ ਵਿੱਚ ਕਿੰਨੇ ਪੰਜਾਬੀ ਕੁੜੀਆਂ ਕਿੰਨੀਆਂ ਕੁ
0: ਪੰਜਾਬੀ ਕੁੜੀਆਂ ਹੈਗੀਆਂ ਬਟ ਇਸ ਟਾਈਮ ਜਿਹੜੀ ਇੰਡੀਆ ਟੀਮ ਦੇ ਵਿੱਚ ਕੁੜੀਆਂ ਦਾ ਦਬਦਬਾ ਜ਼ਿਆਦਾ ਹੈਗਾ ਉਧਰ ਉੜੀਸਾ ਜਾਂ ਚਲੋ ਝਾਰਖੰਡ ਉਧਰ ਦੀਆਂ ਕੁੜੀਆਂ ਜ਼ਿਆਦਾ ਕੁੜੀਆਂ ਦੀ ਹਾਕੀ ਚ ਪੰਜਾਬ ਦੀਆਂ ਹੈਗੀਆਂ ਮੇਰੇ ਖਿਆਲ ਨਾਲ 2 ਜਾਂ 3 ਕੁੜੀਆਂ ਪੰਜਾਬ ਦੀਆਂ ਤੇ 2 ਹਰਿਆਣੇ ਦੀਆਂ ਕੁੜੀਆਂ ਤੇ ਉਹ ਜ਼ਿਆਦਾ ਦਬਦਬਾ ਉੜੀਸਾ ਝਾਰਖੰਡ ਉਧਰ ਦੀਆਂ ਕੁੜੀਆਂ
1: ਦਾ ਕੈਪਟਨ ਮੇਰੇ ਖਿਆਲ ਹਰਮਨਪ੍ਰੀਤ ਇੱਕ ਹਰਮਨਦੀਪ ਸਮਥਿੰਗ
0: ਨਹੀਂ ਉਹ ਮੁੰਡਿਆਂ ਦੇ ਵਿੱਚ ਆਪਣਾ ਹਰਮਨਪ੍ਰੀਤ ਆ ਜਿਹੜਾ ਮੁੰਡਿਆਂ ਦੇ ਵਿੱਚ ਦਬਦਬਾ ਪੂਰਾ ਪੰਜਾਬ ਦਾ ਕਿਉਂਕਿ ਉੱਥੇ ਤਾਂ ਕਹਿ ਲਓ ਵੀ 8 ਤੋਂ 10 ਪਲੇਅਰ ਪੰਜਾਬੀ ਹੈ ਇਸ ਟਾਈਮ ਜਿਹੜੀ ਕਰੰਟ ਇੰਡੀਆ ਦੀ ਟੀਮ ਹੈ ਤੇ ਉਹਦੇ ਚ ਆਪਣਾ ਏਸ਼ੀਆ ਗੇਮ ਦੇ ਵਿੱਚ ਜਿਹੜਾ ਬੈਸਟ ਸਕੋਰਰ ਰਿਹਾ ਉਹ ਵੀ ਹਰਮਨਪ੍ਰੀਤ ਰਿਹਾ ਉਹਨੇ 12

0: ਕੋਲ ਕੀਤੇ ਆ ਟੋਟਲ ਤੇ ਸਾਰੇ ਹੀ ਪਲੰਟੀ ਕਾਰਨਰ ਦੇ ਨਾਲ ਕੀਤੇ ਆ ਕਿਉਂਕਿ ਪਲੰਟੀ ਕਾਰਨਰ ਐਕਸਪਰਟ ਆ ਉਹ ਡਰੈਗ ਫਲਿਕਰ ਹੈ ਤਾਂ ਉਹਦਾ ਉਹਦੀ ਐਕਸਪਰਟੀਜ਼ ਹੀ ਉਹਦੇ ਚ ਹੈ ਤੇ ਉਹਨੇ 12 ਗੋਲ ਆਈ ਥਿੰਕ ਇੱਕ ਪਾਕਿਸਤਾਨ ਦਾ ਪਲੇਅਰ ਹੈ ਇਹਨਾਂ ਇਹ ਜੁਆਇੰਟ ਆ ਹਾਈ ਸਕੋਰਰ ਆ ਦੋਨੋਂ ਦੋਨਾਂ ਦੇ 12 ਗੋਲ ਹੈ ਉਹਦੇ ਵੀ ਪਲੰਟੀ ਕਾਰਨਰ ਦੇ ਹੀ ਆ ਇਹਦੇ ਵੀ ਤਾਂ ਉਹ ਇਸ ਟਾਈਮ ਕੈਪਟਨ ਹੈ ਇੰਡੀਆ ਦੀ ਟੀਮ ਦਾ ਉਹ ਬਹੁਤ ਵਧੀਆ ਪਲੇਅਰ ਆ ਉਹ ਵੀ ਉੱਠ ਕੇ ਕਿਉਂਕਿ ਉਹ ਡਰੈਗ ਫਲਿਕਰ ਕਰਕੇ ਉਹ ਵੀ ਇਸ ਟਾਈਮ ਵਰਲਡ ਦੇ ਵਿੱਚ ਮੰਨਿਆ ਜਾਂਦਾ ਵੀ ਜੇ ਪਲੰਟੀ ਕਾਰਨਰ ਮਿਲ ਗਿਆ ਹਰਮਨਪ੍ਰੀਤ ਗਰਾਊਂਡ ਤੇ ਆ ਤਾਂ ਉਹਦੇ ਚਾਂਸ ਰਹਿੰਦੇ ਵੀ ਇਹ ਗੋਲ ਹੋਊਗਾ ਹੀ ਹੋਊਗਾ ਕਿਉਂਕਿ ਉਹ ਵਧੀਆ ਪਲੇਅਰ ਹੈ ਤੇ ਹਾਂ ਮੁੰਡਿਆਂ ਚ ਦਬਦਬਾ ਪੰਜਾਬੀਆਂ ਦਾ ਹੀ ਇਸ ਟਾਈਮ ਕੁੜੀਆਂ ਦੇ ਵਿੱਚ ਆ ਰਹੀਆਂ ਕੁੜੀਆਂ ਪਹਿਲਾਂ ਪਿੱਛੇ ਜਿਹੇ ਸਾਲਾਂ ਚ ਤਾਂ ਕਾਫੀ 3-4 ਕੁੜੀਆਂ ਹੁੰਦੀਆਂ ਸੀਗੀਆਂ ਇਸ ਟਾਈਮ ਪੰਜਾਬ ਦੀਆਂ ਹੁਣ 2 ਕੁੜੀਆਂ ਇਸ ਟਾਈਮ ਪਲੇਇੰਗ ਦੇ ਵਿੱਚ ਹੈਗੀਆਂ
1: ਮੇਰੇ ਖਿਆਲ ਜੇ ਇਹਨਾਂ ਜੇ ਮੌਜੂਦਾ ਹਾਲਾਤਾਂ ਚ ਇਹਨਾਂ ਪਲੇਅਰਾਂ ਨੂੰ ਜ਼ਿਆਦਾ ਐਕਸਪੋਜ਼ਰ ਮਿਲੇ ਨਾ ਪੰਜਾਬ ਦੇ ਵਿੱਚ ਤਾਂ ਹੋ ਸਕਦਾ ਹੋਰ ਬੱਚਿਆਂ ਨੂੰ ਹੌਸਲਾ ਮਿਲੂਗਾ ਅੱਗੇ ਆਉਣ ਦਾ ਇਹਨਾਂ ਗੇਮਾਂ ਦੇ ਵਿੱਚ ਆਉਣ ਦਾ
2: ਜੀ ਮੈਨੂੰ ਲੱਗਦਾ ਨਾ ਵੀ ਜੇ ਆਪਾਂ NRI ਥੋੜੀ ਜਿਹੀ ਪੋਜ਼ਿਟਿਵ ਭੂਮਿਕਾ ਨਿਭਾਈਏ ਕੋਈ ਵੱਡੀ ਗੱਲ ਨਹੀਂ ਜੀ ਕਿਉਂਕਿ ਆਪਾਂ ਪੈਸੇ ਤਾਂ ਬਹੁਤ ਖਰਚਦੇ ਆ ਟੂਰਨਾਮੈਂਟ ਤੇ ਕੱਪਾਂ ਤੇ ਤੇ ਮੈਨੂੰ ਲੱਗਦਾ ਹੁੰਦਾ ਵੀ ਜੇ ਆਪਾਂ ਪਿੰਡ ਪਿੰਡ ਚ ਆਪਦੇ ਪਿੰਡ ਨੂੰ ਹੀ ਸੰਭਾਲਣ ਦੀ ਗੱਲ ਹੁੰਦੀ ਚਲੋ ਸਾਰਾ ਪੰਜਾਬ ਸੰਭਾਲਣ ਤਾਂ ਬੜਾ ਔਖਾ ਕਿਸੇ ਵੀ ਬੰਦੇ ਲਈ ਹਨਾ ਜੀ ਕੋਈ ਵੀ ਬੰਦਾ ਜਿਹੜਾ ਕਹਿੰਦਾ ਵੀ ਮੈਂ ਪੰਜਾਬ ਦਾ ਬੜਾ ਫਿਕਰਮੰਦ ਆ ਜਾਂ ਮੈਂ ਪੰਜਾਬ ਲਈ ਕੋਈ ਕਰਨਾ ਚਾਹੁੰਦਾ ਮੈਨੂੰ ਲੱਗਦਾ ਜੇ ਉਹ ਆਪਦੇ ਪਿੰਡ ਦਾ ਹੀ ਕਰ ਲਵੇ ਤੇ ਜੇ ਸਾਰਕ ਬੰਦਾ ਐ ਸੋਚਣ ਲੱਗ ਜੇ ਮੈਨੂੰ ਕੋਈ ਵੱਡੀ ਗੱਲ ਨਹੀਂ ਲੱਗਦੀ ਸਾਰੇ ਪੰਜਾਬ ਦਾ ਹੀ ਹੋਜੂ ਕਿਉਂਕਿ ਸਾਰੇ ਪੰਜਾਬ ਦੇ ਵਿੱਚੋਂ ਪਿੰਡਾਂ ਚੋਂ ਸਾਰੇ ਪਿੰਡ ਦੇ ਬੰਦੇ ਆ ਬਾਹਰ 50-50, 100-100 ਬੰਦਾ ਮੈਨੂੰ ਲੱਗਦਾ ਹਰ ਪਿੰਡ ਦਾ
1: ਹੁਣ ਤਾਂ ਮੇਰੇ ਖਿਆਲ ਹਰੇਕ ਗਲੀ ਚ ਕੋਈ ਬਚਿਆ ਨਹੀਂ
2: ਜਿਹੜਾ ਨਹੀਂ ਮੈਨੂੰ ਲੱਗਦਾ ਨਾ ਕੋਈ ਵੱਡਾ ਇਨਵੈਸਟਮੈਂਟ ਵੀ ਨਹੀਂ ਗੀ ਜੀ ਜੇ ਛੋਟੀਆਂ ਛੋਟੀਆਂ ਅਕੈਡਮੀਆਂ ਖੋਲਣ ਜਿਵੇਂ ਹੁਣ ਕ੍ਰੈਕਟ ਵੀ ਹੈ ਜੀ ਕੋਈ ਵੀ NRI 5-10 ਰਲ ਕੇ ਹਨਾ ਜੀ ਤੇ ਮੈਨੂੰ ਲੱਗਦਾ 1.5-2 ਲੱਖ ਰੁਪਇਆ ਖਰਚ ਕੇ 3-4 ਪਿੱਚਾਂ ਵਿਛਾ ਸਕਦੇ ਆ ਜੀ ਬਾਲਾ ਵੱਡਾ ਥਾਂ ਵੀ ਨਹੀਂ ਚਾਹੀਦਾ ਹਨਾ ਜੀ ਤੁਸੀਂ 1-2 ਕੋਚ ਰੱਖਣੇ ਆ ਤੇ ਮੈਨੂੰ ਲੱਗਦਾ ਕੋਈ ਵੱਡੀ ਗੱਲ ਨਹੀਂ ਐਵੇਂ ਹਾਕੀ ਆ ਜੀ ਹੋਰ ਵੀ ਗੇਮਾਂ ਤੁਹਾਨੂੰ ਬੈਡਮਿੰਟਨ ਆ ਆਪਣੀ ਬਾਕਸਿੰਗ ਆ ਹਨਾ ਤੇ ਪਰ ਜੇ ਆਪਾਂ ਸਰਕਾਰਾਂ ਨੂੰ ਤਾਂ ਜੀ ਚਲੋ ਸਰਕਾਰਾਂ ਦਾ ਆਪਾਂ ਕਹਿੰਦੇ ਬੜੀਆਂ ਨਲਾਇਕ ਹੈ ਵੀ ਆ ਹਨਾ ਉਹਦੇ ਚ ਕੋਈ ਸ਼ੱਕ ਨਹੀਂ ਪਰ ਜੇ ਇਕੱਲੇ NRI ਧਿਆਨ ਦੇ ਦੇਣਾ ਆਪਦੇ ਪਿੰਡਾਂ ਚ ਮੈਨੂੰ ਲੱਗਦਾ ਸਰਕਾਰਾਂ ਦੀ ਬਹੁਤੀ ਲੋੜ ਨਹੀਂ ਜਿੰਨੇ ਆਪਾਂ ਪੈਸੇ ਲਾਉਣੇ ਆ ਜੀ ਮੈਨੂੰ ਕਰ ਲੈਣਾ
0: ਜਿਹੜੀ ਗੱਲ ਕਰਮਜੀਤ ਬਾਈ ਕਹਿੰਦੇ ਆ ਨਾ ਇਹਦਾ ਐਗਜ਼ਾਮਪਲ ਹੁਣ ਸਾਡੇ ਪਿੰਡ ਨੇ ਇਹ ਕੀਤੀ ਆ ਸਟਾਰਟ ਸਾਡੇ ਪਿੰਡ ਜਿਵੇਂ ਜਿਹੜੇ ਪਹਿਲਾਂ ਨਾ ਸਾਡੇ ਪਰਮਜੀਤ ਸਿੰਘ ਮਾਸਟਰ ਜੀ ਹੁੰਦੇ ਸੀਗੇ ਉਹਨਾਂ ਨੇ ਬਹੁਤ ਪਲੇਅਰ ਬਣਾਏ ਆ ਤੇ ਬਹੁਤ ਪਲੇਅਰਾਂ ਨੇ ਉਹਨਾਂ ਨੂੰ ਰਖੇੜ ਕੇ ਮਹਿਕਮਿਆਂ ਚ ਨੌਕਰੀਆਂ ਲਈਆਂ ਹੁਣ ਕੀ ਆ ਟਾਈਮ ਆ ਗਿਆ ਕਿ ਉਹ ਸਾਰੇ ਰਿਟਾਇਰ ਦੀ ਏਜ ਚ ਆ ਗਏ ਆ ਉਹ ਪਲੇਅਰ ਹੁਣ ਰਿਟਾਇਰ ਉਹਨਾਂ ਨੇ ਰਿਟਾਇਰਮੈਂਟ ਲੈ ਕੇ ਪਿੰਡ ਆ ਕੇ ਉਹਨਾਂ ਨੇ ਕੋਚਿੰਗ ਸਟਾਰਟ ਕੀਤੀ ਆ ਲਾਈਕ ਜਿਵੇਂ 3-4 ਪਲੇਅਰ ਜਿਹੜੇ ਹੁਣ ਰਿਟਾਇਰ ਹੋ ਗਏ ਕੋਈ ਉਹ ਜੋਬ ਤੋਂ ਆ ਗਏ ਹੁਣ ਉਹਦੇ ਚ ਹੈਲਪ ਕੀਤੀ ਆ NRI ਭਰਾਵਾਂ ਨੇ ਜਿਹੜੇ ਸਾਡੇ ਬਾਹਰ ਬੈਠੇ ਆ ਅਮਰੀਕਾ ਚ ਇੱਥੇ ਕੈਨੇਡਾ ਕਿਤੇ ਵੀ ਆ ਤਾਂ ਅਸੀਂ ਲਾਈਕ ਉਹਨਾਂ ਨੇ ਜਿਵੇਂ ਵੀ ਮੰਥਲੀ ਹਰੇਕ ਪਰਿਵਾਰ ਨੂੰ ਕੁਛ ਫੀਸ ਲਾਤੀ ਆ ਵੀ ਤੁਸੀਂ ਇੰਨੇ ਦੇਣੇ ਦੇਣੇ ਆ ਪੈਸੇ ਉਹਦੇ ਚੋਂ ਫਿਰ ਉਹ ਕੋਚਾਂ ਨੂੰ ਥੋੜਾ ਫੀਸ ਵੀ ਦਿੱਤੀ ਜਾਂਦੀ ਵੀ ਚਲੋ ਉਹ ਵੀ ਆਪਦਾ ਟਾਈਮ ਕੱਢ ਕੇ ਆਉਂਦੇ ਆ ਤੇ ਹੁਣ ਉਹਨਾਂ ਨੇ ਸ਼ੁਰੂ ਕਰਕੇ ਸ਼ਾਮ ਨੂੰ ਤੁਸੀਂ ਜੇ ਸਾਡੇ ਪਿੰਡ ਕਦੇ ਪਿੰਡ ਸਾਡਾ ਤਖਾਨਵਾਦ ਹੈ ਮੋਗੇ ਜ਼ਿਲ੍ਹੇ ਚ ਉੱਥੇ ਦੇਖੋ ਤਾਂ 60-70 ਪਲੇਅਰ ਸਾਡੇ ਪਿੰਡ ਦੇ ਜਵਾਕ ਜਿਹੜੇ ਆ ਉੱਥੇ ਕੋਚਿੰਗ ਲੈਂਦੇ ਆ ਆਪਦੇ ਪਿੰਡ ਦੇ ਹੀ ਤੇ ਉਹ ਪਿੰਡ ਦੇ ਹੀ ਸਾਡੇ ਕੋਚ ਆ ਉਹ ਰਨ ਕਰਦੇ ਆ ਤੇ ਉਹ ਵਧੀਆ ਹੁਣ ਗੱਲ ਵੀ ਆ ਪਿੱਛੇ ਜੇ ਗੇਮਸ ਹੋਈਆਂ ਪੰਜਾਬ ਲੈਵਲ ਤੇ ਤਾਂ ਉਹ ਪਹਿਲਾ ਨਾਮ ਉਹਨਾਂ ਨੇ ਜਿੱਤਿਆ ਤੇ ਵਧੀਆ ਤਰੱਕੀ ਕਰ ਰਹੇ ਆ ਹੁਣ ਉਹ ਜਵਾਕ ਵਧੀਆ ਸੋਹਣਾ ਖੇਡ ਰਹੇ ਆ
1: ਬਿਲਕੁਲ NRI ਤਾਂ ਰੈਡੀ ਹੈ ਕਿਤੇ ਨਾ ਕਿਤੇ ਜੇ ਉਹਨਾਂ ਨੂੰ ਪਿੰਡ ਦੇ ਵਿੱਚੋਂ ਕੋਈ ਸਹੀ ਗਰੁੱਪ ਅਪਰੋਚ ਕਰੇ ਤਾਂ ਇਨੀਸ਼ੀਏਟ ਪ੍ਰੋਪਰ ਲਵੇ NRI ਨੂੰ ਲੱਗੇ ਕਿ ਯੈਸ ਯਾਰ ਇਹ ਬੰਦੇ ਵਧੀਆ ਕੰਮ ਕਰਦੇ ਮੇਰਾ ਖਿਆਲ ਹੈ NRI ਤਾਂ ਪਿੱਛੇ ਨਹੀਂ ਹਟਦੇ ਕਦੇ ਵੀ ਆ ਕਬੱਡੀ ਦੇ ਵਿੱਚ ਦੇਖ ਲਓ ਕਿੱਡੇ ਕਿੱਡੇ ਜਾ ਕੇ ਟੂਰਨਾਮੈਂਟ ਕਰਾ ਤੇ ਹਾਲਾਂਕਿ ਉਹ ਕਬੱਡੀ ਐਡੇ ਵੱਡੇ ਲੈਵਲ ਤੇ ਜਾਣ ਤੋਂ ਬਾਅਦ ਉਹ ਚ ਕਰੋੜਾਂ ਜਾਣ ਤੋਂ ਬਾਅਦ ਉਹ ਚ ਫਿਰ ਬਹੁਤ ਕੁਛ ਵੜ ਗਿਆ ਗੈਂਗਸਟਰ ਵੜ ਗਏ ਡਰੱਗ ਵੜ ਗਈ ਹੈ ਇਸ ਵਕਤ ਤਾਂ ਉਹਦਾ ਹਾਲ ਬਹੁਤ ਮਾੜਾ ਹੈ ਵੱਡੀ ਵੱਡੀਆਂ ਫੈਡਰੇਸ਼ਨਾਂ ਬਣ ਗਈਆਂ ਅਸੀਂ ਕਬੱਡੀ ਵੱਲ ਹੀ ਪੈ ਗਏ ਬਸ ਕਬੱਡੀ ਮਾਂ ਖੇਡ ਕਬੱਡੀ ਮਾਂ ਖੇਡ ਜਦੋਂ ਕਿ ਹਾਕੀ ਹੈ ਕ੍ਰਿਕਟ ਹੈ ਜਾਂ ਹੋਰ ਜਿਹੜੀਆਂ ਖੇਡਾਂ ਨੇ ਈਵਨ ਵਾਲੀਬਾਲ ਹੈ ਤੇ ਇਹ ਖੇਡਾਂ ਚ ਵੀ ਬੱਚਿਆਂ ਨੂੰ ਇਨਕਰੇਜ ਕੀਤਾ ਜਾ ਸਕਦਾ ਸੀ
2: ਬਿਲਕੁਲ ਜੀ ਕੋਈ ਮੇਰਾ ਗੱਲ ਦਾ ਸ਼ਾਇਦ ਗੁੱਸਾ ਨਾ ਕਰੇ ਪੈਸੇ ਤਾਂ ਬਹੁਤ ਖਰਚਦੇ ਆ ਹਲੇ ਵੀ ਮੈਨੂੰ ਲੱਗਦਾ ਨਾ ਜੀ ਥੋੜਾ ਜਿਹਾ ਇਹਨਾਂ ਨੂੰ ਸੋਚ ਵਿਚਾਰ ਕੇ ਵੀ ਕੱਲਾ ਇੱਕ ਥਾਂ ਤੇ ਹੀ ਨੀ ਲਾਉਣੇ ਚਾਹੀਦੇ ਇਹਦੇ ਨਾਲੋਂ ਮੈਨੂੰ ਲੱਗਦਾ ਨਾ ਉਦਾਹਰਣ ਦੇ ਤੌਰ ਤੇ ਚਲੋ ਸਾਡਾ ਪਿੰਡ ਵੀ ਸਾਡੇ ਪਿੰਡ ਵੀ ਟੂਰਨਾਮੈਂਟ ਹੁੰਦਾ ਮੈਨੂੰ ਲੱਗਦਾ ਹਰ ਇੱਕ ਪਿੰਡ ਹੀ
1: ਹੁੰਦਾ ਪਿੰਡ ਤਾਂ ਮਸ਼ਹੂਰ ਆ ਪੂਰਾ
2: ਹਾਂਜੀ ਤੇ ਜਿਵੇਂ ਜੇ ਦੇਖਿਆ ਜਾਵੇ ਹਰ ਪਿੰਡ ਦਾ ਬਜਟ 40-45 ਲੱਖ ਆ ਮੈਂ ਘੱਟ ਤੋਂ ਘੱਟ ਕਹਿੰਦਾ ਨਹੀਂ ਨਾ ਹਨਾ ਜੀ ਇੰਨਾ ਬਜਟ ਹੈਗਾ ਵਾ ਪਰ ਜੇ ਆਪਾਂ ਪ੍ਰਾਪਤੀ ਦੇਖੀਏ ਤਿੰਨ ਦਿਨ ਟੂਰਨਾਮੈਂਟ ਬਹੁਤ ਵੱਡਾ ਕਰਾ ਕੇ ਕੋਈ ਬਹੁਤੀ ਹੈ ਨੀ ਗੀ ਇੱਕ ਦਿਨ ਤਿੰਨ ਦਿਨਾਂ ਦਾ ਟੂਰਨਾਮੈਂਟ ਹੈ ਜੀ ਆਖਰੀ ਦਿਨ ਅੱਠ ਨੌ ਘੰਟੇ ਚ ਮੈਨੂੰ ਲੱਗਦਾ 35-40 ਲੱਖ ਰੁਪਏ ਆਪਾਂ ਲਾ ਦਿੰਦੇ
1: ਹਾਂ
2: ਉਹਦੇ ਚ ਵੀ ਉੱਥੋਂ ਪਲੇਅਰ ਲਿਆਂਦੇ ਆ ਉੱਥੋਂ ਹਨਾ ਤੇ ਉਹਦੇ ਨਾਲ ਜੇ 40 ਲੱਖ ਚ ਆਪਾਂ ਮੈਨੂੰ ਲੱਗਦਾ ਹੁੰਦਾ ਵੀ ਜੇ ਚਾਰ ਅਕੈਡਮੀਆਂ ਵੀ ਚਲਾਈਆਂ ਜਾਣ ਹਾਕੀ

0: ਕੀ ਫੁੱਟਬਾਲ ਕ੍ਰਿਕਟ ਹਨਾ ਜੀ ਚਾ ਈਵਨ ਕੇ ਕ੍ਰਿਕਟ ਕਬੱਡੀ ਦੀ ਵੀ ਹੋਵੇ
1: ਹਾਂ
0: ਤੇ ਮਤਲਬ ਜੇ ਆਪਾਂ ਉਹਦੇ ਚ ਜਿਵੇਂ ਮਤਲਬ 9-10 ਸਾਲ ਦਾ ਬੱਚਾ ਲਿਆ ਤੇ ਜੇ ਆਪਾਂ ਉਹਦੇ ਦੇ ਸਾਲ ਦਾ 5 ਲੱਖ ਰੁਪਇਆ ਅਕੈਡਮੀ ਤੇ ਲੈ 20 ਲੱਖ ਦਾ ਹੀ ਬਜਟ ਬਣੂ ਮਤਲਬ 20 ਲੱਖ ਰੁਪਈਆ 40 ਲੱਖ ਚੋਂ ਘੱਟ ਕੇ 20 ਲੱਖ ਰਹਿ ਜਾਣਾ ਤੇ ਮੈਨੂੰ ਲੱਗਦਾ ਉਹਦਾ ਰਿਜ਼ਲਟ ਆਪਾਂ 4-5 ਸਾਲਾਂ ਤੱਕ ਫਿਰ ਦੇਖਾਂਗੇ ਵੀ ਯਾਰ ਵੀ ਬਾਕੀ ਪਿੰਡ ਦੇ ਪਲੇਅਰ ਪੈਦਾ ਕੀਤੇ ਹਨ
1: ਮੈਨੂੰ ਲੱਗਦਾ ਅਸੀਂ ਥੋੜਾ ਜਿਹਾ ਨਾ ਸਾਡੇ ਚ ਕੁਛ ਲੋਕ ਜਿਹੜੇ ਹੈਗੇ ਆ ਉਹ ਬੱਲੇ ਬੱਲੇ ਵਾਲੀ ਭੁੱਖ ਚ ਪਾਲੇ ਪੈ ਗਏ
0: ਇਹ
1: ਹੈ ਇੱਥੋਂ ਗਏ ਦੇਖੋ ਕਬੱਡੀ ਕੱਪ ਫਲਾਣਾ ਜੀ ਮੁੱਲਾਂ ਪਰ ਕਬੱਡੀ ਕੱਪ ਜੀ ਫਲਾਣਾ ਕਬੱਡੀ ਕੱਪ ਜੀ ਟਮਕਾਣਕ ਲਓ ਉੱਥੇ ਜੀ ਟਰੈਕਟਰ ਦੇ ਜੇ ਨੇ ਇੱਥੇ ਉਹ ਫਲਾਣੇ ਨੂੰ ਮੋਟਰਸਾਈਕਲ ਬੁਲਟ ਦੇ ਤੇ ਉਹ ਮੇਰੇ ਖਿਆਲ ਕੋਈ ਪਰਪਸ ਸੋਲਵ ਨਹੀਂ ਕਰਦੀਆਂ ਚੀਜ਼ਾਂ
0: ਉਹ ਅਸਲ ਮੈਂ ਨਾ ਜੀ ਮੈਨੂੰ ਲੱਗਦਾ ਵੀ ਸ਼ਾਇਦ ਜੇ ਥੋੜਾ ਜਿਹਾ ਧਿਆਨ ਕਰ ਲੈਣ ਵੀ ਜੇ ਅਕੈਡਮੀਆਂ ਵੱਲ ਨੂੰ ਜਾਣ ਤੇ 4 ਸਾਲਾਂ ਤੱਕ ਵੀ ਅਕੈਡਮੀਆਂ ਚਲਾਉਣੇ ਦਾ ਨਾ ਹੋ ਸਕਦਾ ਦੇਰ ਨਾ ਹੋਊਗਾ ਜਿਵੇਂ ਹੁਣ ਅੱਜ ਮੈਂ ਲਾਏ 40 ਲੱਖ ਰਾਜੀ ਲਾਤਾ ਹਨਾ ਉਹ ਤਾਂ ਮੇਰਾ ਇੱਕ ਦਿਨ ਸ਼ਾਇਦ ਮੈਨੂੰ ਲੱਗਦਾ ਬੱਲੇ ਬੱਲੇ ਹੋ ਪਰ ਜੇ ਉਹ ਇਹ ਕਰ ਦੇਣ ਵੀ ਅਕੈਡਮੀਆਂ ਬਣਾ ਦੇਣ ਜੀ ਸਾਲ ਦਾ ਵੀ 5 ਲੱਖ ਇੱਕ ਗੇਮ ਤੇ ਖਰਚ ਨਾ ਰਲ ਕੇ ਤੇ ਮੈਨੂੰ ਲੱਗਦਾ 5-7 ਸਾਲਾਂ ਤੱਕ ਸਾਰੀ ਦੁਨੀਆਂ ਚ ਨਾ ਹੋ ਜੂਗਾ ਜੀ ਫਿਰ
1: ਬਿਲਕੁਲ ਬਿਲਕੁਲ ਉਹੀ ਹੈ ਨਾ ਕਿ ਗਰਾਊਂਡ ਲੈਵਲ ਤੇ ਬੱਚੇ ਫਿਰ ਹੋਰ ਨਾ
0: ਕਿਉਂਕਿ ਨਾ ਜਿਵੇਂ ਸਰਕਾਰਾਂ ਦੀ ਵੀ ਹਰ ਗੱਲ ਆਪਾਂ ਆਲੋਚਨਾ ਤਾਂ ਕਰਨੀ ਬਣਦੀ ਹੈ ਹਨਾ ਜੀ ਜਿਵੇਂ ਹੁਣ ਸਾਡੇ ਪਿੰਡ ਤੁਸੀਂ ਇਹ ਦੇਖੋ ਵੀ ਸੈਂਟਰ ਗਵਰਨਮੈਂਟ ਮੋਦੀ ਸਾਹਿਬ ਦੀ ਆ ਉਹਨਾਂ ਨੇ ਪੂਰਾ 4.5-5 ਕਰੋੜ ਰੁਪਇਆ ਖਰਚ ਕੇ ਸਾਡੇ ਢੁੱਡੀ ਕੇ ਪਿੰਡ ਚ ਤਰਫ ਲਾ ਕੇ ਦਿੱਤੀ
1: ਅੱਛਾ
0: ਪਰ ਹੁਣ ਗੱਲ ਇਹ ਆ ਵੀ ਹੁਣ ਸੰਭਾਲਣੀ ਤੇ ਫਿਰ ਪਿੰਡ ਵਾਲਿਆਂ ਨੇ
1: ਟੀਮ
0: ਉਹਨਾਂ ਨੇ ਸੈਂਟਰ ਤੋਂ ਪੈਸੇ
1: ਭੇਜੇ
0: ਤੇ ਕਿਉਂਕਿ ਏਡੇ ਜਿਵੇਂ ਪੰਜਾਬ ਚ ਦੇਖਿਆ ਜਾਵੇ ਮੈਨੂੰ ਲੱਗਦਾ ਸਾਰੇ ਪੰਜਾਬ ਦੇ ਵਿੱਚ 8-10 ਟਰਫ ਹੋਣੀਆਂ ਚਾਹੇ ਉਹਦੇ ਚ ਆਪਣਾ ਚੰਡੀਗੜ੍ਹ ਲਾ ਲਓ ਵਿੱਚ ਆ ਜਾਂਦਾ ਮੋਹਾਲੀ ਹਨਾ ਜੀ ਅੰਮ੍ਰਿਤਸਰ ਲਾ ਲਓ ਜਲੰਧਰ ਲਾ ਲਓ ਹਨਾ ਜੀ ਹੋਰ ਪਟਿਆਲੇ ਲਾ ਲਓ ਉਹਨਾਂ ਚ ਵੀ ਹੁਣ ਫਿਰ ਇੱਕ ਪਿੰਡ ਚ ਲੱਗਣੀ ਪ੍ਰਾਪਤੀ ਤਾਂ ਬੜੀ ਵੱਡੀ ਹੈ ਗਵਰਨਮੈਂਟ ਦੀ ਜੀ ਉਹਦਾ ਧੰਨਵਾਦ ਕਰਨਾ ਵੀ ਬਣਦਾ ਹਨਾ ਵੀ ਜਿੱਥੇ ਆਲੋਚਨਾ ਆਲੋਚਨਾ ਹੁਣ 4.5-5 ਕਰੋੜ ਇੱਕ ਪਿੰਡ ਚ ਲਾਤਾ ਇਹ ਪ੍ਰਾਪਤੀਆਂ ਵੀ ਗਵਰਨਮੈਂਟਾਂ ਦੀਆਂ
1: ਹੈਗੀਆਂ
0: ਮੇਨਟੇਨੈਂਸ ਲੋਕਾਂ ਨੇ ਕਰਨਾ ਜੀ ਉਹਦਾ ਤੇ NRI ਨੇ ਕਰਨਾ ਬਸ ਮੈਂ ਤਾਂ ਇੱਕ NRI ਨੂੰ ਇੱਕ ਹੀ ਬੇਨਤੀ ਕਰਦਾ ਜੀ ਜੇ 2 ਸਾਲ ਸੋਚ ਲੈਣ ਹਨਾ ਵੀ ਜਿਵੇਂ ਹੁਣ ਰਾਜਨੀਤਿਕ ਲੀਡਰਾਂ ਮਗਰ ਤਾਂ ਭੱਜ ਕੇ ਪੈਸੇ ਤੁਹਾਨੂੰ ਪਤਾ ਆਪਣੀ ਸ਼ੈਲ ਵੈਸੇ ਲਾਉਂਦੇ ਹੀ ਰਹਿੰਦੇ ਆ ਹਰ 2 ਸਾਲਾਂ ਬਾਅਦ ਕੋਈ ਬੰਦੀ ਨਵੀਂ ਪਾਰਟੀ ਆ ਜਾਂਦੀ ਹੈ ਪਰ ਪੈਸੇ ਦਿੰਨੇ ਵੀ ਬਹੁਤ ਆ ਜੀ ਮੈਨੂੰ ਲੱਗਦਾ 2 ਸਾਲ ਇਹਨਾਂ ਤੋਂ ਬਚਾ ਕਰਕੇ
1: ਹੁਣ NRI ਮੇਰੇ ਖਿਆਲ ਨਹੀਂ ਦੇਣਗੇ ਜੀ ਸੁਧਰ ਗਏ ਹੁਣ NRI ਨੇ ਦੇਖ ਲਿਆ ਅਕਾਲੀ ਕਾਂਗਰਸ ਤੋਂ ਬਾਅਦ ਆ ਦੂਜੇ ਵਾਲੇ ਦੇਖ ਲਏ
0: ਆਪ ਵਾਲੇ ਵੀ
1: ਸਫਾਈ ਕਰਨ ਵਾਲੇ ਇਹ ਸਫਾਈ ਪੰਜਾਬ ਦੀ ਕਰਕੇ
0: ਮੈਨੂੰ ਲੱਗਦਾ ਨਾ ਜੀ ਜੇ ਇਹ ਸੋਚ ਲੈਣ ਵੀ ਅਸੀਂ ਪਿੰਡ ਚ ਅਕੈਡਮੀਆਂ ਬਣਾਉਣੀਆਂ ਤੇ ਮੈਨੂੰ ਲੱਗਦਾ ਜੀ ਬਹੁਤ ਹੋਦਾ ਸਰਕਾਰਾਂ ਸਿਰ ਫਿਰ ਮੈਨੂੰ ਲੱਗਦਾ ਸਰਕਾਰਾਂ ਨੂੰ ਬਰੀ ਕਰ ਦੇਣਾ ਚਾਹੀਦਾ ਵੀ ਤੁਸੀਂ ਆਪਦੇ ਰਾਹ ਤੇ ਅਸੀਂ ਪੰਜਾਬ ਨੂੰ ਆਪ ਹੀ ਪੈਰਾਂ ਤੇ ਖੜਾ ਕਰ ਸਕਦੇ
1: ਨਹੀਂ ਹੁਣ NRI ਪੋਲੀਟੀਕਲ ਲੀਡਰਾਂ ਤੋਂ ਮੇਰੇ ਖਿਆਲ ਕਾਫੀ ਸਮਝ ਗਏ ਆ ਹੁਣ ਮੂਰਖਤਾ ਨਹੀਂ ਕਰਨਗੇ ਉਹ ਮੂਰਖਾਂ ਦੇ ਵਿੱਚ ਮੈਂ ਵੀ ਸੀਗਾ
0: ਆਪਣੇ ਲਦਾਪ ਇਕੱਠੇ ਪਹਿਲੀ ਵਾਰ ਮੈਂ ਤੁਹਾਨੂੰ ਉੱਥੇ ਮਿਲਿਆ ਸੀ
1: ਹਾਂ 35-40 ਲੱਖ ਰੁਪਇਆ ਉਹ ਬੜੀ ਹੁਣ ਆਪਣੇ ਆਪ ਮੂੰਹ ਤੇ ਚਪੇੜਾ ਮਾਰਨ ਨੂੰ ਜੀ ਕਰਦਾ ਹੁੰਦਾ ਵੀ ਯਾਰ
0: ਗਲਤ ਹੋ ਗਿਆ ਨਾ
1: ਨਹੀਂ ਪਰ ਗੱਲ ਇਹ ਵੀ ਗੱਲਾਂ ਹੀ ਇਹ ਜਿਹੀਆਂ ਕਰਦਾ ਸੀ ਬੰਦਾ
0: ਮੈਨੂੰ ਲੱਗਦਾ NRI ਨੂੰ ਇੱਕ ਗੱਲ ਹੋਰ ਸਮਝ ਲੈਣੀ ਚਾਹੀਦੀ ਰਾਜਨੀਤੀ ਜਾਂ ਲੀਡਰ ਚੁਣ ਕੇ ਸੁਧਾਰ ਨਹੀਂ ਹੋ ਸਕਦਾ ਕਦੇ ਵੀ ਮੈਨੂੰ ਤਾਂ ਆਪਦੇ ਆਪਦੇ ਪਿੰਡ ਦਾ ਜੇ ਸੁਧਾਰ ਕਰ ਲਈਏ ਪੰਜਾਬ ਦੀ ਵੀ ਗੱਲ ਛੱਡੋ ਵੀ ਜੇ ਮੈਂ ਕਹਾਂ ਜੀ ਮੈਂ ਹੁਣ ਅੰਮ੍ਰਿਤਸਰ ਵੀ ਸੁਧਾਰ ਦੂ ਮੈਂ ਜਲੰਧਰ ਵੀ ਨਹੀਂ ਮੇਰਾ ਪਿੰਡ ਢੁੱਡੀ ਕੇ ਆ ਜੇ ਮੈਂ ਮੇਰੀ ਤਮੰਨਾ ਪੰਜਾਬ ਨੂੰ ਵਧੀਆ ਬਣਾਉਣ ਦੀ ਮੈਂ ਆਪਦੇ ਢੁੱਡੀ ਕੇ ਨੂੰ ਸੰਭਾਲ ਲਾ ਉੱਥੇ ਪੈਸੇ ਸਪੋਰਟਸ ਤੇ ਲਾਦਾ ਐਜੂਕੇਸ਼ਨ ਤੇ ਲਾਦਾ ਹਨਾ ਮੈਨੂੰ ਲੱਗਦਾ ਇਹੀ ਪ੍ਰਾਪਤੀ ਹੈ ਜੀ ਜੇ ਹਰ ਇੱਕ ਬੰਦਾ ਇਹ ਸੋਚ ਲਵੇ ਨਾ ਪਿੰਡ ਹੀ ਸੰਭਾਲਣਾ ਤੇ ਹਰ ਇੱਕ ਪਿੰਡ ਨੂੰ ਸੰਭਾਲਣ ਲੱਗੇ ਹਰ ਪੰਜਾਬ ਦੇ ਸਾਰੇ ਹੀ ਤੁਹਾਨੂੰ ਪਤਾ ਹੁਣ 8-9 ਲੱਖ ਦਾ ਕੈਨੇਡਾ ਚ ਹੀ ਬੰਦਾ 7 ਲੱਖ ਹੋਣਾ ਹਨਾ ਜੀ ਤੇ ਮੈਨੂੰ ਲੱਗਦਾ ਹਰ ਇੱਕ ਪਿੰਡ ਦੇ ਸਾਡੇ ਪਿੰਡ ਦੇ ਮੈਨੂੰ ਲੱਗਦਾ ਇੱਥੇ ਜੀ 250 ਪਰਿਵਾਰ ਹੋਣਾ ਪਾਰ ਤੇ ਜੇ ਆਈ ਸੋਚ ਲਵੇ ਜੀ ਮੈਨੂੰ ਲੱਗਦਾ ਸਰਕਾਰਾਂ ਦੀ ਲੋੜ ਨਹੀਂ ਪੰਜਾਬ
1: ਨਹੀਂ ਦੇਖੋ ਤੁਹਾਡੀ ਗੱਲ ਬਿਲਕੁਲ ਠੀਕ ਹੈ ਪਰ ਫੇਰ ਵੀ ਸਿਸਟਮ ਹੈ ਜਿਹੜਾ ਸਰਕਾਰਾਂ ਨੇ ਦੇਣਾ ਬਣਾਉਣਾ ਉਹ ਵੀ ਜ਼ਰੂਰੀ ਹੈ ਕਿ ਕੱਲ ਨੂੰ ਬੱਚੇ ਜਿਹੜੇ ਕਿਤੇ ਜਦੋਂ ਜਾਣਾ ਹੈ ਤਾਂ ਉਹਨਾਂ ਨੂੰ ਉਹ ਇਨਕਰੇਜਮੈਂਟ ਮਿਲਦੀ ਹੈ ਸਹੀ ਪੋਲੀਟੀਕਲ ਸਿਸਟਮ ਹੋਣਾ ਬਹੁਤ ਜ਼ਰੂਰੀ ਹੈ ਜੇ ਸਹੀ ਨੇਕ ਨੀਅਤ ਵਾਲੇ ਰਾਜਨੀਤਿਕ ਲੀਡਰ ਵੀ ਹੋਣ ਜਿਵੇਂ ਹੁਣ ਮੈਂ ਸੱਚੀ ਗੱਲ ਹੈ ਹਾਲਾਂਕਿ ਮੈਂ ਬਹੁਤਾ ਤਾਂ ਨਹੀਂ ਜਾਣਦਾ ਹੁਣ ਕਾਂਗਰਸ ਦਾ ਪ੍ਰਧਾਨ ਮੈਂ ਅੱਗੇ ਜਾ ਕੇ ਗੱਲ ਕਰਨੀ ਹੈ ਪ੍ਰਗਟ ਸਿੰਘ ਦੀ ਹੁਣ ਪ੍ਰਗਟ ਸਿੰਘ ਨੂੰ ਮੈਂ ਦੇਖਦਾ ਸੀ ਸੁਣਦਾ ਸੀ ਉਹਦੇ ਬਾਰੇ ਵੀ ਕੈਪਟਨ ਰਹੇ ਆਪਣੇ ਹਾਕੀ ਟੀਮ ਦੇ
0: ਬਿਲਕੁਲ
1: ਹਨਾ ਓਲੰਪੀਅਨ ਹੈ
0: ਬਿਲਕੁਲ
1: ਤੇ ਉਹਦੀ ਮੈਂ ਹੁਣ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਹੁੰਦੀ ਹੈ ਵੀ 1985 ਦੇ ਵਿੱਚ ਜਰਮਨ ਨਾਲ ਜੋ ਟੂਰਨਾਮੈਂਟ ਸੀ ਮੈਚ ਸੀਗਾ ਤੇ ਜਰਮਨ 5-1 ਤੇ ਲੀਡ ਕਰ ਰਿਹਾ ਸੀ ਮਿੰਟ 8 ਰਹਿੰਦੇ ਸੀ ਤੇ ਇਹਨੇ ਤੇ ਸ਼ਾਹਿਦ ਨੇ ਕਿਵੇਂ ਲਿਆ ਕੇ ਗੇਮ ਬਰਾਬਰ ਕਰਤੀ 5-5 ਨਾਲ ਬਰਾਬਰ ਕਰਤੀ ਰਾਈਟ ਹੁਣ ਉਹ ਇੱਕ ਟੀਮ ਸਪਿਰਿਟ ਸੀ ਹਨਾ ਤੇ ਜਦੋਂ ਦਾ ਹੁਣ ਗੱਲਾਂ ਤਾਂ ਬਿਕ ਭਗਵੰਤ ਵੀ ਉਹੀ ਵਧੀਆ ਕਰਦਾ ਸੀ ਅਸੀਂ ਉਹਦੀਆਂ ਗੱਲਾਂ ਚ ਆ ਗਏ ਹੁਣ ਜਦੋਂ ਪ੍ਰਗਟ ਸਿੰਘ ਨੂੰ ਸੁਣਦੇ ਆ ਜੋ ਸ਼ੁਰੂ ਤੋਂ ਜਦ ਇਹ ਪੋਲੀਟਿਕਸ ਚ ਆਏ ਆ ਮੈਨੂੰ ਲੱਗਦਾ ਹੁੰਦਾ ਕਿ ਬੰਦਾ ਯਾਰ ਉਦੋਂ ਤੋਂ ਹੀ ਗੱਲ ਮੈਰਿਟ ਤੇ ਕਰਦਾ
0: ਜੀ ਬਿਲਕੁਲ ਠੀਕ ਹੈ ਜੀ
1: ਉਹਨੇ ਕਦੇ ਕੋਈ ਗੱਲ ਇਹ ਨਹੀਂ ਕੀਤੀ ਕਿ ਮੇਰੀ ਬੱਲੇ ਬੱਲੇ ਹੋ ਜੇ
0: ਬਿਲਕੁਲ
1: ਹਨਾ ਤੇ ਜਦੋਂ ਮੈਰਿਟ ਤੇ ਗੱਲ ਕਰਨ ਵਾਲੇ ਤੁਹਾਡੇ ਕੋਲ ਲੀਡਰ ਆਉਣਗੇ ਨਾ ਫਿਰ ਕੁਛ ਨਾ ਕੁਛ ਤਾਂ ਸੁਧਰੂਗਾ ਹੀ ਨਾ
0: ਮੈਨੂੰ ਇਹ ਲੱਗਦਾ ਜੀ ਸ਼ਾਇਦ ਨਾ ਇਹ ਕਿਉਂਕਿ ਟੀਮ ਪਹਿਲਾਂ ਇਹਨਾਂ ਨੇ ਟੀਮ ਬਣਾਈ ਹੈ ਨਾ ਪਹਿਲਾਂ ਪਲੇਅਰ ਸੀ ਫਿਰ ਸੀਨੀਅਰ ਬਣੇ ਫਿਰ ਕੈਪਟਨ ਬਣੇ ਫਿਰ ਟੀਮ

0: ਨੂੰ ਨਾਲ ਚਲਾਇਆ ਮੈਨੂੰ ਲੱਗਦਾ ਨਾ ਟੀਮ ਨੂੰ ਨਾਲ ਲੈ ਕੇ ਚੱਲਣਗੇ ਮੈਨੂੰ ਲੱਗਦਾ ਇਹਦੇ ਚ ਕਾਮਯਾਬੀ
1: ਵਧੀਆ
0: ਟੀਮ ਚਲਾਉਣੀ ਸੌਖਾ ਕੰਮ ਲੱਗੂ
1: ਉਹੀ ਤਾਂ ਮੈਂ ਗੱਲ ਹੈ ਨਾ ਵੀ ਉਹ ਤਾਂ ਇੱਕ ਟੀਮ ਵਰਕ ਸੀ ਹਾਕੀ ਦੇ ਵਿੱਚ ਇੱਥੇ ਵੀ ਇੱਕ ਜੇ ਵਧੀਆ ਟੀਮ ਬਣਾਉਣ ਚ ਕਾਮਯਾਬ ਹੋ ਗਏ ਕਿਉਂਕਿ ਮੈਂ ਹੁਣ ਪਿਛਲੇ ਜੇ ਪਿੱਛੇ ਜੇ ਸੁਣਦਾ ਸੀ ਅਸੈਂਬਲੀ ਦੇ ਵਿੱਚ ਬੋਲਦੇ ਸੀ ਜਦੋਂ ਇਹਨਾਂ ਨੇ ਮੌਜੂਦਾ ਸਰਕਾਰ ਨੇ 9 ਬਿੱਲ ਇਕੱਠੇ ਲਿਆਂਦੇ ਹੁਣ ਇਹ ਖੜੇ ਹੋ ਕੇ ਬੋਲ ਰਹੇ ਆ ਸਪੀਕਰ ਨੂੰ ਐਡਰੈਸ ਕਰਨਾ ਹੁੰਦਾ ਹੁਣ ਸੰਤ ਮਾਇਆ ਨੂੰ ਬੋਲਣ ਤੋਂ ਰੋਕ ਰਿਹਾ
0: ਹਨਾ
1: ਬਈ ਸਪੀਕਰ ਦਾ ਜਦੋਂ ਸਪੀਕਰ ਬਣਾਇਆ ਜਾਂਦਾ ਨਾ ਭਾਵੇਂ ਬਣਾਇਆ ਤਾਂ ਮੈਜੋਰਿਟੀ ਪਾਰਟੀ ਵਾਲੇ ਦੇ ਬਣਾਇਆ ਹੁੰਦਾ ਪਰ ਉਹਦਾ ਕੰਮ ਹੁੰਦਾ ਕਿ ਫੇਰ ਗੇਮ ਪਲੇ ਕਰੇ ਹਰੇਕ ਨੂੰ ਮੌਕਾ ਦੇਵੇ ਉੱਥੇ ਪ੍ਰਗਟ ਸਿੰਘ ਬਾਰ ਬਾਰ ਕਹਿ ਰਿਹਾ ਕਿ ਸਪੀਕਰ ਸਾਹਿਬ ਕਮ ਸੇ ਕਮ ਸਾਨੂੰ ਸਾਰਿਆਂ ਨੂੰ ਲੋਕਾਂ ਨੇ ਭੇਜਿਆ ਅਸੀਂ ਲੋਕਾਂ ਦੀ ਗੱਲ ਯਾਰ ਇੱਥੇ ਬੈਠ ਕੇ ਤਾਂ ਕਰ ਲਈਏ ਵੀ ਤੁਸੀਂ 9 ਬਿੱਲ ਇਕੱਠੇ ਦੇ ਇੱਕੋ ਦਿਨ ਚ ਪੇਸ਼ ਕਰਕੇ ਲਿਆ ਕੇ ਇਹਨਾਂ ਨੂੰ ਪੁੱਛੋ ਕਿਸ ਨੇ ਪੜਿਆ ਔਰ ਜੇ ਪੜਿਆ ਵੀ ਕਿਸੇ ਨੂੰ ਸਮਝ ਲੱਗੀ ਜੇ ਸਮਝ ਨੀ ਲੱਗੀ ਤਾਂ ਫਿਰ ਭੇਡਾਂ ਨੂੰ ਪੈਸੇ ਹੱਥ ਖੜੇ ਕਰਕੇ ਵੋਟਾਂ ਹੀ ਪਾਉਣੀਆਂ ਫਿਰ ਉਹ ਕੀ ਪੁਆਇੰਟ ਕੀ ਹੋਇਆ
0: ਜੀ ਬਿਲਕੁਲ ਬਿਲਕੁਲ ਤੁਹਾਡੀ ਗੱਲ ਠੀਕ ਹੈ ਹੁਣ ਆਸ ਤਾਂ ਹੈ ਜੀ ਸ਼ਾਇਦ ਟੀਮ ਨੂੰ ਆਪਦੇ ਇਕੱਠੀ ਜੀ ਕਰਕੇ
1: ਔਰ ਸੰਧਵਾ ਫੇਰ ਵੀ ਨੀ ਸੁਣ ਰਿਹਾ ਉਹਦੀ ਗੱਲ ਕਿਉਂਕਿ ਸਾਰੇ ਉਹੀ ਨਾ ਅੱਖਾਂ ਤੇ ਪੱਟੀ ਬੰਨ ਲੈਂਦੇ ਵੀ ਯਾਰ ਬੰਦਾ ਪੰਜਾਬ ਦੀ ਗੱਲ ਕਰ ਰਿਹਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਿਹਾ 9 ਬਿੱਲਾਂ ਦੀ ਜਿਹੜੇ ਕਿ ਤੁਸੀਂ ਗਾਹਾਂ ਇੰਪਲੀਮੈਂਟ ਕਰਨੇ ਉਹਦੀ ਗੱਲ ਕਰ ਰਿਹਾ ਕਮ ਸੇ ਕਮ ਉਹ ਤੇ ਬਹਿਸ ਤਾਂ ਕਰੋ
0: ਜੀ ਜੀ ਬਿਲਕੁਲ ਇਹ ਗੱਲ ਤੁਹਾਡੀ ਠੀਕ ਹੈ ਜੀ
1: ਔਰ ਸਪੀਕਰ ਉਹਨੂੰ ਰੋਕ ਰਿਹਾ ਉਹ ਫਿਰ ਵੀ ਬੜਾ ਕਾਮ ਲਈ ਬੰਦਾ ਗੱਲ ਕਰ ਰਿਹਾ ਵੀ ਯਾਰ
0: ਨਹੀਂ ਉਹਨਾਂ ਦੀ ਕੋਈ ਵੀ ਇੰਟਰਵਿਊ ਸੁਣਿਓ ਜੀ ਤੁਹਾਨੂੰ ਲੱਗਦਾ ਵੀ ਕੋਈ ਬੰਦਾ ਕਿਤੇ ਪਹੁੰਚਿਆ ਵੀ ਮਿਹਨਤ ਨਾਲ ਆ ਤੇ ਐਕਸਪੀਰੀਅੰਸ ਵੀ ਉਹਨਾਂ ਕੋਲੇ ਪੇਸ਼ੈਂਸ ਨਾਲ ਗੱਲ ਕਰਨੀ ਜੀ
1: ਖੈਰ ਵਾਪਸ ਸਪੋਰਟਸ ਵੱਲ ਨੂੰ ਆਉਂਦੇ ਆ ਤੁਸੀਂ ਬੜਾ ਵਧੀਆ ਦੇਰ ਤੋਂ ਕੰਮ ਕਰ ਰਹੇ ਹੋ ਇਹਨਾਂ ਕੰਟਰੀਆਂ ਚ ਆ ਕੇ ਔਖਾ ਟਾਈਮ ਕੱਢਣਾ ਤੇ ਫਿਰ ਵੀ ਤੁਸੀਂ ਆਪ ਵੀ ਲੱਗੇ ਹੋ ਨਾਲ ਨੌਜਵਾਨ ਬੱਚਿਆਂ ਨੂੰ ਵੀ ਜੋੜ ਰਹੇ ਹੋ ਧੰਨਵਾਦ ਆ ਤੁਹਾਡਾ ਹੋਰ ਕੁਛ ਐਡ ਕਰਨਾ ਚਾਹੁੰਦੇ ਹੋ ਮੈਨੂੰ ਤਾਂ ਅੱਜ ਸੀਗਾ ਮਾਣ ਜਾ ਮੈਂ ਕਿਹਾ ਯਾਰ ਵੀ ਸਾਡੇ ਮੁੰਡੇ ਸਪੋਰਟਸ ਪੰਜਾਬ ਦੇ ਬਹੁਤ ਵਧੀਆ ਨੇ ਮੂਵੀਆਂ ਤਾਂ ਬਣ ਗਈਆਂ ਉੜਤਾ ਪੰਜਾਬ ਵਰਗੀਆਂ ਪਰ ਇਹਨਾਂ ਗੱਲਾਂ ਤੇ ਗੱਲ ਨਹੀਂ ਹੁੰਦੀ ਕਿਉਂ ਨਾ ਇਹਨਾਂ ਤੇ ਕੀਤੀ ਜਾਵੇ ਰੈਗੂਲਰਲੀ
0: ਬਿਲਕੁਲ ਜੀ ਬਿਲਕੁਲ ਮੈਨੂੰ ਤਾਂ ਨਾ ਜਿਆਦਾ ਆਈ ਲੱਗਦਾ ਹੁੰਦਾ ਵੀ NRI ਬਹੁਤ ਕੁਝ ਕਰ ਸਕਦੇ ਆ ਇਹਨਾਂ ਦੇ ਹੱਥ 'ਚ ਬੜੀ ਤਾਕਤ ਆ ਜੀ ਚਲ ਪਰਮਾਤਮਾ ਨੇ ਬੜੇ ਵਧੀਆ ਮੁਲਕਾਂ 'ਚ ਆਏ ਜੀ
1: ਕੰਮ ਵੀ ਤਰੀਕੇ ਨਾਲ ਕੀਤਾ
0: ਜਾਵੇ ਜੇ ਵਧੀਆ ਤਰੀਕੇ ਨਾਲ ਕੀਤਾ ਜਾਵੇ ਜੀ ਕਿਉਂਕਿ ਜੇ ਉੜਦਾ ਪੰਜਾਬ ਨਸ਼ੇ ਵਾਲੀ ਕੋਈ ਜੇ ਹੋਣਗੇ ਪਿੰਡ 'ਚ 8-10 ਮੈਨੂੰ ਲੱਗਦਾ ਹਰ
1: ਪਿੰਡ 'ਚ ਸਾਰੇ ਆ ਇੱਥੇ ਵੀ ਹੈਗੇ
0: ਉਹਨੂੰ ਛਡਾਇਆ ਵੀ ਜਾ ਸਕਦਾ ਜੀ ਆਪਾਂ ਕੱਲੀ ਰੋਲਾ ਪਾ ਕੇ ਹਾਏ ਨਸ਼ਾ ਨਸ਼ਾ ਨਹੀਂ ਉਹਨੂੰ ਆਪਾਂ ਵਧੀਆ ਤਰੀਕੇ ਨਾਲ ਇਲਾਜ ਵੀ ਕਰਾ ਸਕਦੇ ਹਾਂ ਨਹੀਂ ਉਹਨੂੰ ਉਹਨਾਂ ਦਾ ਗਵਾਂਢੀ ਚਾਚੇ ਤਾਏ ਦਾ ਮੁੰਡਾ ਉਹਨੂੰ ਚੱਕ ਕੇ ਭਰਤੀ ਕਰਾ ਦੇਵੇ ਛੱਡ ਵੀ ਸਕਦੇ ਆ ਇੰਨੀ ਬਦਨਾਮੀ ਕਰਨਾ
1: ਅੰਡਰਸਟੈਂਡ ਕੀਤਾ ਜਾਵੇ ਵੀ ਆਫਟਰ ਆਲ ਕਿਉਂ ਪਿਆ ਇਸ ਕਾਸੇ
0: ਹਾਂ ਉਹ ਤਾਂ ਕਰਿਆ ਜਾਵੇ
1: ਕਿਹੜੇ ਹਾਲਾਤ ਪੈਦਾ
0: ਹੋਏ ਉਹਦਾ ਵਧੀਆ ਇਲਾਜ ਵੀ ਹੋ ਸਕਦਾ ਜੀ ਹਨਾ ਚਲੋ ਬਾਕੀ ਜੇ ਨਹੀਂ ਛੱਡੂਗਾ ਫਿਰ ਤੁਹਾਨੂੰ ਪਤਾ ਹੀ ਹੈ ਜੋ ਆਪਦੇ ਵੱਲ ਨੂੰ ਮੌਤ ਵੱਲ ਲੈ ਜਾਂਦਾ ਉਹਦੇ 'ਚ ਤਾਂ ਫਿਰ ਕੁਝ ਕਰ ਵੀ ਨਹੀਂ ਸਕਦਾ ਜਦੋਂ ਕੋਈ ਮਰਨਾ ਵੀ ਮੈਥਲੇ ਉਹਨੂੰ ਬਚਾ ਵੀ ਕੋਈ ਨਹੀਂ ਸਕਦਾ ਮੈਨੂੰ ਲੱਗਦਾ ਜੀ NRI ਜੀ ਮੈਥਲੈਂਡ ਮੈਂ 3-4 ਸਾਲਾਂ ਦੇ ਵਿੱਚ ਹੀ ਹਰ ਇੱਕ ਪਿੰਡ ਦਾ ਵਧੀਆ ਰਿਜ਼ਲਟ ਆਊ ਕਦੇ ਵਧੀਆ ਜ਼ਰੂਰੀ ਨਹੀਂ ਜੀ ਵੀ ਆਪਾਂ ਕਦੀ ਹਾਕੀ ਤੇ ਪੈਸੇ ਲਾਉਣੇ ਆ ਜੇ ਤੁਹਾਡੇ ਪਿੰਡ 'ਚ 5-7 ਬੈਡਮਿੰਟਨ ਵਾਲੇ ਮੁੰਡੇ ਕੁੜੀਆਂ ਤੁਸੀਂ ਬੈਡਮਿੰਟਨ ਤੇ ਵੀ ਲਾ ਸਕਦੇ ਆ ਜੀ ਐਥਲੈਟਿਕ ਕੋਈ ਬੱਚੇ ਭੱਜਣ ਵਾਲੇ ਤੁਸੀਂ ਕੱਲਾ ਨੀ ਕੱਲਾ ਵੀ ਅਸੀਂ ਇੱਕ ਟੀਮ ਮੇਲੇ ਦੀ 40 ਲੱਖ ਲਾਉਣਾ ਤੁਸੀਂ 5-4 ਲੱਖ ਨਾਲ ਵੀ ਸ਼ੁਰੂ ਕਰ ਸਕਦੇ ਆ ਜੀ ਦੋ ਪਿੱਚਾਂ ਹੀ ਵਿਛਾ ਲਓ ਜੀ ਮੈਨੂੰ ਲੱਗਦਾ 22 ਮੀਟਰ ਦੀ ਪਿੱਚ ਆ ਦੋ ਵਿਛਾ ਲਓ ਤੇ ਮੈਨੂੰ ਲੱਗਦਾ ਤੁਸੀਂ ਆਪਦੇ ਪਿੰਡ 'ਚ
1: ਤੁਸੀਂ NRI ਤੇ ਪੋਲਿਟਿਕਸ ਦੀ ਗੱਲ ਕੀਤੀ ਹੈ ਮੈਂ ਸਮਝਦਾ ਕਿ ਜੇ NRI ਨੂੰ ਨਾ NRI ਜਿਹੜੇ ਡਿਸਅਪੁਆਇੰਟ ਕਿਉਂ ਹੋ ਜਾਂਦੇ ਆ ਫਰਸਟ੍ਰੇਟ ਕਿਉਂ ਹੋ ਜਾਂਦੇ ਆ ਕਿਉਂਕਿ NRI ਦੀ ਉੱਥੇ ਸੇਫਟੀ ਤੇ ਸਿਕਿਉਰਿਟੀ ਦੀ ਸਰਕਾਰ ਕਿਉਂਕਿ ਇੱਥੇ ਇੱਥੇ ਪੋਲਿਟਿਕਸ ਆਉਂਦੀ ਹੈ ਸਰਕਾਰ ਇਹ ਗਰੰਟੀ ਲਵੇ ਕਿ NRI ਦੀਆਂ ਪ੍ਰਾਪਰਟੀਆਂ ਦੀ ਤੇ NRI ਦੀ ਆਪ ਜਾਣ ਜਦੋਂ ਜਾਂਦੇ ਆ ਸੇਫਟੀ ਤੇ ਸਿਕਿਉਰਿਟੀ ਹੋਵੇ NRI ਦਾ ਪੰਜਾਬ ਦਾ ਕਰਜ਼ਾ ਕੁਰਜ਼ਾ 5 ਲੱਖ ਕਰੋੜ ਕੀ ਹੈ ਤਾਂ ਧੋ ਦੇਣਗੇ ਰਾਈਟ ਪਰ ਕਮ ਸੇ ਕਮ ਉਹਨਾਂ ਨੂੰ ਇੱਕ ਇਹ ਹੋਵੇ ਕਿ ਸਾਨੂੰ ਯਾਰ ਉੱਥੇ ਗਿਆਨ ਨੂੰ ਸੇਫਟੀ ਸਾਡੀ ਸਿਕਿਉਰਿਟੀ ਹੈ ਸਾਡੀਆਂ ਪ੍ਰਾਪਰਟੀਆਂ ਦੀ ਸੇਫਟੀ ਸਿਕਿਉਰਿਟੀ ਹੈ ਜਦੋਂ ਉੱਥੇ ਜਾਂਦਿਆਂ ਦਾ ਗੜਬੜ ਹੋ ਜਾਂਦੀ ਹੈ ਕਹਾਣੀ
0: ਫਿਰ ਬੰਦਾ ਜਾਂਦਾ ਹੀ ਨਹੀਂ
1: ਫਿਰ ਅਗਲਾ ਕਹਿੰਦਾ ਯਾਰ ਦਫਾ ਕਰੋ ਆਪਾਂ ਕੀ ਲੈਣਾ ਉੱਥੇ
2: ਸਰਕਾਰਾਂ ਵੱਲੋਂ ਇੱਕ ਹੋਰ ਵੀ ਜੀ ਸਰਕਾਰਾਂ ਵੱਲੋਂ ਇੱਕ ਇਹ ਹੈਲਪ ਵੀ ਚਾਹੀਦੀ ਹੈ ਜਿਵੇਂ ਪਹਿਲਾਂ ਹੁੰਦਾ ਸੀ ਨਾ ਕਿ ਜਿਵੇਂ ਪਲੇਅਰ ਜਿਹੜੇ ਵਧੀਆ ਹੁੰਦੇ ਸੀ ਉਹਨੂੰ ਮਹਿਕਮੇ ਵਾਲਿਆਂ ਦੀਆਂ ਟੀਮਾਂ ਹੁੰਦੀਆਂ ਸੀ ਪੰਜਾਬ ਪੁਲਿਸ ਦੀ ਟੀਮ ਹੈ ਸਿੰਧ ਬੈਂਕ ਦੀ ਟੀਮ ਹੈ ਇੰਡੀਅਨ ਆਇਲ ਦੀ ਟੀਮ ਹੈ ਹੁਣ ਕੀ ਹੈ ਕਿ ਉਹਨਾਂ ਨੇ ਉਹ ਭਰਤੀਆਂ ਵੀ ਬੰਦ ਕਰਤੀਆਂ ਖੇਡਾਂ ਦੇ ਬੇਸ ਤੇ ਜਿਹੜੀਆਂ ਟੀਮਾਂ ਬਣਾਉਂਦੇ ਸੀਗੇ ਉਹ ਪ੍ਰਾਈਵੇਟ ਹੋ ਗਿਆ ਕਰਕੇ ਉਹਨਾਂ ਨੇ ਉਹ ਕੋਸਟ ਕਟਿੰਗ ਦੇ ਲਿਆ ਕੇ ਬੰਦ ਕਰਤੀ ਉਹ ਤੇ ਜੇ ਸਰਕਾਰ ਥੋੜਾ ਜਿਹਾ ਉਹ ਉਹਨਾਂ ਨੂੰ ਹੋਰ ਮੈਂਡੇਟਰੀ ਰੱਖੇ ਕਿ ਬਈ ਤੁਹਾਨੂੰ ਇਹ ਜ਼ਰੂਰੀ ਹੈ ਵੀ ਇਹ ਡਿਪਾਰਟਮੈਂਟ ਚਲਾਉਣਾ ਹੀ ਹੈ ਸਪੋਰਟਸ
1: ਫਿਰ ਲੋਕਾਂ ਨੂੰ ਲਾਲਚ ਹੁੰਦਾ ਵੀ ਹਾਂ ਸਾਡਾ ਬੱਚਾ ਸਪੋਰਟਸ ਜਾਊਗਾ ਤਾਂ ਜੋਬ ਮਿਲੂਗੀ
2: ਹਾਂ ਉਹ ਕਿਉਂਕਿ ਸਾਡੇ ਪਿੰਡੋਂ ਇੱਧਰ ਸਾਡੇ ਪਿੰਡਾਂ 'ਚੋਂ ਬਹੁਤ ਮੁੰਡਿਆਂ ਨੇ ਇਸੇ ਬੇਸ 'ਤੇ ਹੀ ਨੌਕਰੀਆਂ ਲਈਆਂ ਪੰਜਾਬ ਪੁਲਿਸ 'ਚੋਂ ਹਾਕੀ ਬੇਸ 'ਤੇ ਗਏ ਆ ਕਈ EMI ਦੇ ਵਿੱਚ ਗਏ ਆ ਫੌਜ 'ਚ ਹੋਰ ਕਈ ਮਹਿਕਮਿਆਂ ਦੇ ਵਿੱਚ ਹਾਕੀ ਬੇਸ 'ਤੇ ਗਏ ਆ ਤਾਂ ਉਹ ਹੁਣ ਥੋੜਾ ਜਿਹਾ ਘੱਟ ਕੀਤਾ ਤੇ ਉਹਦੇ 'ਚ ਤੇ ਧਿਆਨ ਦੇਣ ਤੇ ਉਹ ਫਿਰ ਰੁਚੀ ਪੈਦਾ ਹੋ ਸਕਦੀ ਹੈ ਪਲੇਅਰਾਂ 'ਚ
1: ਸਾਡੇ ਸਾਡੇ ਸੁਣਨ ਵਾਲੇ ਕਹਿੰਦੇ ਵਿਰਾਟ ਕੋਹਲੀ ਦਾ ਜ਼ਿਕਰ ਨਹੀਂ ਕੀਤਾ
0: ਵਿਰਾਟ ਕੋਹਲੀ ਤਾਂ ਦੁਨੀਆਂ ਦਾ ਸ਼ਹਿਨਸ਼ਾਹ
1: ਨਮਨ ਧੀਰ ਦਾ ਨਹੀਂ ਕਹਿੰਦੇ ਜ਼ਿਕਰ ਕੀਤਾ
0: ਨਮਨ ਧੀਰ ਨਮਨ ਧੀਰ ਦਾ ਕੀਤਾ

0: ਨਹੀਂ ਵਿਰਾਟ ਕੋਹਲੀ ਤਾਂ ਵੈਸੇ ਹੀ ਦੁਨੀਆ ਦਾ ਹੈਗਾ ਜੀ ਟਾਪ ਦਾ
1: ਨਹੀਂ ਹੁਣ ਤਾਂ ਮੁੰਡਾ ਉਹ ਤੋਂ ਗਿਆ ਸ਼ਰਮਾ ਜਿਹੜਾ ਹੈਗਾ
0: ਕੀ ਅਭਿਸ਼ੇਕ ਸ਼ਰਮਾ
1: ਨਹੀਂ ਇੱਕ ਹੋਰ ਸ਼ਰਮਾ ਹੈ ਉਹਨੇ ਜਿਹਨੇ 100 ਮਾਰਿਆ ਸੀ ਅਸਿਆ ਹੁਣੀ ਇਸੇ ਚ ਹੀ ਜਿੱਥੇ ਸ਼ੁਭਮਨ ਨੇ 239 ਮਾਰਿਆ
2: ਬਹੁਤ
1: ਬੱਚੇ ਤਾਂ ਪਿਕਚਰ ਚ ਆਏ ਹੀ ਨੀ ਹੈਗੇ ਜਿਹੜੇ ਉਹਨਾਂ ਦੀ ਪ੍ਰਾਪਤੀਆਂ
0: ਅਸਲ ਮੈਂ ਜੀ ਜ਼ਿਕਰ ਨਹੀਂ ਕਰਦੇ ਮੈਂ ਉਹੀ ਕਹਿੰਦਾ ਨਾ ਵੀ ਠੀਕ ਆ ਨਾਕਾਮੀਆਂ ਬਹੁਤ ਹੋਣਗੀਆਂ ਨਸ਼ੇ ਵਾਲੇ ਵੀ ਹੋਣੇ ਆਪਾਂ ਇੰਨੇ ਇਨਕਾਰ ਨਹੀਂ ਕਹਿੰਦੇ ਨਸ਼ਾ ਹੀ ਹੈ ਨੀ ਪਰ ਉਦੋਂ ਬਿਨਾਂ ਵੀ ਬੜੇ ਟੋਪ ਟੋਪ ਦੇ ਪਲੇਅਰ ਹੈ ਜੀ ਜਿਨ੍ਹਾਂ ਨੇ ਝੰਡਾ ਲਹਿਰਾਤਾ ਮੈਨੂੰ ਲੱਗਦਾ ਜੇ ਆਪਾਂ ਉਹਨਾਂ ਦੀ ਵੀ ਗੱਲ ਕਰੀਏ ਨਾਲ ਨਸ਼ੇ ਤੇ ਚਿੰਤਾ ਕਰੀਏ ਉਹਨੂੰ ਰੋਕਣ ਦੀ ਕੋਸ਼ਿਸ਼ ਕਰੀਏ ਹਨਾ ਜੀ ਤੇ ਪਰ ਜਿਹੜੇ ਪਲੇਅਰ ਆ ਉਹਨਾਂ ਦਾ ਜ਼ਿਕਰ ਕਰੀਏ ਉਹਨਾਂ ਨੂੰ ਉਹਨਾਂ ਦੀ ਸਫਲਤਾ ਨੂੰ ਆਪਾਂ ਠੀਕ ਕਹਿੰਦੇ ਸੈਲੀਬ੍ਰੇਟ ਕਰੀਏ ਬੰਦਾ ਮਹਿਫਲਾਂ ਚ ਬੈਠ ਕੇ ਉਹਨਾਂ ਬਾਰੇ ਗੱਲ ਕਰੇ
1: ਹਨਾ ਦੇਖਦਾ ਹੁੰਦਾ ਹਰਪ੍ਰੀਤ ਬਰਾੜ ਵੀ ਹੈਗਾ
0: ਜਿਵੇਂ ਤੁਸੀਂ ਦੇਖਦੇ ਹੁੰਦੇ ਜੀ ਪਿੰਡਾਂ ਚ ਆਪਾਂ ਫੋਟੋ ਦੇਖਿਆ ਗਾਉਣ ਵਾਲਿਆਂ ਦੀਆਂ ਫੋਟੋਆਂ ਮੋਟਰਾਂ ਦੀਆਂ ਕੋਠੀਆਂ ਤੇ ਵੀ ਬਣਾਈਆਂ ਮੈਨੂੰ ਕਦੇ ਕਦੇ ਲੱਗਦਾ ਹੁੰਦਾ ਵੀ ਠੀਕ ਆ ਉਹ ਵੀ ਆਪਦੀ ਥਾਂ ਤੇ ਜਾਇਜ਼ ਹੋ ਸਕਦੇ ਪਰ ਇਹ ਵੀ ਹੀਰੋ ਆਪਾਂ ਨੂੰ ਲਿਆਉਣੇ ਪੈਣੇ ਹੀਰੋ ਵੀ ਆਪਾਂ ਨੂੰ ਥੋੜੇ ਥੋੜੇ ਚੇਂਜ ਕਰਨੇ ਪੈਣੇ ਜੀ
1: ਇਹਨਾਂ ਦੀਆਂ ਵੀ ਜਿਹੜੀਆਂ ਹੈਗੀਆਂ ਕਾਰਾਂ ਤੇ ਟਰੱਕਾਂ ਤੇ ਬਿੱਲ ਬੋਰਡ ਲੱਗਣੇ ਚਾਹੀਦੇ ਵੀ ਯਾਰ ਆਹ ਸਾਡੀ ਪ੍ਰਾਪਤੀਆਂ ਨੇ
0: ਕਿਉਂਕਿ ਜਦੋਂ ਕਿਤੇ ਸਰਚ ਕਰਦਾ ਫਿਰ ਉੱਥੇ ਕੋਈ ਬੰਦਾ ਪੰਜਾਬ ਬਾਰੇ ਵੀ ਕਰਦਾ ਗੋਰਾ ਫਿਰ ਉਹਨੂੰ ਪਤਾ ਲੱਗਦਾ ਕੌਣ ਕਮਿਊਨਿਟੀ ਦੇ ਹਨਾ ਜੀ ਇਸ ਲਈ ਮੈਨੂੰ ਲੱਗਦਾ ਨਾ ਸਾਰਕ ਬੰਦੇ ਨੂੰ
1: ਸਰਚ ਤਾਂ ਹੀ ਕਰੋ ਨਾ ਜੇ ਬੰਦੇ ਦਾ ਨਾਂ ਬਾਹਰ ਆਊ
0: ਹਾਂ ਇਹ ਵੀ ਗੱਲ ਠੀਕ ਹੈ ਪਰ ਤੁਸੀਂ ਅੱਜ ਵਧੀਆ ਜੀ ਤੁਸੀਂ ਮੈਨੂੰ ਲੱਗਦਾ ਨਾ ਸਮੇਂ ਸਮੇਂ ਨਾਲ ਐਨ ਆਰ ਆਈਆਂ ਨੂੰ ਝੰਜੋੜੀ ਜਾਇਆ ਕਰੋ ਵੀ ਯਾਰ ਵੀ ਤੁਸੀਂ ਆਪਦੇ ਪਿੰਡ ਨੂੰ ਸੰਭਾਲੋ
1: ਸੁਖਦੀਪ ਨੂੰ ਨਾ ਮੈਂ ਕਹਿੰਦਾ ਕਿਉਂਕਿ ਮੇਰਾ ਟੈਕਨੋਲੋਜੀ ਹੱਥ ਤੰਗ ਹੈ ਮੁੰਡਾ ਨੌਜਵਾਨ ਦਾ ਹੈਗਾ ਤੇ ਦਫ਼ਤਰ ਚ ਅਸੀਂ ਨਾ ਬਣਾ ਕੇ ਇੱਕ ਸੈਟਅਪ ਕਰਦੇ ਹਾਂ ਉੱਥੇ ਪੋਡਕਾਸਟਾਂ ਹੀ ਕਰਿਆ ਕਰਾਂਗੇ ਇਹੋ ਜਿਹੀਆਂ ਸਪੋਰਟਸ
0: ਤੇ ਐਨ ਆਰ ਆਈਆਂ ਦੇ ਵੈਸੇ ਹੀ ਆਪਦੇ ਆਪਦੀਆਂ ਨਾ ਕਮੇਟੀਆਂ ਬਣਾ ਕੇ ਆਪਦੇ ਪਿੰਡ ਨੂੰ ਸੰਭਾਲਣ ਦਾ ਕੰਮ ਸ਼ੁਰੂ ਕਰ ਲੈਣਾ ਚਾਹੀਦਾ ਜੀ ਬਸ ਕਿਉਂਕਿ ਵੈਸੇ ਜੇ ਆਪਾਂ ਜੇ ਜਿੰਨੇ ਕੁ ਆਪਾਂ ਲੀਡਰਾਂ ਤੇ ਪੈਸੇ ਖਰਚਦੇ ਆ ਜੇ ਪਿੰਡ ਤੇ ਖਰਚ ਲਈਏ ਤੇ ਮੈਨੂੰ ਲੱਗਦਾ ਜੀ ਵਧੀਆ ਨਤੀਜੇ ਹੋਣਗੇ
1: ਬਿਲਕੁਲ ਬਿਲਕੁਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵਕਤ ਕੱਢ ਕੇ ਆਏ ਹੋ ਤੇ ਆਉਣ ਵਾਲੇ ਸਮੇਂ ਚ ਮੈਂ ਕਹਿੰਦਾ ਸੁਖਦੀਪ ਨੂੰ ਵੀ ਆਪਣੇ ਦਫ਼ਤਰ ਚ ਕਿਉਂਕਿ ਮੇਰੇ ਨਾਲ ਹੀ ਨੇ ਹੁਣ ਇਹ ਉੱਥੇ ਬਣਾ ਕੇ ਨਾ ਇੱਕ ਸੈਟਅਪ ਜਾਂ ਸਟੂਡੀਓ ਜਾਂ ਟਾਈਮ ਟੂ ਟਾਈਮ ਸਪੋਰਟਸ ਦੇ ਉੱਤੇ ਜਿਹੜੇ ਜਿਹੜੇ ਬੱਚੇ ਕਿਸੇ ਵੀ ਸਪੋਰਟਸ ਦੇ ਵਿੱਚ ਪਰਫਾਰਮ ਕਰ ਰਹੇ ਉਹਨਾਂ ਤੇ ਗੱਲਾਂ ਬਾਤਾਂ ਕਰਕੇ ਸੋਸ਼ਲ ਮੀਡੀਆ ਤੇ ਉਹਨਾਂ ਦਾ ਨਾਂ ਭੇਜ ਕੇ
0: ਜ਼ਰੂਰ ਜੀ ਜ਼ਰੂਰ ਜ਼ਰੂਰ ਆਪਾਂ ਕੋਸ਼ਿਸ਼ ਕਰਦੇ
1: ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਵਕਤ ਕੱਢਿਆ ਤੇ ਥੈਂਕ ਯੂ ਤੇ ਆਉਣ ਵਾਲੇ ਸਮੇਂ ਚ ਫਿਰ ਗੱਲਾਂ ਬਾਤਾਂ ਕਰਦੇ
0: ਧੰਨਵਾਦ ਜੀ
1: ਓਕੇ ਜੀ ਕਮਰਸ਼ਲ ਸੁਨੇਹੇ ਲੈ ਲਈਏ ਉਦੋਂ ਬਾਅਦ ਫਿਰ ਗੱਲਾਂ ਬਾਤਾਂ ਕਰਦੇ ਹਾਂ ਤੇ ਸਿਟੀ ਕਾਰਪਟ ਸਾਡੇ ਫਲੋਰਿੰਗ ਦਾ ਕੰਮ ਕਰਦੇ ਨੇ ਪੁਰਾਣੇ ਜਾਂ ਨਵੇਂ ਘਰਾਂ ਚ ਹਾਰਡਵੁੱਡ ਕਾਰਪਟ ਸਿਰਮਿਕ ਟਾਇਲ ਲੈਮੀਨੇਟ ਫਲੋਰਿੰਗ ਦਾ ਕੰਮ ਤੁਸੀਂ ਕਰਵਾਉਣਾ ਹੈ ਤਾਂ ਕਾਫੀ ਵੱਡਾ ਵੇਅਰ ਹਾਊਸ ਹੈ ਜਾ ਕੇ ਆਪਣੇ ਪਸੰਦ ਦਾ ਪ੍ਰੋਡਕਟ ਚੂਜ਼ ਕਰ ਸਕਦੇ ਹੋ ਨਾ ਹੋਵੇ ਤਾਂ ਉਹ ਆਰਡਰ ਕਰ ਦਿੰਦੇ ਆ 403-291-1114 ਨੰਬਰ ਆ ਉਹਨਾਂ ਦਾ 403-291-1114 ਸਿੱਧੂ ਅਕਾਊਂਟਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਨ ਸਟਾਪ ਸ਼ਾਪਿੰਗ ਹੈ ਪਰਸਨਲ ਟੈਕਸ ਫਾਈਲ ਕਰਨਾ ਜਾਂ ਕਾਰਪੋਰੇਸ਼ਨ ਦਾ RRSP RASP ਲਾਈਫ ਇੰਸ਼ੋਰੈਂਸ ਇੱਕੋ ਛੱਤ ਥੱਲੇ ਤੇ ਇਕਬਾਲ ਸਿੱਧੂ ਜੀ ਦਾ ਨੰਬਰ 403-568-2662 ਹੈ 403-568-2667 ਫਿਕਸ ਆਟੋ ਕਾਲਜ ਦੇ ਮਾਈਕਰਾਂ ਦੇ ਰਘਵੀਰ ਗਿੱਲ ਕਹਿੰਦੇ ਗੱਡੀ ਦਾ ਐਕਸੀਡੈਂਟ ਹੋ ਗਿਆ ਡੈਮੇਜ ਹੋ ਗਈ ਹੈ ਰੀਪੇਂਟ ਕਰਾਉਣੀ ਹੈ ਸਾਰੇ ਇੰਸ਼ੋਰੈਂਸ ਕੰਪਨੀ ਨਾਲ ਆਪੇ ਡੀਲ ਕਰਦੇ ਆ ਫੋਨ ਨੰਬਰ ਉਹਨਾਂ ਦਾ 403-273-8899 ਹੈ ਸੋ 2734032-73888 ਨਾਰਥ ਈਸਟ ਆਟੋਮੋਟਿਵ ਸਰਵਿਸਿਜ਼ ਕਾਰ ਵੈਨ ਜਾਂ ਟਰੱਕ ਦੀ ਰਿਪੇਅਰ ਓਇਲ ਚੇਂਜ ਜਾਂ ਬ੍ਰੇਕ ਜੋਬ ਦਾ ਕੰਮ ਕਰਾਉਣਾ ਤਾਂ 403-250-7037 ਹਰਦੀਪ ਦਿਓਲ ਦਾ ਨੰਬਰ ਹੈ 403-250-7038 ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਹਸੀਬ ਰਹਿਮਾਨ ਇੰਸ਼ੋਰੈਂਸ ਬ੍ਰੋਕਰ ਨੇ ਇੰਸ਼ੋਰੈਂਸ ਘਰ ਦੀ ਕਾਰ ਦੀ ਜਾਂ ਕਿਸੇ ਆਫਿਸ ਜਾਂ ਕਮਰਸ਼ੀਅਲ ਬਿਲਡਿੰਗ ਦੀ ਕਰਾਉਣੀ ਹੈ ਤਾਂ 403-355-6358 ਤੇ ਫੋਨ ਕਰ ਸਕਦੇ ਹੋ ਇਹ ਸਨ ਸਾਡੇ ਸਪੋਂਸਰਸ ਇੱਕ ਦੋ ਮਿੰਟ ਬਚਦੇ ਆ ਗੀਤ ਸੁਣ ਲਈ ਉਹ ਤੋਂ ਬਾਅਦ ਵਾਪਸ ਆਉਂਦੇ ਹਾਂ

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
2: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
1: ਵਿਜ਼ਿਟ sabrang.ca
3: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
4: 94.7 FM ਤੇ ਮੈਂ ਤੁਹਾਡਾ ਹੋਸਟ ਡੈਨ ਸਿੱਧੂ ਪ੍ਰੋਗਰਾਮ ਦਾ ਦੂਸਰਾ ਹਿੱਸਾ ਲੈ ਕੇ ਹਾਜ਼ਰ ਹਾਂ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਤੁਹਾਡਾ ਨਿੱਘਾ ਸਵਾਗਤ ਸਪੋਰਟਸ ਦੀਆਂ ਗੱਲਾਂ ਬਾਤਾਂ ਥੋੜੀਆਂ ਜ਼ਿਆਦਾ ਹੋ ਗਈਆਂ ਮੁੰਡੇ ਆਏ ਹੋਏ ਸੀਗੇ ਤੇ ਉਮੀਦ ਆ ਤੁਸੀਂ ਚੰਗਾ ਲੱਗਿਆ ਹੋ ਤੁਹਾਨੂੰ ਉਦਾਂ ਦਾ ਗੱਲਾਂ ਬਾਤਾਂ ਆਪਾਂ ਕਰਦੇ ਹੀ ਰਹਿੰਦੇ ਹਾਂ ਤੇ ਖੈਰ ਸਾਡੇ ਸਪੋਂਸਰ ਮੈਗਾ ਸੰਧ ਪੰਜਾਬ ਗਰੋਸਰੀ ਸਟੋਰ ਸੱਤ ਲੋਕੇਸ਼ਨਾਂ ਨੇ 3690 ਵੈਸਟ ਵਿੰਡ ਡਰਾਈਵ ਤੇ 80 ਐਵਨੂ ਤੇ ਟੈਰਾਡੇਲ ਡਰਾਈਵ ਦੇ ਕਾਰਨਰ ਤੇ 64 ਐਵਨੂ ਤੇ ਫਾਲਕਨਰਜ ਬੁਲੇਵਾਰਡ ਮੇਟਿਸ ਟ੍ਰੇਲ ਐਂਡ 104 ਐਵਨੂ ਸਿਟੀ ਸਕਿਪ ਸਕੇਅਰ ਰੈਡ ਐਮਰਗੇਟ ਰੈਡ ਸਟੋਨ ਤੇ 144 ਐਵਨੂ ਤੇ ਕਰਿੰਗਟਨ ਬੁਲੇਵਾਰਡ ਕਰਿੰਗਟਨ ਤੇ ਮੇਨ ਸਟਰੀਟ ਤੇ ਐਡਰੀ 7ਵੀਂ ਲੋਕੇਸ਼ਨ ਖੁੱਲ ਗਈ ਹੈ ਸਾਰੀਆਂ ਲੋਕੇਸ਼ਨਾਂ ਤੋਂ ਤਾਜ਼ਾ ਸਬਜ਼ੀਆਂ ਫਲ ਫਰੂਟ ਕਣਕ ਵਰਤਣ ਵਾਲਾ ਸਮਾਨ ਭਾਰਤੀ ਪਾਕਿਸਤਾਨ ਗਰੋਸਰੀ ਤੁਸੀਂ ਲੈ ਸਕਦੇ ਹੋ